ਗੁਰ ਬਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਿਲਾਇਨ ਜਿਨ ਸਦ ਹੀ ਵਰਤੇ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾਂ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮਿਲੇ ਪ੍ਰੀਤਮ ਮੋਹੇ ਗੁਰਪੂਰੇ ਮਿਲਾਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰ ਨ ਕੋਏ ਪੌੜੀ ਦੇਵਣ ਹਾਰ ਦਾ ਤਾਰ ਕਿਤ ਮੁਖ ਸਲਾਹੀ ਹੈ ਜਿਸ ਰੱਖੇ ਕਿਰਪਾ ਤਾਰ ਰਿਜਕ ਸਮਾਹੀ ਹੈ ਕੋਏ ਨਾ ਕਿਸ ਹੀ ਵਸ ਸਭ ਨਾ ਇੱਕ ਧਰ ਬਾਲੇ ਬਾਲ ਪਾਲੇ ਬਾਲਕ ਵਾਂਗ ਦੈ ਕਰ ਆਪ ਕਰਦਾ ਅੰਦ ਵਿਨੋਦ ਕਿਛੂ ਨਾ ਜਾਣੀਏ ਸਰਬਤਾ ਸਮਰੱਥ ਹੋ ਤਿਸ ਕੁਰਬਾਣੀਏ ਗਾਈਏ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨ ਹਰ ਰਸ ਭੋਗਿਆ ਸਲੋਕ ਮਹੱਲਾ ਪੀ ਪੰਜਵਾਂ ਭੀੜੋ ਮੁਕਲਾਈ ਕੀਤੀਆਂ ਸਭ ਰੱਖੇ ਕੁਟੁੰਬੈ ਨਾਲ ਕਾਰਜ ਆਪ ਸਵਾਰਿਆਂ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਏਂਦਾ ਲਹੁੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾ

0: ਕੀ ਹਰ ਸੱਜਣ ਮਿਲੋ ਰਾਏ, ਗੁਰ ਪੂਰੇ ਮਿਲਾਇਆ ਜਨ ਮਰਨ ਦੁਖ ਜਾਏ, ਜਨ ਨਾਨਕ ਪਾਇਆ ਅਗਮ ਰੂਪ ਅਨੰਤ ਨਾ ਕਾਹੂ ਜਾਏ। ਮਹੱਲਾ ਪੰਜਵਾਂ, ਤਨ ਸੋ ਵੇਲਾ ਘੜੀ ਤਨ, ਤਨ ਮੂਰਤ ਪਲ ਸਾਰ, ਤਨ ਸੋ ਦਿਨ ਸਸਜੋ ਗੁੜਾ, ਜਿਤ ਡਿੱਠਾ ਗੁਰਦਰ ਸਾਰ। ਮਨ ਕੀਆਂ ਇੱਛਾ ਪੂਰੀਆਂ, ਹਰ ਪਾਇਆ ਅਗਮ ਅਪਾਰ, ਹਉਮੈ ਤੁੱਠਾ ਮੋਹੜਾ ਇੱਕ ਸੱਚ ਨਾਮ ਆਧਾਰ। ਜਨ ਨਾਨਕ ਲੱਗਾ ਸੇਵ, ਹਰ ਉਧਰਿਆ ਸਗਲ ਸੰਸਾਰ, ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ, ਸੌਪੇ ਜਿਸ ਭੰਡਾਰ, ਫਿਰ ਪੂਛ ਨਾ ਲੀਤੀਆਂ, ਜਿਸਨੋਂ ਲੱਗਾ ਰੰਗ ਸੇ ਰੰਗ ਰਤਿਆ, ਉਹਨਾਂ ਇੱਕੋ ਨਾਮ ਆਧਾਰ, ਇੱਕਾ ਉਨ ਪਤਿਆ, ਉਨ ਪਿੱਛੇ ਜੋਗ ਪੂਛੈ ਪੋ ਗਈ, ਉਹਨਾਂ ਪਿਆਰਾ ਰੱਬ ਅਨੋਹਾ, ਉਹਨਾਂ ਹਾਂ ਜੋ ਗਈ, ਜਿਸ ਮਿਲਿਆ ਗੁਰ ਆਏ, ਤਿਨ ਪ੍ਰਭ ਜਾਣਿਆ, ਹਉਂ ਬਲਿਹਾਰੀ ਤਿਨ ਜੇ ਖਸਮੈ ਪਾਣਿਆ। ਸਲੋਕ ਮਹੱਲਾ ਪੰਜਵਾਂ, ਹਰ ਇੱਕ ਸੇ ਨਾਲ ਮੈਂ ਦੋਸਤੀ, ਹਰ ਇੱਕ ਸੇ ਨਾਲ ਮੈਂ ਰੰਗ, ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੇ ਨਾਲ ਮੈਂ ਸੰਗ, ਹਰ ਇੱਕ ਸੇ ਨਾਲ ਮੈਂ ਗੋਸਟੇ, ਮੋਹ ਮੈਲਾ ਕਰੇ ਨਾ ਭੰਗ, ਜਾਣੇ ਬਿਰਥਾ ਜੀ ਕੀ ਕਦੇ ਨਾ ਮੋੜੇ ਰੰਗ, ਹਰ ਇੱਕੋ ਮੇਰਾ ਮਸਲਤੀ, ਪੰਨਨ ਕਾਲਨ ਸਮਰੱਥ, ਹਰ ਇੱਕੋ ਮੇਰਾ ਦਾਤਾਰ ਹੈ, ਸਿਰ ਦਾਤਿਆਂ ਜਗ ਹੱਥ, ਹਰ ਇੱਕ ਸੇ ਦੀ ਮੈਂ ਟੇਕ ਹੈ, ਜੋ ਸਿਰ ਸਭਨਾ ਸਮਰੱਥ, ਸਤਿਗੁਰ ਸੰਤ ਮਿਲਾਇਆ, ਮਸਤਕ ਧਰ ਕੇ ਹੱਥ, ਵੱਡਾ ਸਾਹਿਬ ਗੁਰੂ ਮਿਲਾਇਆ, ਜਿਨ ਤਾਰਿਆ ਸਗਲ ਜਗਤ, ਮਨ ਕੀਆਂ ਇੱਛਾ ਪੂਰੀਆਂ, ਪਾਇਆ ਤੋਰ ਸੰਜੋਗ, ਨਾਨਕ ਪਾਇਆ ਸੱਚ ਨਾਮ, ਸਦ ਹੀ ਭੋਗੇ ਭੋਗ। ਮਹੱਲਾ ਪੰਜਵਾਂ, ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਏ ਨਬੰਧ, ਜਿਚਰ ਪੈਨਣ ਖਾਵਨੇ, ਤਿਚਨ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ, ਤਿਤ ਦਿਨ ਬੋਲਣ ਗੰਧ, ਜੀ ਕੀ ਸਾਰ ਨਾ ਜਾਣਨੀ, ਮਨਮੁਖ ਅਗਿਆਨੀ ਅੰਧ, ਕੂੜਾ ਗੰਢ ਨ ਚੱਲੀ, ਚਿੱਕੜ ਪੱਥਰ ਬੰਦ, ਅੰਧੇ ਆਪ ਨਾ ਜਾਣਨੀ, ਫੱਕੜ ਪਿੱਟਣ ਧੰਦ, ਝੂਠੇ ਮੋਹੇ ਲਪਟਾਇਆ, ਹਾਂ ਹਾਂ ਕਰਤ ਬੇਹੰਦ, ਕਿਰਪਾ ਕਰੇ ਜਿਸ ਆਪਣੀ, ਤੁਰ ਪੂਰਾ ਕਰਮ ਕਰੇ, ਜਨ ਨਾਨਕ ਸੇ ਜਨ ਉਬਰੇ, ਜੋ ਸਤਿਗੁਰ ਸਰਣ ਪਰੇ, ਪੌੜੀ ਜੋਰ ਤੇ ਦੀਦਾਰ ਸਹੀ ਸੱਚ ਹਾਕ, ਜਿੰਨੀ ਜਾਤਾ ਖਸਮ ਕਿਉਂ ਲੱਭੇ ਤਿਨਾ ਖਾਕ, ਮਨ ਮਹਿਲਾ ਵਿਕਾਰ ਹੋਵੇ ਸੰਗ ਪਾਕ, ਤਿਸੈ ਸੱਚਾ ਮਹਿਲ ਖੁੱਲੇ ਭਰਮ ਤਾਕ, ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਧਾਕ, ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ, ਨੌ ਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ, ਤਿਸੈ ਮਿਲੇ ਸੰਤ ਖਾਕ, ਮਸਤਕ ਜਿਸੈ ਭਾਗ। ਸਲੋਕ ਮਹੱਲਾ ਪੰਜਵਾਂ, ਹਰਣ ਆਖੀ ਕੂ ਸੱਚ ਵੈਣ, ਸੁਣਾਈ ਜੋ ਤੋ ਕਰੇ ਉਦਾਹਰਣ, ਸੁੰਦਰ ਬਚਨ ਤੁਮ ਸੁਣੋ ਛਬੀਲੀ, ਪਿਰ ਤੈਂਡਾ ਮਨ ਸਾਧਾਰਣ, ਦੁਰਜਨ ਸੇਤੀ ਨੇਹੋ ਰਚਾਇਓ, ਦਸ ਖੇ ਬਿਖਾ ਮੈਂ ਕਾਰਣ, ਊਣੀ ਨਾਹੀ ਝੂਣੀ ਨਾਹੀ, ਨਾਹੀ ਕਿਸੇ ਵੀ ਹੋਣੀ, ਪਿਰ ਛੈਲ ਛਬੀਲਾ ਛੱਡ ਗਵਾਇਓ, ਦੁਰਮਤ ਕਰਮ ਵੀ ਹੋਣੀ, ਨਾ ਹੋ ਭੁੱਲੀ ਨਾ ਹੋ ਚੁੱਕੀ, ਨਾ ਮੈਂ ਨਾਹੀ ਦੋਸਾ, ਜਿਤ ਹੋ ਲਾਈ ਤਿਤ ਹੋ ਲੱਗੀ, ਤੂੰ ਸੁਣ ਸੱਚ ਸੰਦੇਸਾ, ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਪਿਰ ਔਗਣ ਤਿਸਕੇ ਸਭ ਗਵਾਏ।
1: ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਇਆ ਕਲਾਲਨ ਲਾਹਨ ਮਿਲੋ ਗੁਰ ਕਾ ਸ਼ਬਦ, ਗੁੜ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਤ, ਮਤਸਰ ਕਾਟ ਕਾਟ ਕਸ ਦੀਨ ਰੇ, ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ, ਜਾਕੋ ਜਪ ਤਵ ਦਿਓ ਦਲਾਲੀ ਰੇ, ਏਕ ਬੂੰਦ ਭਰ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ, ਰਹਾਓ ਪਵਨ ਚਤਰ ਦਸ ਭਾਠੀ ਕਿਨਹੀ, ਬ੍ਰਹਮ ਅਗਨ ਤਨ ਜਾਰੀ ਰੇ, ਮੁਦਰਾ ਮਦਕ ਸਹਿਜ ਧਨ ਲਾਗੀ, ਸੁਖ ਮਨ ਪੋਚਨ ਹਾਰੀ ਰੇ, ਤੀਰਥ ਬਰਤ ਨੇਮ ਸੁਚ ਸੰਜਮ, ਰਵ ਸਸ ਗਹਿਨੇ ਦਿਓ ਰੇ, ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹੋ ਮਹਾਰਸ ਪਿਓ ਰੇ, ਨਿਜ ਹਰ ਧਾਰ ਚੂਹੇ ਅਤ ਨਿਰਮਲ, ਇਹ ਰਸ ਮਨਮਾ ਰਾਤੋ ਰੇ, ਕਹੇ ਕਬੀਰ ਸਗਲੇ ਮਦ ਛੂਛੇ, ਇਹ ਮਹਾਰਸ ਸਾਚੋ ਰੇ, ਗੁੜ ਕਰ ਗਿਆਨ ਧਿਆਨ ਕਰ ਮਹੁਆ, ਭੋ ਭਾਠੀ ਮਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਦੂ ਮੇਰਾ ਮਨ ਮਤਵਾਰਾ, ਉਨ ਮਦ ਚੜਾ ਮਦਨ ਰਸ ਚਾਖਿਆ, ਤਰੇ ਭਵਨ ਭਇਆ ਉਜਿਆਰਾ, ਰਹਾਓ दुए पर जोर रसाई पाठी पियो महारस पहारी काम क्रोध किए जलेता छूट गई संसारी प्रगट प्रगास ज्ञान गुर गमत सतगुर ते सोद पाई दास कबीर तास मद माता उचक न कबहू जाई तू मेरो मेर पर्वत स्वामी ओट गही मैं तेरी ना तुम डोलो ना हम गिरते रख लेनी हर मेरी अब तब जब कब तू ही हम तो प्रसाद सुखी साध ही रहाओ तोरे भरोसे मग हर बस्यो मेरे तन की तापत बुझाई पहले दर्शन मग हर पायो फुन कासी बसे आई जैसा मग हर तैसी कासी हम एक कर जानी हम निर्धन जो एहो तन पाया मरते फूट गुमानी करे गुमान चुबे तिस सूला को काढ़न को नाही अजे सो चोब को बिल लबलाते नरके कोर पचाही कौन नरक क्या स्वर्ग बिचारा संतन दो रादे हम काहू की कान न काटते अपने गुर प्रसादे अब तो जाए चढ़े सिंहासन मिले है सारंग पानी राम कबीरा एक पै है कोई न सके पछाने संता मानो दूता डानो ए कुटवारी मेरी दिवस रहन तेरे पाव पलोसो किस चवर कर फेरी हम कुकर तेरे दरबार पौके आ गए बदन पसार रहाओ पूर्व जन्म हम तुमरे सेवक अब तो मिटिया ना जाई तेरे द्वारे तन सहज की माथे मेरे दगाई दागे होए सो रन में जूझे बिन दागे भग जाई साधु होए सो भगत पछाना हर लहे खजाने पाई कोठरे में कोठरी परम कोठी बिचार गुरदीनी बात कबीर को ले वो बात सुमहार कबीर दी संसार को लीनी जिस मातक भाग अमृत रस जन पाया थिरता का सुहाग जय मुख वेद गायत्री निकस सो क्यों ब्रह्मन बिसर कर जाके पाए जगत सब लागे सो क्यों पंडित हर ना कह काहे मेरे बामन हर ना कह राम न बोले पांडे दो जक पर है रहाओ आपन ऊंच नीच कर भोजन हठे कर्म कर उदर पर है चौदस मावस रच रच मांग है कर दीपक लै कूप पर है तू ब्राह्मण मैं कासिक जुल्हा मोहे तोहे बराबरी कैसे कह बना हमरे राम नाम कह उबरे वेद भरोसे पांडे डूब मर है तरबरे कन्ना त डाल साखा पोप पत्र रस भरिया ए अमृत की बाड़ी है रे तिन हर पूरे करिया जानी जानी रे राजा राम की कहानी अंतर जोत राम परगासा गुरमुख बरले जानी रहाओ पवर एक पौप रस बीदा बारह ले और तरिया सोरह मदे पवन चकोरिया आकाशे फर फरिया सहज सोने एक बिरवा उपजिया धरती जल हर सोखिया कह कबीर हो ताका सेवक जिन एह बिरवा देखिया मुंदरा मोहन दया कर झोली पत्र का करो विचार रे खिंथा ए तन सीओ अपना नाम करो आधार रे ऐसा जोग कमावो जोगी जप तव संयम गुरमुख भोगी रहाओ बौद्ध विभूत चढ़ावो अपने सिंगी सुरत मिलाई कर बैराग फिरो तन नगरी मन की किंगरी बजाई पंच तत् लै हिरदे राखो रहे निरालम ताड़ी कहत कबीर सुनो रे संत हो धर्म दया कर बाड़ी कवन काज सिरजे जग पीतर जन्म कवन फल पाया पवन तरन तारन चिंता मन एक निमख नायो मन लाया गोबिंद हम ऐसे अपराधी जिन प्रव जियो पिंड था दिया तिसकी पाओ भगत नहीं साधी रहाओ पर तन परती निंदा पर अपवाद ना छूट आवागमन होत है फोन फोन एह प्रसंग ना टूट जय कर कथा होत हर संतन ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲਾਂਪੜ ਚੋਰ ਦੂਤ ਮਤ ਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤ ਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨਾਂਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਵਛਲ ਪੈ ਹਾਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਹਾਰੀ ਜੈ ਸਿਮਰਨ ਹੋਏ ਮੁਕਤ ਦੁਆਰ ਜਾਏ ਬੇਕੁੰਠ ਨਹੀਂ ਸੰਸਾਰ ਨਿਰਭਉ ਕਹਿ ਘਰ ਬਜਾਵੇ ਤੂਰ ਅਨਹਦ ਬਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਉ ਜੈ ਸਿਮਰਨ ਨਾਹੀ ਨਨਕਾਰ ਮੁਕਤ ਕਰੇ ਉਤਰੇ ਬਹੁ ਭਾਰ ਨਮਸਕਾਰ ਕਰ ਹਿਰਦੇ ਮਾਹੇ ਫਿਰ ਫਿਰ ਤੇਰਾ ਆਮਨ ਨਾਹੀ ਜੈ ਸਿਮਰਨ ਕਰੇ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਮਰਕ ਸੰਸਾਰ ਕਾਮ ਕ੍ਰੋਧ ਬੇ ਕਾਢੀ ਲੈ ਮਾਰ ਜੈ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰੱਖ ਉਤਾਰ ਗੁਰ ਪ੍ਰਸਾਦੀ ਉਤਰੈ ਪਾਰ ਜੈ ਸਿਮਰਨ ਨਾਹੀ ਤੋਏ ਕਾਨ ਮੰਦਰ ਸੋਵਹਿ ਪਟੰਬਰ ਤਾਨ ਸਿਜ ਸਖਾਲੀ ਬਿਕਸੇ ਜੀਓ ਸੋ ਸਿਮਰਨ ਤੂੰ ਆਨ ਦਿਨ ਪੀਓ ਜੈ ਸਿਮਰਨ ਤੇਰੀ ਜਾਏ ਬਿਲਾਏ ਜੈ ਸਿਮਰਨ ਤਜ ਪੋਹੇ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਊਠਤ ਬੈਠਤ ਸਾਸ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਏ ਸੰਯੋਗ ਜੈ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ ਰਾਮ ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆ ਗਏ ਤੰਤ ਨਾ ਮੰਤ ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਧਚ ਬੰਧਨ ਪਾਇਆ ਮੁਕਤੇ ਗੁਰ ਅਨਲ ਬਜਾਇਆ ਜਬ ਨਕ ਸਿੱਖ ਇਹੋ ਮਨ ਚੀਨਾ ਤਬ ਅੰਤਰ ਮਜਨ ਕੀਨਾ ਪਵਨ ਪਾਤੇ ਉਨ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਰੇ ਸਖਤ ਸਹਾਰੰ ਪੇਸੀ ਲੇ ਗਗਨ ਮਝਾਰੰ ਪੇਸੀ ਲੇ ਗਗਨ ਮਝਾਰੰ ਬੇਦੀ ਅਲੇ ਚਕਰ ਭਿਅੰਗਾ ਭੇਟੀ ਅਲੇ ਰਾਏ ਨਿਸੰਗਾ ਚੂਕੀ ਅਲੇ ਮੋਹ ਮਿਆਸਾ ਸਸ ਕੀਨੋ ਸੂਰ ਗਰਾਸਾ ਜਬ ਕੁੰਭਕ ਭਰ ਪੁਰ ਲੀਣਾ ਤੈ ਬਾਜੇ ਅਨ ਹੱਦ ਬੀਣਾ ਬਗਤੇ ਬਗ ਸ਼ਬਦ ਸੁਨਾਇਆ ਸੁਨਤੇ ਸੁਨ ਮਨ ਵਸਾਇਆ ਕਰ ਕਰਤਾ ਉਤਰ ਸਪਾਰੰ ਕਹੇ ਕਬੀਰਾ ਸਾਰੰ ਚੰਦ ਸੂਰ ਦੋ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਹਾਉ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹੇ ਕਬੀਰ ਨਿਰੰਜਨ ਅਲੇਖ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ ਨਿਗਮ ਹੁਸ਼ਿਆਰ ਪਹਿਰਵਾ ਦੇਖਤ ਜਮ ਲੈ ਜਾਈ ਰਹਾਉ ਨੀਂਬ ਪਿਓ ਆਂਬ ਆਂਬ ਪਿਓ ਨੀਂਬਾ ਕੇਲਾ ਪਾਕਾ ਝਾਰ ਨਾਲੀ ਏਰ ਫਲ ਸੇ ਬਰਪਾਕਾ ਮੂਰਖ ਮੁਗਧ ਗਵਾਰ ਹਰ ਪਿਓ ਖਾਂਡ ਰੇਤ ਮੈਂ ਬਿਖਰਿਓ ਹਾਥੀ ਚੁਨਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਂਤ ਤਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦਿਓ ਜੀਓ ਕੀ ਰਾਮ ਕਲੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੀ ਲੇ ਕਾਗਦ ਕਾਟੀ ਲੇ ਗੂਡੀ ਅਕਾਸਮ ਦੇ ਭਰਮ ਅਲੇ ਪੰਜ ਜਨਾ ਸਿਉ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਰਹਾਉ ਆਨੀ ਲੇ ਕੁੰਭ ਭਰਾਈ ਲੇ ਊਦਕ ਰਾਜ ਕੁਵਾਰ ਪਰੰਦਰੀਏ ਹੱਥ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਿਰ ਏਕ ਦੁਆਰ ਦਾ ਸਜਾ ਕੇ ਗਊ ਚਰਾਵਨ ਛਾਡੀ ਅਲੇ ਪੰਜ ਕੋਸ ਪਰ ਗਊ ਚਰਾਪਤ ਚੀਤ ਸੋ ਬਛਰਾ ਰਾਖੀ ਅਲੇ ਕਹਿਤ ਨਾਮ ਦਿਓ ਸੁਨੋ ਤਲੋਚਨ ਬਾਲਕ ਪਾਲਨ ਪੌੜੀ ਅਲੇ ਅੰਤਰ ਬਾਹਰ ਕਾਜ ਬਰੂਦੀ ਚੀਤ ਸੋ ਬਾਰਕ ਰਾਖੀ ਅਲੇ ਵੇਦ ਪੁਰਾਣ ਸਾਸਤਰ ਅਨੰਤਾ ਗੀਤ ਕਬਿਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵੋ ਗੋ ਬੈਰਾਗੀ ਰਾਮੇ ਗਾਵੋ ਗੋ ਸ਼ਬਦ ਅਤੀਤ ਅਨਾਹਦ ਰਾਤਾ ਅਕੁਲ ਕਹਿ ਕਰ ਜਾਓ ਗੋ ਰਹਾਉ ਇੜਾ ਪਿੰਗਲਾ ਔਰ ਸੁਖ ਮਨਾ ਪੌਨੇ ਬੰਦ ਰਹਾਓ ਗੋ ਚੰਦ ਸੂਰਜ ਦੁਇ ਸਾਮ ਕਰ ਰਾਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖਣਾ ਜਲ ਮੈਂ ਪੈਸੋ ਜੀ ਜੰਤ ਨਾ ਸਤਾਵੋ ਗੋ ਅੜਸੜ ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾ ਹੋ ਗੋ ਪੰਚ ਸਹਾਈ ਜਨ ਕੀ ਸੋਭਾ ਪਲੋ ਪਲੋ ਨਾ ਕਹਾਵੋ ਗੋ ਨਾਮਾ ਕਹੇ ਚਿਤ ਹਰ ਸਿਉ ਰਾਤਾ ਸੁਨ ਸਮਾਧ ਸਮਾਓ ਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕੰਮ ਕਵਨ ਕਹਾਂ ਤੇ ਆਇਆ ਰਾਮ ਕੋਈ ਨਾ ਕਿਸ ਹੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਓ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਨੀ ਪਵਨ ਮਲਾਇਆ ਸਾਹਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਭੂਚਰ ਤੁਲਸੀ ਮਾਲਾ ਗੁਰਪ੍ਰਸਾਦੀ ਪਾਇਆ ਨਾਮਾ ਪਰਉਣੇ ਪਰਮ ਤਤ ਹੈ ਸਤ ਗੁਰ ਹੋਏ ਲਖਾਇਆ ਰਾਮ ਕਲੀ ਘਰ ਦੂਜਾ ਬਨਾਰਸੀ ਤਾਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀ ਜੈ ਅਸਮੇਧ ਜਗ ਕੀ ਜੈ ਸੋਨਾ ਗਰਭ ਦਾਨ ਦੀ ਜੈ ਰਾਮ ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀ ਜੈ ਹਰ ਕਾ ਨਾਮ ਨਿਤ ਨਿਤੈਲੀ ਜੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਊ ਦਾਨ ਕੀ ਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਰਾਮ ਨਾਮ ਸਰ ਤਉ ਨਾ ਪੂਜੈ ਆਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤੈ ਕੀ ਜੈ ਆਤਮ ਜੋ ਨਿਰਮਾਇਲ ਕੀ ਜੈ ਆਪ ਬਰਾਬਰ ਕਾਂਚਨ ਦੀ ਜੈ ਰਾਮ ਨਾਮ ਸਰ ਤਉ ਨਾ ਪੂਜੈ ਮਨੇ ਨਾ ਕੀ ਜੈ ਰੋਸ ਜਮੇ ਨਾ ਦੀ ਜੈ ਦੋਸ ਨਿਰਮਲ ਨਿਰਬਾਣ ਪਦ ਚੀਨ ਲੀ ਜੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਵਣੇ ਨਾਮਾ ਤਤ ਰਸ ਅੰਮ੍ਰਿਤ ਪੀ ਜੈ
0: ਮਨ ਲੋਚੇ ਉਨ ਮਿਲਣ ਕੋ ਕਿਉ ਵੰਜੈ ਕੀਤਾ ਵਰਨਾ ਚਿਹਨਾ ਬਾਹਰਾ ਅਗਮ ਓਹੋ ਅਗਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿਤਾ ਸੇਵਾ ਕਰੀ ਤੁਸਾੜੀਆਂ ਮੈਂ ਦਿਸੋ ਮਿਤਾ ਕੁਰਬਾਣੀ ਵੰਜਾ ਵਾਰਨੇ ਬੱਲੇ ਬਲ ਕੀਤਾ ਦੱਸਣ ਸੰਤ ਪਿਆਰਿਆਂ ਸੁਣ ਹੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸਨਾਉ ਅਮਰ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਹੇ ਤਾ ਧਰਤੀ ਪਾਰ ਨਾ ਵਿਆਪੀ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਪੌੜੀ ਵਡ ਆਪ ਹੀ ਵਡ ਪਰਵਾਰ ਆਪੇ ਕਾਤੀਆਂ ਆਪਣੀ ਕੀਮਤ ਆਪ ਆਪੇ ਹੀ ਜਾਤੀਆਂ ਸਭ ਕਿਛ ਆਪੇ ਆਪ ਆਪ ਪੰਨਿਆ ਕੀਤਾ ਆਪਣਾ ਕੀਤਾ ਆਪ ਆਪ ਬਨੰਨਿਆ ਧੰਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ ਧੰਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋਂ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਨਰ ਪੀਰ ਨਵਾਜਿਆ ਤਿੰਨਾ ਅੰਚਨ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਬੰਨੜੀ ਦੇਹੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੁਪਾਏ ਜਿਸ ਬਜਾਏ ਅਗਨ ਆਪ ਸੋ ਨਾਮ ਧਿਆਏ ਅੰਦਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਤ ਦਿਖਾਏ ਸਾਧਕ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤੇ ਤਰਾਏ ਜਨ ਮਰਨ ਪਉ ਕੱਟਿਓਨ ਫਿਰ ਜੋਨ ਨਾ ਪਾਏ ਅੰਧਕੂਪ ਤੇ ਕਾਢਿਆਂ ਲੜ ਆਪ ਫੜਾਏ ਨਾਨਕ ਖਸਮ ਮਿਲਾਇਨ ਰੱਖੇ ਗੱਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀਰਤਾ ਰੰਗ ਚਲੂਲ ਨਾਨਕ ਬਿਰਲੇ ਪਾਈ ਹੈ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਪੇ ਸੱਚ ਡਿਠੋਮ ਨਾਨਕ ਰਵਿਆ ਹੱਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਆ ਇੱਕ ਆਪੇ ਬਹੁ ਪਤਿਆ ਆਪੇ ਸਭ ਨਾਮਾਂ ਜਾਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਏ ਕੀਮਤ ਕਿਸੇ ਨਾ ਪਾਏ ਤੇਰੀ ਥੱਟੀਏ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੇ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੈ ਦੇ ਗੁਣਾ ਸਤ ਭੈਣ ਪਰਾਵ ਹੈ ਪਾਰੰਗਤ ਦਾਨ ਪੜੀਵ ਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੈ ਲਹਿਣੇ ਧਰੇ ਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ मत गुर आत्म देव दी खड़ग जोर परा कोई जीद है गुर चेले रह रास की नानक सलामत थीव दे सह टिका दे तोस जीव दे लहने दी फेर आई है नानक दोहा दोही खटी है जोत ओहा जुगत साए सह काया फेर पलटी है चुले सुच छत निरंजनी मल तख्त बैठा गुर हटी है करे जे गुर फरमाया सिल जोग अलूणी चट्टी है लंगर चले गुर शब्द हर तोट न आवी खटी है खर्चे दित कसम दी आप खह दी खैर दबटी है होवे सिफत कसम दी नूर अरसों कुरसों चट्टी है तुद डिठे सचे पातशाह मल जन्म जन्म दी कट्टी है सच जे गुर फरमाया क्यों उदू बोलो हटी है पुत्री कौल न पाल्यो कर पीरों कन मुरटी है दिल खोटे आकी फिरन बन पहार उचाएन छटी है जिन आखी सोई करे जिन कीती तिने थटी है कौन हारे किन उबटी है जिन कीती सो मनना को साल जवाहे साली तरम राय है देवता लै गल्ला करे दलाली सतगुर आखे सच्चा करे सा बात होवे दरहाली गुर अंगद दी दोही फिरी सच करते बंद बहाली नानक काया पलट कर मल तख्त बैठा सै डाली दर से बेउमत खड़ी मस्कले होए जंगाली दर दर वेसक साम दे नाए सच्चे बाणी लाली बलवंड खीवी नेक जान जिस बहुती छाओ पतराली लंगर दौलत बंडी है रस अमृत खीर के आली गुर सिखा के मुख उज्जले मन मुख थीए पराली पै कबूल खसम नाल जा काल मरदी काली माता खीवी सो सोहे जिन कोए उठाली होर्यों गंग बहाई है दुनियाई आखे के क्यों नानकी ईसर जगन्नाथ उचह दी वैन विर क्यों मादाना पर्वत कर नेत्र बास्क सब दृढ़ क्यों चौदह रतन निकालियन कर आवा गौण चिलक्यौन कुदरत अह विखालियन जिन एवड पिंड ठणक्यौन लहण तरयन छत्र सिर असमान क्याड़ा छिक्यौन जोत समाणी जोत माहे आप आपे सेती मिक्यौन सिखा पुत्रा कोख कै सब उम्मत वेखो ज्यो क्यों जा सुदोस ता लहणा टिक्यौन फेर विसाया फेर वाण सतगुर खाडूर जप तप संजम नाल तुद होर मुच गुरूर लभ बिना हे मानसा ज्यो पाणी बूर वरिय दरगह गुरु की कुदरती नूर जिस तो हाथ ना जिस सो हाथ न लबई तू ओह ठरूर नौ निद नाम निदान है तुद विच भरपूर निंदा तुरी जो करे सो वंजै चूर नेड़े दिसै मात लोक तुद सुजै दूर फेर वसाया फेर वाण सतगुर खाडूर सो टिक्का सो बहना सोई दी बाण पियो दे दादे जेवहा पोता परवान जिन बासक ने तेरे कत्या करने ही तान जिन समुंद विरोलिया कर मेर मधान चौदह रतन कालियन की तो न चानान कोड़ा कीता सहज कोड़ा कीतो सहजदा जत कियो पलाण तनक चढ़ायो सतदा जस हंदा बाण कल बिच तू अंधार सा चढ़िया रह पाण सतो के तुजमायो सतो छावाण नित रसोई तेरी है घ्यो मैदा खाण चारे कुंडा सूझियोस मन में शब्द परवान आवा गौण निवार्यो कर नदर निशान अवतरिया अवतार लै सो पुरख सुजान चखड़ वाओ न डोलई पर्वत मेरान जाने बिरथा जी की जानी हूं जान क्या सलाही सच्चे पातशाह जा तू सुगड़ सुजान दान से सतगुर भाव सी सो सत्ते दान नानक हंदा छत्र सिर उम्मत हैरान सो टिक्का सो बहना सोई दी बाण पियो दादे जे विहा पोत्रा परवान तन तन रामदास गुर जिन सिरिया तिने सवारिया पूरी होई करामात आप सिरजन हारे तारिया सिखी अते संगती पार ब्रह्म कर नमस्कारिया अटल अथा अतोल तू तेरा अंत न पारा वारिया जिनी तू सेविया पहो कर से तुद पार उतारिया लब लोभ काम क्रोध मोह मार कडे तुद स परवारिया तन सो तेरा थान है सच तेरा पैस कारिया नानक तू लहना तू है गुर अमर तू विचारिया गुर डिठा ता मन साधारिया चारे जागे चौ जुगी पंचैन आपे होआ आपी ने आप सा जियोन आपे ही थम खलोआ आपे पट्टी कलम आप आप लिखण हारा होआ सब उम्मत आवण जावणी आपे ही नवा नरोआ तख्त बैठा अर्जन गुरु सतगुर का खिवे चंदोआ उग बणहो ते अथ बणहो चौ चक्की की अनलोआ जिनी गुरु ना सेवियो मन मुखा पया मोआ दूणी चौणी करा मात सच्चे का सच्चा टहुआ चारे जागे चौ जुगी पंचैन आपे होआ राम कली बाणी भगता की कबीर जियो एक ओंकार सतगुर प्रसाद काया कलालन लाहन मेलो गुर का शब्द गुड़ की नरे तृष्णा काम क्रोध मत मत्सर काट काट कस दीन रे कोई हरे संत सहज सुख अंतर जाको जप तप लियो दलाली रे एक बूंद पर तन मन देवो जो मद दे कलाली रे रहाओ पवन चतर दस पाठी कीनी बहव ब्रह्म अगन तन जारी रे मुद्रा मदक सहज तो लागी सुख मन पोचन हारी रे तीर्थ बरत नेम सुच संजम रब सस गहने देओ रे सुरत पयाल सुधारस अमृत एहो महारस पियो रे निजर तार चुए अत निर्मल एह रस मनुआ रातो रे कहे कबीर सगले मद छूचे एह महा रस साचो रे गुड़ ज्ञान गुड़ कर ज्ञान ध्यान कर्म हुआ पौ पाठी मन तारा सुख मन नारी सहज समानी पीवे पीवन हारा औदू मेरा मन मतवारा उन मद चढ़ा मदन रस चाख्या थिर पवन पाया उजियारा रहाओ दोए पुरजोर रसाई पाठी पियो महारस पारी काम क्रोध दोए किए जलेता छूट गई संसारी प्रगट प्रगास ज्ञान गुर गमत सतगुर ते सुध पाई दास कबीर तास मद माता उचक न कबहू जाई तू मेरो मेर पर्वत स्वामी ओट गही मैं तेरी ना तुम डोलो ना हम गिरते रख लेनी हर मेरी अब तब जब कब तू ही हम तो अप्रसाद सुखी सद ही रहाओ तेरे भरोसे मगरा बस्यो मेरे तन की तप्त बुझाई पहले दर्शन मगहर पायो फुन कासी बसे आई जैसा मगहर तैसी कासी हम एक कर जानी हम निरतन जो एह तन पाया मरते फूट गुमानी करे गुमान चुबे तिस सूला को काडन को नाही अजे सो चोब को बिलल बिलाते नरके कोर पचाही न कवन नरक क्या सुर्ग बिचारा संतन दो रादे हम काहू की कान न कड़ते अपने गुर प्रसादे अब तो जाए चढ़े सिंहासन मिले है सारंग पानी राम कबीरा एक पै है कोई न सके पछानी संता मानो दूता डानो एह कुटवारी मेरी दिन सरैन तेरे पाओ पलोसो केस जबर कर चबर कर फेरी हम कूकर तेरे दरबार पहुंके आगे बदन पसार रहाओ पूर्व जन्म हम तुमरे सेवक अब तो मिटया ना जाई तेरे द्वारे तुन सहज की माथे मेरे दगाई दागे होए सो रन मैं चूजे बिन दागे भग जाई साधु होए सो भगत

ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜ੍ਹੀਐ ਗੁਣੀਏ ਨਾਮ ਸਭ ਸੁਣੀਐ ਅਨਪਉ ਪਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਰਸ ਹੈ ਨਾ ਪਰਸੇ ਦੇਵ ਸੰਸੈ ਗਾਂਠ ਨ ਛੁਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚ ਹੋ ਮਿਲ ਲੂਟੈ ਰਹਾਉ ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗੁਣੀ ਗਿਆਨੀ ਗੁਣੀ ਸੂਰ ਹਮ ਦਾਤੇ ਇਹੋ ਬੁੱਧ ਕਬਹਿ ਨ ਜਾਸੀ ਕਹੋ ਕਬੀਰ ਸਭ ਸਬੈ ਨਹੀਂ ਸਮਝਸ ਭੂਲ ਪਰੇ ਜੈਸੇ

ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ

ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।

ਅਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਾਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਛੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦੱਸਿਆ

ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮ ਅਗਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰ ਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ

ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੋਟੀ ਜਮ ਕੀ ਫਾਸੀ, ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਮੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਤੁਧ ਆਪੇ ਸਿਰ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਮੁਨ ਗਾਵੈ ਕਰਤੇ ਕੇ ਜੀ, ਜੋ ਸਭ ਸਾ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਡਾ ਸਾਈ, ਜਾ ਤੋ ਭਾਵੈ ਸੋਈ ਥਿਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੂੰ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ, ਪੰਕਜ ਮੋਹ ਪਾਗ ਨਹੀਂ ਚੱਲੈ, ਹਮ ਦੇਖਾਂ ਤਹ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ

उचार तुम सब ही ते रहत निरालम जानत भेद भेद अर आलम निरंकार निर्विकार निर्लंब आद अनिल अनाद असंभ ताका मूड उचारत भेदा जाको भेवना पावत भेदा ताको कृपाहन अनुमानत महामूढ़ गज भेद न जानत महादेव को कहत सदा शिव निरंकार का चीनत नह पिब आप अपनी बुद है जेती वर्णत भिन्न भिन्न तुय तेती तुमरा लखा न जाहे पसारा केह बिद सजा प्रथम संसार एक रूप अनूप सुरूपा रंग पयो राव कहीं पुप्पा अंडज जेरज से तज कीनी उत्पुज खान बहुर रच दीनी कहूँ फूल राजा हवे बैठा कहूँ सिमट पयो शंकर इकैठा सगरी सृष्टि दिखाए अचंभव आद जुगाद स्वरूप स्वयंभव अब रक्षा मेरी तुम करो सिख उबार या सिख संगरो दुष्ट जते उठवत तपाता सकल मलेश करो रण काता जे अस तुज तब शरणी परे तिनके दुष्ट दुखत हवे मरे पुरख जमन पग परे ते हारे तिनके तुम संकट सबटारे जो काल को एक बार त्याय है ताके काल निकट नह है रक्षा हुए ताए सब काला दुष्ट अरिष्ट टरे तत्काला कृपा दुष्ट तन जाहे ने हर हव ताके ताप तनक मैं हर हो रिद्ध सिद्ध कर्मो सब होई दुष्ट छा शव सके न कोई एक बार जंत मैं संभारा काल वास्ते ताहे उबारा जे नर नाम तिहारो कहा दार्द दुष्ट दोख ते रहा खड़ग केत मैं शरण तिहारी आप हाद लेहो उबारी सर्व ठावर मोह सहाई दुष्ट दोख ते लेहो बचाई कृपा करी हम बर जग माता ग्रंथ करा पूरन सुबराता केल बिख सकल देहे को हरता दुष्ट दुखिन को शय करता श्री अस्तु जप हे दयाला पूर्ण करा ग्रंथ तत्काला मन बांचत बल पावे सोई दुखना तसे व्यापत कोई अड़ल सुने गुंग जो जाहे सुरसना पावई सुने मूड चित लाए चतुरताया वई दुख दर्द भाव निगड़ना दिन नर के रह अज याकी एक बार चौपाई को कह चौपाई संबत सत्रह सहस पुणज अर्ध सहस पंतीन कह जाय भाद्रव सुधी अष्टमी रविवार तीर सद्रव ग्रंथ सुधारा इत श्री चरित्रोप ख्याने त्रिया चरित्रे मंत्रे भुव संवादे 405 चरित्र समापतम सत शुभम सत अभिजू दोहरा दास जानकर दास पर की जय कृपाया पार आप हाद राख मोहे मान क्रम बचन विचार चौपाई मैं ना ग्रह प्रथम मनाऊ किशन बिशन कबू न त्याऊ कान सुने पहचान न तिन सो लिब लागी मोरी पग इन सो महाकाल रखवार हमारो महालो मैं किंकर थारो अपना जान करो रखवार बाह गहे की लाज विचार अपना जान मुझे प्रत परिय चुन चुन सत्र हमारे मरिय देख तेग जग में दो चल राखा मुह और ना दल तुम मम करो सदा प्रत पारा तुम साहिम मैं दास तिहारा जान अपना मुझे निवाज आप करो हमरे सब काज तुम हो सब राजन के राजा आपे आप गरीब निवाजा दा जान कर कृपा कर हमोहे हार परामयान द्वार तुहे अपना जान करो प्रत पारा तुम साहिब मैं किंकर थारा दा जान दे हाथ उबारो
నమరే సబేరి అను సంగారు ప్రథమ తరం భగవత్ కోతి అన్న బహుర్కరం కవితా బిదనాన్న కృష్ణ జథామత చరతరు ఉచారు చూకొయ కబలిం సుధారు కవివాచ దుహరా జో నిజ బ్రహ్మ శోకః సో కహె హౌ జగ మాహే జ్యోతే ప్రభు కోత్యాయ హై అంత స్వర్గ కో జాహే దుహరా హర హర జన దుయి ఏక హై బిబ విచార కచ్ నాహే జల్ తే ఉపజ తరంగ జ్యో జల్ హీ బిఖే సమాహే దుహరా జబ ఆయస్ ప్రభు కో పయో జనమ ధరా జగ ఆయే అబ్ మే కథా సంక్షేపతే సబ్ హూ కహత సునాయ కబ బాచ దుహరా ठाट पयो मैं जोर कर बचन कहाँ शरण आए पंथ चला तब जगत मैं जब तुम करो सहाय दोहरा जे जे तुमरे ध्यान को नितुड़ त्याय है संत अंत लहेंगे मुक्त फल पावेंगे भगवंत दोहरा काल पुरख की देह मो कोटक बिशन महेश కోటేంద్ర బ్రహ్మ కితే రావ సస క్రూర జలేష్ దోహరా రామ కథా జుగ జుగ అటల్ సబ్ కోయి పాఖత నేత స్వర్గ బాస రఘుబర కర సగరీ పురి సమేత చాపై జో ఏ కథా సునే అర గావే దుఃఖ పావతే నికట న ఆవే మిషన్ భగత్ కీ ఏ ఫల హోయి ఆద వ్యాద శబ సకే న కోయి సమ్మత సత్రయ సహస్ పచావన హాడవది ప్రతమ సుఖదావన త్వప్రసాద కర గ్రంథ సుధారా పూల పరిలవలేవ సుధారా దుహరా నేత్ర తుంకే చరణ తార స్తద్రవ తీర్థరంగ శ్రీ భగవత్ పూర్ణ కీయో రఘువర కథా ప్రసంగ దుహరా సాద అసాద జానో నహీ బాద సువాద వివాద ग्रंथ सगल पूरण कियो भगत कृपा प्रसाद सवैया पाए गहे जब ते तुमरे तब ते को आंख तरे नहीं आन्यो राम रहीम पुराण कुरान अनेक कहे मत एक ना मान्यो सिमरत शास्त्र वेद सबाय बहु भेद कहे हम एक ना जान्यो ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਟ ਕੈ ਗਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਜ ਆਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ
ಶಬತ್ತರು ಪ್ಯಾರು ಸಚ ನಾಮ ಮೇರ ಆಧಾರು ವಾಜೇ ಪಂಚ ಶಬದ ತಿತ ಕಾರಸ ಭಾಗ ಕಾರಸ ಭಾಗ ಶಬದ ವಾಜೇ ಕಲಾಜಿತ ಕರ ತಾರಿಯಾ ಪಂಚ ದೂತ ವಾಸ ಕೀತೆ ಕಾಲ ಕಂಠು ಕುಮಾರಯ ತುರಗರಂ ಪಾಯ ತುದ ಜನ ಕಾವ ಸೇ ನಾಮ ಹರ ಕೇ ಲಾಗೇ ಕಹ ನಾನಕ ತ ಸುಖ ಹೋವಾ ತಿತ ಕರ ಅನಹದ ವಾಜೇ ಅನದ ಸುನೋ ಬಟ ಭಾಗೀ ಹೋ ಸಗಲ ಮನೋರ್ಥ ಪೂರೇ ಪಾರ ಬ್ರಹ್ಮ ಪ್ರಪಾಯ ಉತರೇ ಸಗಲ ವಿಸೂರೇ ದುಃಖ ರೋಗ ಸಂತಾಪತರೆ ಸುಣೀ ಸಚ್ಚೀ ಬಾಣೀ ಸಂತ ಸಾಜನ ಭಯ ಸರಸೆ ಪೂರೇ ಗುರುತೆ ಜಾಣಿ ಸುಣತೆ ಪುನೀತ ಕಹತೆ ಪವಿತ ಸತ್ಗುರು ರಹೇ ಆಭರ ಪೂರೇ ಬಿನವಂತ ನಾನಕ ಗುರುಚರಣ ಲಾಗೇ ವಾಜೇ ಅನಹ ತೂರೇ ಮುದಾವಣೀ ಮಹಲ್ಲಾ ಪಂಜವಾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਾਹ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ ਇਹ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਉਵਾ ਆਪ ਦਯਾਲ ਮਨੋ ਨਾ ਵਿਸਾਰਿਅਨ ਸਾਧ ਜਨਾ ਕਹਿ

ਆਹੇ ਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਹਿਰਦਾਸ।

ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅਧਿਅੰਤਰ ਕੇਵਲ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ

ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਰ ਮੇਰਾ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜਰੇ ਦੀਵਾਨਾਂ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਦਾ ਰਹਿ ਲੋ ਸਾਹਿਬ ਜੀ ਦੇ ਪਾਠ ਹੋਏ ਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ

ਮੈਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ, ਸਮੂਹ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਾਹੋ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਿੱਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਨਾਮ

ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ

ਧਾਮ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ।

ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ, ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ, ਜੋ ਗੁਰਮੁਖ ਪਿਆਰਾ ਸੇਵਦੇ ਦੇ

ਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਹਿ ਪੈ ਨਾਈਆਂ ਹਰ ਆਪ ਗੱਲ ਲਾਈਆਂ।

ਲਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤੇ ਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਲੜੀਆਂ ਮਾਣੇ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਬਿਟਹੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ।

ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ ਸੇ ਸ਼ਾਹ ਵਡਦਾਣੇ, ਆਉ ਸਤਿਗੁਰ ਕਉ ਸਦਵਾਰਿਆ ਗੁਰ ਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।

हे गुरु जी की फतेह। जुगो जुग अटल शब्द गुरु धन धन आदि साहेब। श्री गुरु ग्रंथ साहिब पातशाह जी की पावन पित्र हजूरी जुड़ बैठी साध संगत जी उड़भागी हो आप जी। संगत वाना जहाजरी पर आप जी ने सोधर रहरा साहब जी दे पाठ अरदास बेनती पित्र हुक्म सरवण किते हन। ਹੁਣ ਕੀਰਤਨ ਦੀ ਰਮਤਾਨ ਜੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਸਵੇਰੇ 10 ਵਜੇ ਦੇ ਕਰੀਬ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਵਾਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਪ੍ਰਭਾਵੀ ਬਖਸ਼ਣ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਕਥਾ ਰਾਹੀਂ ਜੋੜਨ ਵਾਲਾ ਪਾਓ ਸਭ ਪਿਆਰ ਸਤਿ

ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਜੀ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ

नानका प्रियो प्रियो कर पुकारे रसन रस मन पी जाए।

जी का खालसा वाहे गुरु जी की फतेह। परम सन्मान योग दसा ही पातशाहियां दी जोत सर्ब सांझी वालता दे प्रतीक शब्द गुरु धन धन श्री गुरु ग्रंथ साहिब महाराज जी दी पवित्र पावन हजूरी विच बराजमान बहुत ही सत्कार योग गुरु स्वरूप गुरु सवारी गुरु प्यारी साध संगत जी बहुत वडभागे हो गुरु चरणा विच बराज के गुरु सवारियां तो गुरबाणी दे मनोहर कीर्तन सरवण करके लाहे प्राप्त कर रहे सो। ये एक इस तरह की बख्शिश है अकाल पुरख वाहिगुरु की साढ़े गुरुआ की। मनुख ये जड़े संसार विच विचरद्या गुरु स्वरूप साध संगत जी गृहस्थ विच कई उतरा चढ़ा आउंदे ने। कदी मनुख खुश हुंदा है कदी थोड़ियां बहुतियां चिंतावां भी हुंदियां ने। जिन्हों हजूर कहिंदे ने गृहस्थ कुटुंब पलेटिया कदे हरख कदे सोग। पर जदों असी गुरु की संगत विच सज जाने आ और गुरु स्वरूप साध संगत जी कीर्तन हो रहा होवे ते फिर जे ज्यादा नहीं ते जितनी क देर असी कीर्तन करने आ जितनी क देर कीर्तन सुनने आ उतनी देर वो सारियां चिंतावां तो सानू मुक्ति मिल जाती है। चुनाचे हजूर दा फरमान भी है हर कीर्तन सुने हर कीर्तन गावे तिस जन दुख निकट नहीं आवे। सो ये सतगुरु दी महान बख्शिश है। आप सारे प्यार वाले गुरु चरणा विच आनंद माण रहे सो। मैनू हुक्म होया है कुछ समा आप जी दे सन्मुख लड़ीवार गुर शब्द विचार दा। सो गुरु स्वरूप साध संगत जी जेड़ी गुरबाणी दा पवित्र शब्द दास ने तुच्छ बुद्धि अनुसार आप जी नू सरवण करवाया है ये पवित्र बचन पहले पातशाह गुरु नानक साहिब महाराज जी दी रसना तो उचारण कीता होया आसा राग विच श्री गुरु ग्रंथ साहिब जी दे पवित्र अंग 435 ते दर्ज है। गुरु स्वरूप साध संगत जी ये जिहड़ी बाणी आप जी ने सरवण कीती है जां रोज करदे हो इस बाणी बारे गुरु नानक साहिब दा अपना विचार है। वो कहिंदे ने भी गुरसिखो ये मैं गुरबाणी मेरी नहीं है। फिर पुछया सतगुरु जी ये बाणी फिर किहदी है। हजूर कहन लगे मैं एक साधन हाँ मैं एक उपकरण हाँ। असल विच ये बाणी दरगाह विच्चों आ रही है मैनू इलहाम हुंदा है आकाशवाणी हुंदी है मैनू जिवें उत्तों हुक्म हुंदा है भी ऐदा ऐदा बोल मैं उदा उदा बोल देना। जैसी मैं आवे खसम की बाणी तैसड़ा करी ज्ञान वे लालो हों आपो हो बोल ना जानदा। ए जो बाणी है मैं अपने आप उचारण नहीं करनी जानदा। मैं कहया सब हुक्माओ जियो जो मैनू हुक्म हुंदा है मैं उचारण करना कोई अखर ला कन्ना शियारी बिहारी वादा काटा मैं अपने वालों नहीं लगांदा। ज्यों दा त्यों ओ बचन मैं तुहाडे कन्ना तक अपड़दा कर देना। आख्या फिर मन विच शंका ना लियावियो ए जड़ी बाणी गुरुआं दे माध्यम नाल उतरी है एदे विच कोई आखेपक गल नहीं है। सतगुर की बाणी सत सत कर जाणो हो गुर सिखो हो हर करता आप मूहों कढाए। ए अकाल पुरख गुरुआं दे मूह विचों आप कढवा रहा है। लिहाजा ए दरगाही बोल ने ए निरंकारी बोल ने
ਇਸੇ ਕਰਕੇ ਲਿਖਿਆ ਹੈ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਹੋਏ। ਹੁਣ ਐਡੀ ਵੱਡੀ ਦਾਤ ਸਾਡੀ ਝੋਲੀ ਚ ਪਾ ਦਿੱਤੀ ਤੇ ਸਤ ਸੰਗਤ ਮਾਹੌਲ ਇਕਾਗਰਤਾ ਵਾਲਾ ਬਣਿਆ ਹੈ, ਮੈਂ ਲਾਹਾ ਲੈ ਲਵਾਂ। ਉਸ ਬਾਣੀ ਨੂੰ ਕਿਤਨਾ ਸੀਰੀਅਸਲੀ ਲੈਣਾ ਚਾਹੀਦਾ। ਕਾਰਪੋਰੇਸ਼ਨ ਨੇ ਪਹਿਲਾਂ ਪਿੱਲਰ ਲਾਏ, ਜਗ੍ਹਾ ਦੀ ਚੋਣ ਕੀਤੀ ਵੀ ਕਿੱਥੋਂ ਡਰਾਈਵਰ ਦੀ ਨਿਗਾਹ ਪੈ ਸਕਦੀ ਏ। ਫਿਰ ਉਹਨਾਂ ਨੇ ਉਹ ਸਾਡਾ ਮਾਰਗਦਰਸ਼ਨ ਕਰਨ ਵਾਸਤੇ ਡੈਸਟੀਨੇਸ਼ਨ ਲਿਖੀਆਂ, ਡਿਸਟੈਂਸ ਲਿਖੀ, ਤੀਰਾਂ ਦੇ ਨਿਸ਼ਾਨ ਪਾਏ। ਕਾਹਦੇ ਲਈ? ਕਿ ਅਜਨਬੀ ਲੋਕਾਂ ਦੀ ਸੁਵਿਧਾ ਹੋ ਜਾਏ, ਉਹ ਭਟਕਣ ਨਾ, ਉਹ ਡਰਾਈਵ ਕਰਦੇ ਕਰਦੇ ਥੋੜਾ ਜਿਹਾ ਐਕਸੀਲੇਟਰ ਤੋਂ ਪੈਰ ਚੁੱਕ ਕੇ ਇਤਮੀਨਾਨ ਨਾਲ ਦੇਖ ਲੈਣ ਵੀ ਮੇਰਾ ਡੈਸਟੀਨੇਸ਼ਨ ਅਗਲੇ ਚੌਂਕ ਚੋਂ ਕਿੱਧਰ ਹੈ ਤੇ ਇੱਥੋਂ ਵਿੱਥ ਕਿੰਨੀ ਹੈ, ਡਿਸਟੈਂਸ ਕਿੰਨੀ ਹੈ, ਤਾਂ ਕਿ ਉਹ ਮੰਜ਼ਿਲ ਤੇ ਪਹੁੰਚ ਸਕੇ। ਜੇ ਹੁਣ ਉਸ ਜਿਹੜਾ ਫਲੈਕਸ ਬੋਰਡ ਹੈ ਜਾਂ ਜਿਹੜਾ ਉਹ ਸਾਈਨ ਬੋਰਡ ਹੈ ਉਹਨੂੰ ਕੋਈ ਵਿਅਕਤੀ ਵੇਖੇ ਹੀ ਨਾ, ਜੇ ਵੇਖੇ ਤੇ ਧਿਆਨ ਨਾਲ ਪੜ੍ਹੇ ਨਾ, ਜੇ ਪੜ੍ਹੇ ਤੇ ਫੋਲੋ ਨਾ ਕਰੇ, ਤੇ ਫਿਰ ਕਾਰਪੋਰੇਸ਼ਨ ਦੇ ਉਹ ਲਗਾਏ ਹੋਏ ਸਾਈਨ ਬੋਰਡ ਕਿਸੇ ਸਕਾਰਥੇ ਨਹੀਂ। ਠੀਕ ਇਸੇ ਤਰ੍ਹਾਂ ਗੁਰੂਆਂ ਨੇ ਇਸ ਬਾਣੀ ਵਿੱਚ ਸਾਡਾ ਮਾਰਗਦਰਸ਼ਨ ਕੀਤਾ ਹੈ, ਔਰ ਉਸ ਮਾਰਗਦਰਸ਼ਨ ਦਾ ਲਾਹਾ ਅਸੀਂ ਤਾਂ ਲੈ ਸਕਦੇ ਹਾਂ ਵੀ ਇਹਨੂੰ ਬੜੇ ਧਿਆਨ ਨਾਲ, ਅੱਖਾਂ ਚੰਗੀ ਤਰ੍ਹਾਂ ਖੋਲ ਕੇ, ਕੰਨ ਚੰਗੀ ਤਰ੍ਹਾਂ ਖੋਲ ਕੇ, ਇੱਕ ਇੱਕ ਲਫ਼ਜ਼, ਇੱਕ ਇੱਕ ਸੈਂਟੈਂਸ ਜਿਹੜਾ ਹੈ ਉਹਦੇ ਵਿੱਚ ਸਾਨੂੰ ਉਹ ਬਾਣੀਕਾਰ ਮੈਸੇਜ ਕੀ ਦੇ ਰਿਹਾ ਹੈ, ਸਾਡੀ ਤਵੱਜੋ ਉਹਦੇ ਵਿੱਚ ਹੋਵੇ, ਤਾਂ ਇਹਦਾ ਕੋਈ ਲਾਭ ਹੁੰਦਾ ਹੈ। ਸੋ ਅੱਜ ਇਹ ਜੋ ਬਚਨ ਨੇ ਸਤਿਗੁਰੂ ਨੇ ਬਖਸ਼ਿਸ਼ ਕੀਤੇ ਨੇ, ਇਹ ਇਸ ਤਰ੍ਹਾਂ ਦੇ ਬਚਨ ਨੇ ਵੀ ਜਿਵੇਂ ਦੋ ਪਾਤਰ ਬਣਾ ਕੇ ਉਹਨਾਂ ਦਾ ਪਰਸਪਰ ਸੰਵਾਦ ਕਰਵਾਇਆ ਹੋਵੇ। ਜਿਵੇਂ ਕੋਈ ਵਿਅਕਤੀ ਅਮਰੀਕਾ ਕਈ ਵਾਰੀ ਆਇਆ ਗਿਆ ਹੋਵੇ ਤੇ ਉਹ ਇੰਡੀਆ ਚ ਕਿਸੇ ਨੂੰ ਟੱਕਰ ਜਾਏ, ਤੇ ਇੰਡੀਆ ਵਾਲੇ ਕਿਸੇ ਵਿਅਕਤੀ ਨੇ ਅਮਰੀਕਾ ਆਉਣਾ ਹੋਵੇ ਤੇ ਉਹ ਗੱਲਾਂ ਪੁੱਛਣ ਲੱਗ ਪਏ, ਭਾਈ ਭਰਾ ਜੀ ਕਿਵੇਂ ਕਿਵੇਂ, ਮੈਨੂੰ ਥੋੜਾ ਜਿਹਾ ਅਵੇਅਰ ਕਰ ਦਿਓ, ਸੁਣਿਆ ਸਖਤੀ ਬੜੀ ਏ, ਕਿਹੜੀ ਕਿਹੜੀ ਸ਼ੈ ਮੈਂ ਲਿਜਾ ਸਕਦਾ, ਕਿਹੜੀ ਨਹੀਂ ਲਿਜਾ ਸਕਦਾ, ਮੈਂ ਉੱਥੇ ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਫੇਸ ਕਿਵੇਂ ਕਰਨਾ, ਜਿਵੇਂ ਉਹ ਪੁੱਛਣ ਲੱਗ ਪੈਂਦਾ ਹੈ। ਇਵੇਂ ਇੱਕ ਉਹ ਜਗਿਆਸੂ ਇਸਤਰੀ ਦੂਜੀ ਜਗਿਆਸੂ ਇਸਤਰੀ ਨੂੰ ਪੁੱਛਦੀ ਏ ਜਿਹਦਾ ਮਲਾਪ ਹੋ ਚੁੱਕਾ ਹੈ। ਉਹ ਕਹਿੰਦੀ ਏ ਭੈਣ ਤੇਰਾ ਤੇ ਮਲਾਪ ਹੋ ਗਿਆ ਹੈ, ਅਕਾਲ ਪੁਰਖ ਵਾਹਿਗੁਰੂ ਤੈਨੂੰ ਪ੍ਰਾਪਤ ਹੋ ਗਏ ਨੇ, ਤੇਰੇ ਚਿਹਰੇ ਤੋਂ, ਤੇਰੇ ਜਲਵੇ ਤੋਂ, ਤੇਰੇ ਔਰੇ ਤੋਂ ਪਤਾ ਲੱਗਦਾ, ਤੇ ਤੂੰ ਥੋੜੀ ਜਿਹੀ ਕਿਰਪਾ ਕਰ, ਮੇਰਾ ਮਾਰਗਦਰਸ਼ਨ ਵੀ ਕਰ। ਤੋ ਸਤਿਗੁਰੂ ਬਚਨ ਇੱਥੋਂ ਸ਼ੁਰੂ ਕਰਦੇ ਨੇ, ਮੁੰਦ ਸਹਿਜ ਸਲੋਨੜੀਏ। ਜਿਵੇਂ ਦੁਨਿਆਵੀ ਤੌਰ ਤੇ ਸਤਸੰਗਤ ਜੀ ਸੁੰਦਰਤਾ ਦੀ ਕਦਰ ਹੁੰਦੀ ਹੈ ਨਾ, ਸੁੰਦਰ ਵਿਅਕਤੀ ਹਰੇਕ ਨੂੰ ਚੰਗਾ ਲੱਗਦਾ, ਹਰੇਕ ਸੁੰਦਰ ਬਣਨ ਦੀ ਕੋਸ਼ਿਸ਼ ਕਰਦਾ, ਇਸੇ ਪ੍ਰਕਾਰ ਅਧਿਆਤਮਕਵਾਦ ਵਿੱਚ ਵੀ ਕੁਝ ਲੋਕ ਸੁੰਦਰ ਹੁੰਦੇ ਨੇ, ਕੁਝ ਲੋਕ ਕਰੂਪ ਹੁੰਦੇ ਨੇ, ਪਰ ਉੱਥੇ ਸੁੰਦਰਤਾ ਦੀ ਤੇ ਕਰੂਪਤਾ ਦੀ ਪਰਿਭਾਸ਼ਾ ਥੋੜੀ ਜਿਹੀ ਡਿਫਰੈਂਟ ਹੈ। ਸਾਡੇ ਇੱਥੇ ਸੁੰਦਰ ਹੁੰਦਾ ਵੀ ਜਿਹਦੀ ਕੱਦ ਕਾਠੀ ਠੀਕ ਹੋਵੇ, ਰੂਪ ਰੰਗ ਠੀਕ ਹੋਵੇ, ਨੈਣ ਨਕਸ਼ ਠੀਕ ਹੋਣ, ਬੋਲ ਬਾਣੀ ਸੋਹਣੀ ਹੋਵੇ। ਇੱਥੇ ਸੋਹਣੇ ਕੌਣ ਨੇ? ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੰਗਤ ਵਿੱਚ ਬੈਠ ਬੈਠ ਕੇ ਉਹਨਾਂ ਦੀ ਆਤਮਾ ਬਲਵਾਨ ਹੋ ਜਾਂਦੀ ਏ, ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ। ਲਿਹਾਜ਼ਾ ਗੁਰੂ ਦੇ ਨੇਤਰਾਂ ਤੇ ਜਿਹੜੀ ਐਕਸਰੇ ਮਸ਼ੀਨ ਲੱਗੀ ਏ ਉਹ ਸਾਡੇ ਹੱਡ ਚੰਮ ਦੇ ਤਨ ਦੇ ਵਿੱਚੋਂ ਸਾਡੇ ਅੰਤਸ਼ਕਰਨ ਨੂੰ ਵੇਖ ਲੈਂਦੀ ਵੀ ਇਹਨਾਂ ਵਿੱਚੋਂ ਸੁੰਦਰ ਕੌਣ ਹੈ ਤੇ ਕਰੂਪ ਕੌਣ ਹੈ। ਕਰੂਪ ਕੌਣ ਹੈ? ਪਹਿਲੀ ਕੁਜਾਤ ਕਰੂਪ ਕੁਲੱਖਣੀ, ਜਿਹੜੀ ਮਨ ਮੱਤ ਹੈ ਉਹ ਕਰੂਪ ਹੈ, ਉਹ ਭੈੜੀ ਸ਼ਕਲ ਵਾਲੀ ਹੈ। ਇੱਥੇ ਮੁੰਦ ਸਹਿਜ ਸਲੋਨੜੀਏ, ਸਲੋਨੀ ਸਲੋਨੜੀਏ ਦੇ ਅਰਥ ਨੇ ਅਸਲ ਸ਼ਬਦ ਦੇ ਲੋਨ ਲੋਇਨ, ਅੱਖਾਂ ਨੂੰ, ਅੱਖਾਂ ਦਾ ਪ੍ਰਿਆਵਾਚੀ ਇੱਕ ਅੱਖਰ ਹੈ ਲੋਇਨ, ਚਕਸ਼ੂ ਨੇਤਰ, ਇਹ ਸਾਰੇ ਅੱਖਾਂ ਦੇ ਨਾਮ ਨੇ, ਹੋਰ ਵੀ ਨੇ। ਹੇ ਆਤਮਕ ਅਡੋਲਤਾ ਵਿੱਚ ਟਿਕੀ ਹੋਈ ਸੋਹਣੀਆਂ ਅੱਖਾਂ ਵਾਲੀ ਜੀਵ ਇਸਤਰੀ ਏ। ਇੱਕ ਗੁਰਮੁਖ ਸਹੇਲੀ ਦੂਜੀ ਗੁਰਮੁਖ ਸਹੇਲੀ ਤੋਂ ਕੁਛ ਲਾਹਾ ਲੈਣ ਲਈ ਪਹਿਲਾਂ ਉਹਦੀ ਤਾਰੀਫ ਕਰਦੀ ਹੈ, ਉਹਨੂੰ ਪ੍ਰਸੰਨ ਕਰਨ ਲਈ, ਉਹਨੂੰ ਖੁਸ਼ ਕਰਨ ਲਈ, ਤਾਂ ਕਿ ਖੁਸ਼ ਹੋ ਕੇ ਮੇਰਾ ਮਾਰਗਦਰਸ਼ਨ ਕਰ ਸਕੇ। ਤਾਂ ਫਿਰ ਉਹ ਕਹਿੰਦੀ ਹੈ ਮੁੰਦ ਸਹਿਜ, ਸਹਿਜ ਮੈਨੇ ਆਤਮਕ ਅਡੋਲਤਾ। ਸਤਿਸੰਗਤ ਜੀ ਆਤਮਕ ਅਡੋਲਤਾ ਦੇ ਅਰਥ ਨੇ ਜਿੱਥੇ ਜਾ ਕੇ
ਅਸੀਂ ਡੋਲੀਏ ਨਾ, ਕੋਈ ਸਾਡੀ ਉਮੀਦ ਦੇ ਉਲਟ ਰਿਜ਼ਲਟ ਆ ਜਾਏ ਤਾਂ ਵੀ ਅਸੀਂ ਮਾਯੂਸ ਨਾ ਹੋਈਏ, ਸਾਨੂੰ ਕੋਈ ਡਰਾਵੇ ਤੇ ਅਸੀਂ ਡਰੀਏ ਨਾ, ਸਾਨੂੰ ਕੋਈ ਖਰੀਦੇ ਤੇ ਅਸੀਂ ਵਿਕੀਏ ਨਾ। ਮਾਫ ਕਰਨਾ, ਸਿੰਪਲ ਜਿਹਾ ਮੈਥਡ ਇਹ ਹੈ ਵੀ ਉਹਨੂੰ ਕਹਿੰਦੇ ਨੇ ਆਤਮਕ ਅਡੋਲਤਾ। ਜਿਵੇਂ ਸਿੱਖਾਂ ਨੂੰ ਆਰਿਆਂ ਨਾਲ ਚੀਰ ਦਿੱਤਾ, ਰੰਬੀਆਂ ਨਾਲ ਖੋਪਰ ਉਤਾਰ ਦਿੱਤੇ, ਦੇਗਾਂ ਵਿੱਚ ਉਬਾਲ ਦਿੱਤਾ, ਚਰਖੜੀਆਂ ਤੇ ਚਾੜਿਆ, ਜਿਉਂਦਿਆਂ ਨੂੰ ਭੱਠੀਆਂ ਵਿੱਚ ਝੋਕ ਦਿੱਤਾ, ਤੇ ਉਹ ਡੋਲੇ ਨਹੀਂ। ਇਹਨੂੰ ਆਤਮਕ ਅਡੋਲਤਾ, ਇਹਨੂੰ ਸਹਿਜ ਕਹਿੰਦੇ ਨੇ। ਆਪਾਂ ਤੇ ਕਦੀ ਆਤਮੰਥਨ ਕਰਿਓ ਵੀ ਬੈਲ ਵੱਜੇ ਨਾ ਕੋਈ ਅਨਨਾਊਨ ਨੰਬਰ ਤੋਂ ਤੇ ਛਾਤੀ ਤੱਕ ਤੱਕ ਕਰਕੇ ਵੱਜਣ ਲੱਗ ਪੈਂਦੀ ਵੀ ਪਤਾ ਨੀ ਕਿਹਦਾ ਫੋਨ ਹੈ, ਪਤਾ ਨੀ ਕੀ ਗੱਲ ਹੈ। ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਹੈ ਵੀ ਆਤਮਾ ਜਦੋਂ ਕਮਜ਼ੋਰ ਹੁੰਦੀ ਹੈ। ਆਤਮਾ ਕਮਜ਼ੋਰ ਹੁੰਦੀ ਕਿਉਂ ਹੈ? ਜਦੋਂ ਆਤਮਾ ਨੂੰ ਉਹਦੀ ਖੁਰਾਕ ਨਹੀਂ ਦਿੰਦੇ। ਦੋ ਤਰ੍ਹਾਂ ਦੀ ਖੁਰਾਕ ਹੈ ਨਾ, ਇਹ ਦੀਵਾਰ ਦੇ ਉਸ ਪਾਸੇ ਸਰੀਰ ਦੀ ਖੁਰਾਕ ਹੈ, ਆ ਦੀਵਾਰ ਦੇ ਇਸ ਪਾਸੇ ਆਤਮਾ ਦੀ ਖੁਰਾਕ ਹੈ ਜਿਹੜੀ ਤੁਸੀਂ ਛੱਕ ਰਹੇ ਹੋ। ਔਰ ਅਕਸਰ ਤੁਸੀਂ ਵੇਖਿਆ ਹੋਵੇਗਾ ਵੀ ਸਰੀਰ ਦੀ ਖੁਰਾਕ ਦਾ ਫਿਕਰ ਕਰਨ ਵਾਲਿਆਂ ਦੀ ਗਿਣਤੀ ਆਤਮਾ ਦੀ ਖੁਰਾਕ ਦਾ ਫਿਕਰ ਕਰਨ ਵਾਲਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਹੁਣ ਜਿਹਨੇ ਬੈਠਣਾ ਹੀ ਨਹੀਂ ਉਹਦੀ ਆਤਮਾ ਕਿਵੇਂ ਬਲਵਾਨ ਹੋਵੇਗੀ? ਆਤਮਾ ਦੀ ਖੁਰਾਕ ਗੁਰਬਾਣੀ ਹੈ, ਸਿਮਰਨ ਹੈ। ਉਹ ਜਿਹੜੀ ਟੈਨਸ਼ਨ ਹੁੰਦੀ ਹੈ ਨਾ, ਛੋਟੀ ਮੁਸੀਬਤ ਬਹੁਤ ਵੱਡੀ ਲੱਗਦੀ ਹੈ, ਓਵਰ ਥਿੰਕਿੰਗ ਹੈ। ਅੱਛਾ, ਐਵੇਂ ਹੀ ਭਵਿੱਖ ਦੀ ਚਿੰਤਾ ਕਰ ਕਰਕੇ ਸਭ ਕੁਛ ਕੋਲ ਹੁੰਦਿਆਂ ਸੁਣਦਿਆਂ ਸੋਚੀ ਤੁਰੇ ਜਾਣਾ, ਸੋਚੀ ਛੋਟੀ ਜਿਹੀ ਸਮੱਸਿਆ ਨੂੰ ਸੋਚ ਸੋਚ ਕੇ ਸੋਚ ਸੋਚ ਕੇ ਸੋਚ ਸੋਚ ਕੇ ਵੱਡੀ ਕਰ ਲੈਣ, ਉਹ ਵੀ ਆਤਮਕ ਕਮਜ਼ੋਰੀ ਹੈ। ਉਹ ਸਿਮਰਨ ਨਾਲ ਦੂਰ ਹੋ ਸਕਦੀ ਹੈ, ਮੈਡੀਟੇਸ਼ਨ ਨਾਲ ਦੂਰ ਹੋ ਸਕਦੀ ਹੈ। ਇਕੱਲੇ ਬੈਠ ਕੇ ਆਪਣੇ ਫੁਰਨਿਆਂ ਤੇ ਕਾਬੂ ਪਾਉਣਾ, ਅੰਦਰੋਂ ਨਿਰਵਿਚਾਰ ਹੋਣਾ, ਉਹਦੇ ਨਾਲ ਹੋ ਸਕਦੀ। ਉਹਨੂੰ ਕਹਿੰਦੇ ਸਹਿਜ ਅਵਸਥਾ। ਉਹਦੇ ਬੜੀ ਸੋਹਣੀ ਵਿਆਖਿਆ ਗੁਰਮਤ ਵਿੱਚ, ਪਰ ਕਿਉਂਕਿ ਇਹ ਸੂਈਆਂ ਦਾ ਮੇਰੇ ਨਾਲ ਮੁਕਾਬਲਾ ਹੁੰਦਾ ਹੈ ਘੜੀ ਦੀਆਂ ਦਾ, ਉਹ ਕਹਿੰਦੀਆਂ ਅਸੀਂ ਛੇਤੀ ਛੇਤੀ ਅੱਗੇ ਜਾਣਾ, ਮੈਂ ਫਿਰ ਰੁਕ ਜਾਂਦਾ ਵੀ ਵਾਪਸ ਆ ਜਾ, ਮੈਂ ਜ਼ਿਆਦਾ ਦੂਰ ਨਹੀਂ ਜਾ ਸਕਦਾ। ਸਹਿਜ ਆਤਮਕ ਅਡੋਲਤਾ ਵਿੱਚ ਸੋਹਣੇ ਨੇਤਰਾਂ ਵਾਲੀਏ ਜੀਵ ਇਸਤਰੀਏ, ਇੱਕ ਪ੍ਰੇਮ ਬੇਨੰਤੀ ਰਾਮ। ਮੈਂ ਬੜੇ ਨਿਮਰਤਾ ਨਾਲ, ਬੜੇ ਪਿਆਰ ਨਾਲ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਆ, ਮੈਂ ਤਰਲਾ ਲੈਂਦੀ ਹਾਂ। ਭੈਣ ਮੇਰੀ ਬੜੇ ਧਿਆਨ ਨਾਲ ਗੱਲ ਸੁਣ, ਮੇਰੀ ਮਦਦ ਕਰ। ਇਸ ਤਰ੍ਹਾਂ ਕਦੀ ਲੇਹਲੜੀ ਲਈ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ? ਜਿਸ ਤਰ੍ਹਾਂ ਦੁਨਿਆਵੀ ਕੰਮਾਂ ਲਈ ਅਸੀਂ ਲੇਹਲੜੀਆਂ ਲੈਂਦੇ ਹਾਂ, ਕੰਮ ਕਰਾਉਣ ਵਾਸਤੇ ਮਗਰ ਪੈ ਜਾਂਦੇ ਹਾਂ, ਇਸ ਤਰ੍ਹਾਂ ਤਰਲਾ ਲਈਏ ਜਿਵੇਂ ਸਾਨੂੰ ਗੁਰੂ ਨਾਨਕ ਸਾਹਿਬ ਜਾਚ ਦੱਸ ਰਹੇ ਨੇ। ਤੇ ਕਹਿਣ ਲੱਗੇ ਫਿਰ ਕੀ ਕਰ, ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ ਰਾਮ। ਐਸੀ ਕਿਰਪਾ ਕਰ, ਐਸੀ ਜੁਗਤ ਦੱਸ, ਐਸਾ ਤਰੀਕਾ ਦੱਸ ਕਿ ਮੇਰੇ ਮਨ ਨੂੰ ਤੇ ਮੇਰੇ ਤਨ ਨੂੰ। ਮਨ ਤੇ ਸੂਖਸ਼ਮ ਹੈ, ਮਨ ਜਿਹੜਾ ਹੈ ਉਹ ਇਹ ਨਹੀਂ ਵੀ ਹੈ ਹੀ ਨਹੀਂ, ਪਰ ਮਨ ਨੂੰ ਤੁਸੀਂ ਕਿਸੇ ਦਾ ਪੋਸਟਮਾਰਟਮ ਕਰਕੇ ਲੱਭੋ ਵੀ ਜਿਹੜੇ ਮਨ ਦਾ ਗੁਰਬਾਣੀ ਚ ਇੰਨਾ ਜ਼ਿਕਰ ਹੈ, ਆਖਰ ਉਹਨੂੰ ਵੇਖਣਾ ਹੈ ਕਿੰਨਾ ਲੰਬਾ, ਕਿੰਨਾ ਚੌੜਾ, ਕਿੰਨਾ ਮੋਟਾ, ਉਹਦਾ ਰੰਗ ਕੀ ਹੈ, ਤੇ ਤੁਹਾਨੂੰ ਕੁਛ ਨਹੀਂ ਮਿਲੇਗਾ। ਪਰ ਇਹਦਾ ਮਤਲਬ ਇਹ ਨਹੀਂ ਵੀ ਮਨ ਹੈ ਹੀ ਨਹੀਂ। ਮੈਂ ਅਕਸਰ ਇੱਕ ਬੇਨਤੀ ਕਰਨਾ ਹੁੰਦਾ ਬਈ ਆਹ ਲਾਈਟਾਂ ਜਗ ਰਹੀਆਂ ਨੇ, ਝੂਮਰ ਜਗ ਰਹੇ ਨੇ, ਮਾਈਕ ਜਿਹੜਾ ਵੀ ਕਰੰਟ ਨਾਲ ਚੱਲ ਰਿਹਾ, ਤੇ ਮੈਂ ਕਹਾਂ ਕਾਹਦੇ ਨਾਲ, ਤੇ ਤੁਸੀਂ ਕਹੋ ਗਿਆਨੀ ਜੀ ਇਹ ਬਿਜਲੀ ਨਾਲ, ਤੇ ਮੈਂ ਕਹਾਂ ਵੀ ਥੋੜੀ ਜੀ ਕੱਢ ਕੇ ਇੱਥੇ ਸਟੇਜ ਤੇ ਰੱਖੋ, ਮੈਂ ਵੇਖਣੀ ਹੈ ਬਿਜਲੀ ਕਿੱਦਾਂ ਦੀ ਹੁੰਦੀ ਹੈ। ਤੇ ਤੁਹਾਡੇ ਵਿੱਚੋਂ ਕਿਸੇ ਨੇ ਬੀ ਟੈਕ ਐਮ ਟੈਕ ਕੀਤੀ ਹੋਵੇ ਤੇ ਉਹ ਕਹਿਣਗੇ ਬਾਬਾ ਜੀ ਵੀ ਬਿਜਲੀ ਏਦਾਂ ਕੱਢ ਕੇ ਨਹੀਂ ਰੱਖੀ ਜਾਂਦੀ। ਪਰ ਹੁਣ ਇਹਦਾ ਮਤਲਬ ਇਹ ਤੇ ਨਹੀਂ ਨਾ ਵੀ ਬਿਜਲੀ ਹੈ ਹੀ ਨਹੀਂ, ਬਿਜਲੀ ਹੈ, ਗ੍ਰੈਵਿਟੀ ਦਿਸਦੀ ਨਹੀਂ, ਪਰ ਗ੍ਰੈਵਿਟੀ ਆਪਣਾ ਕੰਮ ਕਰਦੀ ਹੈ, ਅਸੀਂ ਸਾਰੇ ਸਮਝਦੇ ਹਾਂ। ਬਿਜਲੀ ਨੂੰ ਅਸੀਂ ਪਕੜ ਨਹੀਂ ਸਕਦੇ, ਦੇਖ ਨਹੀਂ ਸਕਦੇ, ਸੁੰਘ ਨਹੀਂ ਸਕਦੇ, ਪਰ ਉਹ ਆਪਣਾ ਕੰਮ ਕਰ ਰਹੀ ਹੈ। ਲਿਹਾਜ਼ਾ ਇਸੇ ਤਰ੍ਹਾਂ ਮਨ ਵੀ ਹੈ, ਮੇਰੇ ਮਨ ਤੇ ਮੇਰਾ ਤਨ। ਤਨ ਕੀ ਹੈ? ਮੇਰੇ ਕੰਨ, ਅੱਖਾਂ, ਰਸਨਾ, ਮੇਰੇ ਹੱਥ ਪੈਰ ਸਾਰੇ, ਇਹ ਸਾਰੇ ਵਾਹਿਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਣ। ਕੀ ਕਰ ਤੂੰ? ਪ੍ਰਭ ਸੰਗਮ ਰਾਤੀ ਰਾਮ। ਸੰਗਮ ਗਮ ਪਹੁੰਚ, ਗੇਤਰ ਸੱਸਾ ਸੋਹਣੀ ਪਹੁੰਚ ਮੇਰੀ, ਉਹਦੇ ਨਾਲ ਮੇਰਾ ਸੰਗਮ ਹੋ ਜਾਏ, ਮੇਰਾ ਉਹਦੇ ਨਾਲ ਮਲਾਪ ਹੋ ਜਾਏ। ਕੋਈ ਜੁਗਤ ਦੱਸ ਇਸ ਤਰ੍ਹਾਂ ਦੀ, ਕੋਈ ਤਰੀਕਾ ਦੱਸ, ਆਖਰ ਤੂੰ ਮਿਲੀ ਏ, ਤੈਨੂੰ ਤੇ ਪਤਾ ਉਹ ਕਿਵੇਂ ਮਿਲਦਾ, ਮੈਨੂੰ ਵੀ ਮਿਲਾ ਦੇ। ਹੁਣ ਸਾਧ ਸੰਗਤ ਇਹ ਕੀ ਹੈ ਵੀ ਇੱਕ ਤੇ ਹੈ ਪਰਮਾਤਮਾ, ਇੱਕ ਹੈ ਜੀਵਾਤਮਾ, ਇਹਨਾਂ ਦੇ ਦਰਮਿਆਨ ਇੱਕ ਕੀ ਹੈ ਗੁਰੂ ਹੈ, ਪਰ ਕਦੀ ਕਦੀ ਨਾ ਇਹਨਾਂ ਦੇ ਦਰਮਿਆਨ ਇੱਕ ਹੋਰ ਸ਼ਖਸੀਅਤ ਖੜੀ ਕਰ ਦਿੱਤੀ ਜਾਂਦੀ ਹੈ। ਕਿਹੜੀ?
ਬੜੇ ਆਸਾਨ ਤਰੀਕੇ ਨਾਲ ਗੱਲ ਸਮਝਾਵਾਂ। ਇੱਕ ਫੋਰਥ ਗ੍ਰੇਡ ਦਾ ਬੱਚਾ ਆਪਣੀ ਮਾਂ ਨੂੰ ਕਹਿੰਦਾ ਵੀ ਮੰਮਾ ਅੱਜ ਮੇਰੇ ਕੋਲ ਕੁਐਸਚਨ ਸੋਲਵ ਨਹੀਂ ਹੋ ਰਿਹਾ, ਤੇ ਉਹ ਕਹਿੰਦੀ ਤੂੰ ਟੈਨਸ਼ਨ ਨਾ ਕਰ, ਸਾਡੇ ਗੁਆਂਢ ਵਿੱਚ ਇੱਕ ਲੜਕੀ ਹੈ ਉਹ 10th ਦੀ ਸਟੂਡੈਂਟ ਹੈ, ਮੈਂ ਉਹਨੂੰ ਸੱਦ ਕੇ ਲਿਆਉਂਦੀ ਹਾਂ, ਉਹ ਤੇਰੀ ਹੈਲਪ ਕਰ ਦੇਗੀ। ਉਹ ਫਿਰ ਦੱਸ ਦਿੰਦੀ ਵੀ ਵੀਰੇ ਇਹ ਇੱਦਾਂ ਇੱਦਾਂ ਤੈਨੂੰ ਇਹ ਸੋਲਵ ਹੋਣੇ, ਕਿਉਂ ਉਹ ਉਹਨਾਂ ਕਲਾਸਾਂ ਚੋਂ ਨਿਕਲ ਕੇ ਗਈ। ਇਸ ਤਰ੍ਹਾਂ ਸਤਸੰਗੀ ਸੱਜਣ ਕਈ ਵਾਰਾਂ ਜਿਹੜੇ ਸਾਡੇ ਨਾਲੋਂ ਪਹਿਲਾਂ ਤੁਰੇ ਨੇ, ਜਿਨ੍ਹਾਂ ਦੀ ਅਵਸਥਾ ਥੋੜ੍ਹੀ ਜਿਹੀ ਬਣ ਗਈ ਹੈ, ਉਹ ਜਿਹੜੇ ਮੇਰੇ ਵਰਗਿਆਂ ਦੀ ਅਵਸਥਾ ਨਹੀਂ ਬਣੀ ਉਹਨਾਂ ਦੀ ਅਵਸਥਾ ਬਣਾ ਸਕਦੇ ਨੇ। ਈਵਨ ਉਹਨਾਂ ਦੇ ਤੇ ਵਾਈਬ੍ਰੇਸ਼ਨ ਵੀ ਹੈਲਪ ਕਰ ਜਾਂਦੇ ਨੇ ਕਈ ਵਾਰੀ ਉਹਨਾਂ ਦੇ ਕੋਲ ਬੈਠ ਕੇ। ਆਹ ਜਿਹੜਾ ਸੰਗਤ ਵਿੱਚ ਤੁਸੀਂ ਸਿਮਰਨ ਕਰਦੇ ਹੋ ਨਾ, ਗੁਰਮੁਖ ਪਿਆਰੇ ਬੈਠੇ ਨੇ ਕਰਵਾਉਂਦੇ ਨੇ, ਇਹਦਾ ਹਮੇਸ਼ਾ ਲਾਭ ਮੇਰੇ ਵਰਗੇ ਨਾੜੀਆਂ ਨੂੰ ਹੁੰਦਾ ਹੈ। ਜਿਹੜੇ ਜੁੜੇ ਹੋਏ ਨੇ, ਮੇਰਾ ਆਪਣਾ ਅਨੁਭਵ ਹੈ, ਉਹਨਾਂ ਨੂੰ ਇਹਦਾ ਲਾਭ ਬਹੁਤ ਘੱਟ ਹੁੰਦਾ, ਕਿਉਂਕਿ ਉਹ ਜਿਹੜੇ ਵਾਈਬ੍ਰੇਸ਼ਨ ਹੁੰਦੇ ਨਾ ਉਹ ਸਾਰੇ ਉਹਨੂੰ ਝੇਲਣੇ ਪੈਂਦੇ ਨੇ। ਤੇ ਜੇ ਕਿਤੇ ਸਾਰੀਆਂ ਰੂਹਾਂ ਹੀ ਜੁੜੀਆਂ ਹੋਣ, ਜਿਵੇਂ ਅੰਮ੍ਰਿਤ ਵੇਲੇ ਦਾ ਕੋਈ ਸਮਾਗਮ ਹੋਵੇ, ਉੱਥੇ ਵਿਰਲਾ ਵਿਰਲਾ ਉੱਠਦਾ, ਫਿਰ ਥੋੜ੍ਹਾ ਜਿਹਾ ਯਤਨ ਕਰਕੇ ਖੇਡ ਬਣ ਜਾਂਦੀ, ਸਾਰੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਣਗੇ, ਸਾਰੇ ਇਕਾਗਰ ਹੋ ਜਾਣਗੇ, ਸਾਰੀ ਬਾਤ ਬਣ ਜਾਏਗੀ। ਖੈਰ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਇਸ ਤਰ੍ਹਾਂ ਦੀ ਕਲਾ ਵਰਤਾ, ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ। ਪ੍ਰਭੂ ਦੇ ਪ੍ਰੇਮ ਵਿੱਚ ਰੰਗੀ ਹੋਈ, ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ, ਤਉ ਗੁਣ ਪਛਾਣੈ ਤਾਂ ਪ੍ਰਭ ਜਾਣੈ ਗੁਣੈ ਵਸ ਅਵਗਣਸ। ਹੁਣ ਇੱਥੇ ਥੋੜਾ ਜਿਹਾ ਉਹਨੇ ਮੈਥਡ ਸਮਝਾਇਆ ਇਸ ਲਾਈਨ ਚ ਕਿ ਪ੍ਰਭੂ ਦੇ ਗੁਣਾਂ ਨੂੰ ਜੇ ਤੂੰ ਪਛਾਣ ਲਵੇਂ, ਤੇ ਪ੍ਰਭੂ ਦੇ ਬੇਅੰਤ ਗੁਣ ਨੇ, ਉਂਝ ਜੇ ਬਿਲਕੁਲ ਸੰਖੇਪ ਜਿਹਾ ਕਹਿਣੇ ਹੋਣ ਤੇ ਪਹਿਲੀ ਗੱਲ ਉਹ ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ। ਅਸੀਂ ਵੀ ਨਿਰਵੈਰ ਹੋ ਜਾਈਏ, ਜਦੋਂ ਅਸੀਂ ਨਿਰਵੈਰ ਹੋਈਏ ਨਾ ਉਦੋਂ ਹੀ ਅਸੀਂ ਨਿਰਭਉ ਹੋ ਸਕਦੇ ਹਾਂ। ਜਦੋਂ ਤੱਕ ਮਨ ਵਿੱਚ ਵੈਰ ਹੈ ਉਦੋਂ ਤੱਕ ਅਸੀਂ ਨਿਰਭਉ ਨਹੀਂ ਹੋ ਸਕਦੇ, ਔਰ ਜਦੋਂ ਤੱਕ ਅੰਦਰ ਵੈਰ ਹੈ ਮੇਰ ਤੇਰ ਹੈ ਸਿਮਰਨ ਵਿੱਚ ਵੀ ਥੋੜੀ ਦਿੱਕਤ ਆਉਂਦੀ ਹੈ। ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ। ਇਸ ਵਾਸਤੇ ਜਦੋਂ ਕਬੀਰ ਸਾਹਿਬ ਨੂੰ ਪੁੱਛਿਆ ਨਾ ਵੀ ਜਾਚ ਦੱਸੋ ਕਿਵੇਂ ਜਪੀਏ, ਤੇ ਚਲੋ ਸਾਡੇ ਆਪਣੇ ਆਪਣੇ ਤਰੀਕੇ ਨੇ ਵੀ ਸਿੱਧੇ ਹੋ ਕੇ ਬਹਿਣਾ ਹੈ, ਇੱਦਾਂ ਕਰਨਾ ਇੱਦਾਂ, ਹਰ ਇੱਕ ਦਾ ਆਪਣਾ ਅਨੁਭਵ ਹੈ। ਪਰ ਕਬੀਰ ਸਾਹਿਬ ਨੇ ਜਾਚ ਪਤਾ ਕੀ ਦੱਸੀ, ਥੋੜੇ ਜਿਹੇ ਕੰਨ ਦੇ ਕੇ ਬੇਨਤੀ ਸੁਣਿਓ। ਕਹਿਣ ਲੱਗੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੋ ਛੋਟੇ ਛੋਟੇ ਬੱਚਿਆਂ ਦੀ ਐਗਜ਼ੈਂਪਲ ਦਿੱਤੀ, ਤੁਹਾਡਾ ਆਪਣਾ ਨਜ਼ਰੀਆ ਇਸ ਪੰਕਤੀ ਨੂੰ ਦੇਖਣ ਦਾ, ਮੇਰਾ ਆਪਣਾ ਹੈ। ਮੇਰਾ ਨਜ਼ਰੀਆ ਕੀ ਹੈ, ਧਰੂ ਤੇ ਪ੍ਰਹਿਲਾਦ ਬੱਚੇ ਨੇ, ਬੱਚੇ ਵਿੱਚ ਕਾਮ ਨਹੀਂ ਹੁੰਦਾ, ਬੱਚੇ ਵਿੱਚ ਵੈਰ ਵੀ ਨਹੀਂ ਹੁੰਦਾ, ਬੱਚਾ ਅਜੇ ਅੰਦਰੋਂ ਮੁਖਲਸ ਹੈ। ਨਾਮ ਜਪਣ ਲਈ ਜਿਸ ਤਰ੍ਹਾਂ ਦੀ ਅੰਤਸ਼ਕਰਨ ਚਾਹੀਦਾ ਹੈ ਉਹ ਬੱਚਾ ਬੱਚੇ ਕੋਲੋਂ ਹੁੰਦੀ ਹੈ। ਇਸ ਕਰਕੇ ਬਚਪਨ ਵਿੱਚ ਜਿਹੜਾ ਸ਼ੁਰੂਆਤ ਕਰਦਾ ਉਹਦੀ ਕਿਆ ਬਾਤ ਹੈ। ਰਾਮ ਜਪੋ ਜੀ ਐਸੇ ਐਸੇ, ਅਸੀਂ ਤਾਂ ਕੋਈ ਛੋਟੀ ਜਿਹੀ ਗੱਲ ਕਹਿ ਦੇ ਪੱਕੀ ਵੈਰ ਦੀ ਗੰਢ ਪੱਲੇ ਬੰਨ ਲੈਂਦੇ ਹਾਂ। ਬੱਚੇ ਇਸ ਤਰ੍ਹਾਂ ਗਲੀ ਵਿੱਚ, ਇੱਥੇ ਤੇ ਚਲੋ ਮਾਹੌਲ ਨਹੀਂ, ਇਸ ਤਰ੍ਹਾਂ ਗਲੀ 'ਚ ਖੇਡਦੇ ਖੇਡਦੇ ਲੜ ਪੈਣ, ਤੇ ਥੋੜ੍ਹੀ ਦੇਰ ਬਾਅਦ ਤੁਸੀਂ ਜਾ ਕੇ ਵੇਖੋ ਫਿਰ ਇਕੱਠੇ ਖੇਡਣ ਡਏ ਹੁੰਦੇ ਨੇ। ਉਹ ਬਲੱਗਣ ਸਾਹਿਬ ਨੇ ਇੱਕ ਕਵਿਤਾ ਲਿਖੀ, ਉਹ ਕਹਿੰਦੇ ਨੇ ਵੀਰੇ ਨੂੰ ਧੀਰੇ ਮਾਰਿਆ, ਮਾਂ ਉਹਦੀ ਉਹਨੂੰ ਤਾੜਿਆ, ਉਹਨੇ ਆਪਣੀ ਮਾਂ ਨੂੰ ਦੱਸਿਆ, ਗਾਲਾਂ ਦਾ ਮੀਂਹ ਫਿਰ ਵਸਿਆ, ਇੱਕ ਦੂਜੇ ਦੀਆਂ ਗੁੱਤਾਂ ਪੁੱਟੀਆਂ, ਲੜ ਭਿੜ ਕੇ ਜਦੋਂ ਹਟੀਆਂ, ਵੀਰੇ ਦੀ ਮਾਂ ਵੀਰਾ ਲੱਭੇ, ਧੀਰੇ ਦੀ ਮਾਂ ਧੀਰਾ ਲੱਭੇ, ਉਹ ਆਉਂਦੇ ਨੇ ਹੱਸਦੇ, ਦਿਲ ਦੀ ਸਫਾਈ ਦੱਸਦੇ, ਲੜ ਭਿੜ ਕੇ ਇੱਕੋ ਹੋ ਗਏ, ਵੱਡਿਆਂ ਨੇ ਚਾਟੇ ਖੋ ਲਏ, ਵੀਰਾ ਤੇ ਧੀਰਾ ਲੜ ਪਏ, ਵੀਰੇ ਨੂੰ ਧੀਰਾ, ਧੀਰਾ ਡਾਢਾ ਸੀ ਉਹਨੇ ਮਾਰ ਦਿੱਤਾ। ਉਹਨਾਂ ਉਹਦੀ ਮਾਂ ਨੂੰ ਦੱਸਿਆ ਵੀ ਤੇਰੇ ਮੁੰਡੇ ਨੂੰ ਉਹਦਾ ਮੁੰਡਾ ਕੁੱਟਣ ਡਿਆ, ਉਹ ਗਲੀ 'ਚ ਆ ਗਈ। ਉਹ ਗਲੀ 'ਚ ਆ ਗਈ ਤੇ ਦੂਜੇ ਬੱਚੇ ਦੀ ਮਾਂ ਵੀ ਗਲੀ 'ਚ ਆ ਗਈ, ਉਹ ਦੋਵੇਂ ਆਪੇ 'ਚ ਲੜਨ ਲੱਗ ਪਈਆਂ, ਉਹ ਅਡੋਲ ਉੱਥੋਂ ਦੋਵੇਂ ਨਿਕਲ ਗਏ। ਤੇ ਜਦੋਂ ਲੜ ਲੁੜ ਕੇ ਹਟੀਆਂ ਤੇ ਕੀ ਵੇਖਿਆ ਵੀ ਉਹਨੇ ਉਹਦੇ ਗਲ 'ਚ ਬਾਂਹ ਪਾਈ ਹੋਈ ਹੈ ਤੇ ਉਹਨੇ ਉਹਦੇ ਗਲ 'ਚ ਬਾਂਹ ਪਾਈ ਹੋਈ। ਸਿੱਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਅੱਬਲ ਤੇ ਕਿਸੇ ਨਾਲ ਵੈਰ ਹੈ ਹੀ ਨਹੀਂ, ਤੇ ਜੇ ਕੋਈ ਥੋੜ੍ਹੀ ਜਿਹੀ ਵਕਤੀ ਤੌਰ 'ਤੇ ਗੱਲ ਬਣ ਗਈ ਹੈ ਤੇ ਉਹਦੀ ਗੰਢ ਪੱਕੀ ਨਹੀਂ ਪਾਣੀ। ਸਾਧ ਕੀ ਸੱਜਣ ਤਾਈ ਪਾਹਨ ਕੀ ਰੇਖ ਪ੍ਰੀਤ ਬੈਰ ਜਲ ਰੇਖ ਹੋਏ ਅਭਿਸ਼ੇਕ ਸਾਧ ਸੰਗ ਮੈਂ। ਸਾਧੂ ਦੀ ਦੋਸਤੀ ਪੱਥਰ ਤੇ ਲੀਕ ਵਰਗੀ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ
ਬਾਹ ਨਾ ਛੋਡੀ ਹੈ ਤੇ ਦੁਸ਼ਮਣੀ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਮਾਤਾ ਸ਼ਹੀਦ ਕਰ ਦਿੱਤੀ, ਪਿਤਾ ਸ਼ਹੀਦ, ਸਿੰਘ ਸ਼ਹੀਦ ਕਰ ਦਿੱਤੇ ਤੇ ਬਹਾਦਰ ਸ਼ਾਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਦਦ ਕਰੋ, ਤਖ਼ਤ ਲੈਣਾ ਹੈ। ਤੇ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਫੌਜ ਲੈ ਕੇ ਚਲੇ ਜਾਓ, ਉਹਨੂੰ ਤਖ਼ਤ ਦਵਾ ਦਿਓ, ਗੱਜ ਕੇ ਆਖੋ ਸਤਨਾਮ ਸ੍ਰੀ, ਕੋਈ ਵੈਰ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ, ਵਿਸਰ ਗਈ ਸਭ ਤਾਤ ਪਰਾਈ। ਸੋ ਇਸ ਪ੍ਰਕਾਰ ਗੁਣ ਪਛਾਣ ਹੈ। ਵਾਹਿਗੁਰੂ ਦਾ ਗੁਣ ਕੀ ਹੈ? ਉਹ ਨਿਰਵੈਰ ਹੈ, ਅਸੀਂ ਵੀ ਨਿਰਵੈਰ ਹੋ ਜਾਈਏ। ਇਸੇ ਪ੍ਰਕਾਰ ਤਾਂ ਪ੍ਰਭੂ ਜਾਣੈ, ਜਦੋਂ ਉਹਦੇ ਗੁਣਾਂ ਨੂੰ ਪਛਾਣ ਲਾਂਗੇ ਫਿਰ ਪ੍ਰਭੂ ਨੂੰ ਜਾਣ ਲਵਾਂਗੇ। ਇਸ ਪ੍ਰਕਾਰ ਗੁਣੈ ਵਸ ਅਵਗਣ ਨਸੈ, ਜਿਵੇਂ ਹੀ ਅੰਦਰ ਗੁਣ ਆ ਜਾਣਗੇ ਅਵਗਣ ਨਸ ਜਾਣਗੇ। ਜਬ ਲਗ ਸਿੰਘ ਰਹੇ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੇ, ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨ ਰਾਏ। ਕਿਸੇ ਜੰਗਲ ਵਿੱਚ ਸ਼ੇਰ ਹੋਵੇ, ਬਾਕੀ ਜਾਨਵਰ ਘਟਣੇ ਸ਼ੁਰੂ ਹੋ ਜਾਂਦੇ ਨੇ, ਰੋਜ਼ ਮਾਰ ਮਾਰ ਕੇ ਖਾਂਦਾ। ਕਿਸੇ ਤਨ ਰੂਪੀ ਜੰਗਲ ਵਿੱਚ ਹੰਕਾਰ ਰੂਪੀ ਸ਼ੇਰ ਹੋਵੇ ਤੇ ਸ਼ੁਭ ਗੁਣ ਫਲਣ ਹੀ ਨਹੀਂ ਦਿੰਦਾ, ਪਰ ਜਦੋਂ ਨਿਮਰਤਾ ਰੂਪੀ ਗਿੱਦੜ ਇਸ ਹੰਕਾਰ ਰੂਪੀ ਸ਼ੇਰ ਨੂੰ ਖਾ ਜਾਏ ਤੇ ਫਿਰ ਇਹ ਸਰੀਰ ਫਿਰ ਦੈਵੀ ਗੁਣਾਂ ਨਾਲ ਸਰਾਬੋਰ ਹੋ ਜਾਂਦਾ। ਤੁਧ ਬਾਜ ਇੱਕ ਤਿਲ ਰਹਿ ਨਾ ਸਾਕਾਂ, ਕਹਿਣ ਸੁਣਨ ਨਾ ਤੀਜੈ। ਹੁਣ ਗੱਲਾਂ ਨਾਲ ਨਹੀਂ ਸਰਦਾ, ਹੁਣ ਦਿਲ ਕਰਦਾ ਵੀ ਨਾਮ ਹੀ ਜਪਦਾ ਰਵਾਂ। ਇਸ ਲਈ ਨਾਨਕਾ ਪ੍ਰਿਓ ਪ੍ਰਿਓ ਕਰ ਪੁਕਾਰੇ, ਰਸਨ ਰਸ ਮਨ ਭੀਜੈ। ਉਹ ਫਿਰ ਪ੍ਰਿਓ ਪ੍ਰਿਓ ਹੇ ਪਿਆਰੇ ਕਰਕੇ ਜੀਵ ਇਸਤਰੀ ਜਿਹੜੀ ਏ ਇਸ ਤਰ੍ਹਾਂ ਪੁਕਾਰਦੀ ਰਹਿੰਦੀ ਏ, ਮਲਾਪ ਵਾਸਤੇ ਤਰਸਦੀ ਰਹਿੰਦੀ ਏ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਪੰਕਚੁਐਲਿਟੀ ਬਹੁਤ ਜ਼ਰੂਰੀ ਹੈ, ਲਿਹਾਜ਼ਾ ਮੈਂ ਇਹਨਾਂ ਵਿਚਾਰਾਂ ਨੂੰ ਇੱਥੇ ਹੀ ਸੰਕੋਚਨ ਦੀ ਆਗਿਆ ਚਾਹਵਾਂਗਾ। ਕਾਹਲੀ ਵਿੱਚ ਹੋ ਸਕਦਾ ਮੈਂ ਅੱਛੀ ਤਰ੍ਹਾਂ ਐਕਸਪਲੇਨ ਨਾ ਕਰ ਸਕਿਆ ਹੋਵਾਂ, ਖਿਮਾ ਕਰਨਾ। ਥੋੜ੍ਹੇ ਜਿਹੇ ਮਿੰਟ ਰੋਜ਼ਾਨਾ ਦੀ ਤਰ੍ਹਾਂ ਰਸਨਾ ਪਵਿੱਤਰ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਰਾਗੀ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨਾਂ ਜੋੜਨਗੇ। ਉਹਨਾਂ ਤੋਂ ਉਪਰੰਤ ਅੱਜ ਵਿਸ਼ੇਸ਼ ਤੌਰ 'ਤੇ ਡਾਕਟਰ ਚਰਨ ਕਮਲ ਸਿੰਘ ਜੀ ਕਥਾ ਕੀਰਤਨ 8:30 ਤੋਂ 9:30 ਹਾਜ਼ਰੀਆਂ ਭਰ ਰਹੇ ਹਨ ਅਤੇ ਕੱਲ੍ਹ ਦੇ ਦੁਪਹਿਰ ਦੇ ਦੀਵਾਨ ਵਿੱਚ ਵੀ 1:30 ਵਜੇ ਤੋਂ ਲੈ ਕੇ 2:30 ਤੱਕ ਹਾਜ਼ਰੀ ਭਰਨਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ 'ਚ ਅੰਮ੍ਰਿਤ ਸੰਚਾਰ ਹੋ ਰਹੇ ਹਨ। ਆਪ ਜਿਨ੍ਹਾਂ ਨੇ ਗੁਰੂ ਵਾਲੇ ਬੰਨ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਦਾ ਆਧਾਰ ਆਦਿ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਸਾਡੇ ਮਨੁੱਖਤਾ ਨੂੰ ਥਾਪੜਾ ਜਪ ਜੀ ਸਾਹਿਬ, ਸਾਡਾ ਆਧਾਰ ਹੈ। ਆਓ ਗੁਰੂ ਨਾਨਕ ਪਾਤਸ਼ਾਹ ਦਾ ਉਹ ਵਡਮੁੱਲਾ ਜਿਸ ਉਪਦੇਸ਼ ਤੋਂ ਪਾਤਸ਼ਾਹ ਨੇ ਸੰਸਾਰ ਨੂੰ ਗੁਰਮਤ ਦਾ ਪ੍ਰਗਾਸ ਕਰਤਾ, ਆਓ ਉਸ ਆਧਾਰ ਵੱਲ ਝਾਤ ਮਾਰੀਏ, ਝੋਲੀ ਪਵਾਈਏ।

Vin nave nahi kothao. Je nav usda pasara hai, naam ki hai. Ki naam ate nav da koi sambandh hai. ਪਾਛਾ ਉਪਦੇਸ਼ ਕਰਦੇ ਹਨ ਮਨਮੁਖ ਉਹੀ ਲੋਕ ਜਿਹੜੇ ਆਪਣੇ ਮਨ ਦੇ ਮਗਰ ਲੱਗਦੇ ਨੇ ਗੁਰੂ ਦੇ ਨਹੀਂ ਮਨਮੁਖ ਨਾਮ ਨਾ ਜਾਣਨੀ ਅੱਧੀ ਤੁਕ ਤੋਂ ਪਾਛਾ ਨੇ ਇਹ ਸਾਨੂੰ ਰਾਈਟਿੰਗ ਔਨ ਦਾ ਵਾਲ ਕਰਤਾ ਕਿ ਨਾਮ ਜਾਣਨਾ ਹੈ ਜਿਸਨੂੰ ਮਨਮੁਖ ਨਹੀਂ ਜਾਣ ਪਾਉਂਦੇ ਹਨ ਮਨਮੁਖ ਨਾਮ ਨਾ ਜਾਣਨੀ ਵਿਣ ਨਾਵ ਹੈ ਪਤ ਜਾਏ ਜਾਣਦੇ ਤਾਂ ਨਾਮ ਨਹੀਂ ਹਨ ਮਨਮੁਖ ਨਾਮ ਨਾ ਜਾਣਨੀ ਪਰ ਨਾਲ ਹੀ ਵਿਣ ਨਾਵ ਹੈ ਪਤ ਜਾਏ ਇਸ ਦਾ ਮਤਲਬ ਇਹ ਹੋਇਆ ਕਿ ਨਾਮ ਨੂੰ ਨਾ ਜਾਣਨਾ ਹੀ ਨਾਵ ਨੂੰ ਨਾ ਜਾਣਨਾ ਹੈ ਇਸ ਦਾ ਮਤਲਬ ਇਹ ਹੋਇਆ ਨਾਮ ਅਤੇ ਨਾਵ ਇੱਕੋ ਬਾਤ ਹੈ ਨਾਵ ਤਾਂ ਉਹ ਹੈ ਵਿਣ ਨਾਵ ਹੈ ਨਾ ਹੀ ਕੋਥਾਓ ਭਾਵ ਅਨਿਕ ਪਾਤ ਹੋਏ ਪਸਰਿਆ ਇਸ ਦਾ ਭਾਵ ਹੈ ਵਿਣ ਨਾਮੈ ਨਾਹੀ ਕੋਥਾਓ ਨਾਵ ਅਤੇ ਨਾਮ ਇੱਥੋਂ ਸਤ ਨਾਮ ਨਾਮ ਸਭ ਥਾਈ ਸਭ ਮਾਹੀ ਕਾਇਮ ਦਾਇਮ ਖੰਡਾ ਬ੍ਰਹਮੰਡਾਂ ਵਿੱਚ ਨਾਮ ਕੇ ਤਾਰੇ ਹਨ ਇਹ ਸਤ ਹੈ ਕਾਇਮ ਦਾਇਮ ਹੈ ਨਾਮ ਪਹਿਲਾਂ ਤੋਂ ਹੈ ਅਸੀਂ ਬਣਾਉਣਾ ਨਹੀਂ ਹੈ ਜਾਣਨਾ ਹੈ ਜਾਣਨ ਦਾ ਢੰਗ ਗੁਰਮੁਖੇ ਹੈ ਗੁਰਮੁਖੇ ਗੁਰਮੁਖ ਅਤੇ ਗੁਰਮੁਖੇ ਖੱਖੇ ਨੂੰ ਸਿਹਾਰੀ ਦੱਸ ਦਿੰਦੀ ਹੈ ਕਿ ਇਸ ਰਾਹ ਤੁਰਨਾ ਹੈ ਤੁਰ ਕੇ ਗੁਰਮੁਖ ਬਣਨਾ ਹੈ ਮਨਮੁਖ ਤੋਂ ਗੁਰਮੁਖ ਗੁਰਮੁਖੇ ਬਣਨਾ ਹੈ ਗੁਰਮੁਖੇ ਦਾ ਕੀ ਭਾਵ ਹੈ ਆਪਣੀ ਸੁਰਤ ਨੂੰ ਗੁਰੂ ਗਿਆਨ ਵਿੱਚ ਫੋਕਸ ਕਰਨਾ ਕੇਂਦਰਿਤ ਕਰਨਾ ਤਾਂ ਇਉਂ ਅਸੀਂ ਜਪਜੀ ਸਾਹਿਬ ਜਿਸ ਤਰ੍ਹਾਂ ਭਾਈ ਸਾਹਿਬ ਜੀ ਜ਼ਿਕਰ ਕਰ ਰਹੇ ਸੀ ਕਿ ਜਪਜੀ ਸਾਹਿਬ ਦੇ ਸਮੁੱਚੇ ਇਹ ਸਾਡੀ ਆਧਾਰ ਬਾਣੀ ਸਾਨੂੰ ਗੁਰਮਤ ਦੇ ਗਾਢੀ ਰਾਹ ਵੱਲ ਪ੍ਰੇਰਨਾ ਕਰਨ ਵਾਲੀ ਬਾਣੀ ਇਸ ਬਾਣੀ ਦੀ ਹਰ ਸ਼ਬਦ ਗੁਰਬਾਣੀ ਦਾ ਸ਼ਬਦ ਹੋਰ ਹੈ ਗੁਰਬਾਣੀ ਦਾ ਸੰਕਲਪ ਘੜੀ ਹੈ ਸ਼ਬਦ ਜਪਜੀ ਸਾਹਿਬ ਵੀ ਸਾਨੂੰ ਦੱਸਦੀ ਹੈ ਕਿ ਸ਼ਬਦ ਦੀ ਘਾੜਤ ਕਰਨੀ ਹੈ ਉਹ ਸਾਡਾ ਸੰਕਲਪ ਹੈ ਮਨੁੱਖ ਦਾ ਸ਼ਬਦ ਗੁਰ ਕਾ ਸ਼ਬਦ ਪਰ ਹਰ ਸ਼ਬਦ ਇਸ ਬਾਣੀ ਦਾ ਸਾਨੂੰ ਰਾਹ ਦੱਸੇ ਰਾਹ ਹੈ ਆਓ ਇਸ ਕਰਤਾਰ ਤੋਂ ਬਾਅਦ ਏਕੰਕਾਰ ਤੋਂ ਇੱਕ ਓਂਕਾਰ ਤੋਂ ਇੱਕ ਓਂਕਾਰ ਕਹੀਏ ਏਕੰਕਾਰ ਕਹੀਏ ਗੁਰਬਾਣੀ ਚ ਏਕੰਕਾਰ ਵਾਂਗੂ ਅਸੀਂ ਆਮ ਤੌਰ ਤੇ ਇੱਕ ਦੂਸਰੇ ਨੂੰ ਇੱਕ ਓਂਕਾਰ ਕਹਿੰਦੇ ਹਾਂ ਗੁਰਬਾਣੀ ਵਿੱਚ ਏਕੰਕਾਰ ਸਪਾਇਮਾਨ ਹੈ ਜਿਵੇਂ ਵੀ ਕਹੀਏ ਕਰਤਾਰ ਦਾ ਪਸਰਿਆ ਪਸਾਰਾ ਉਹਦੇ ਵਿੱਚ ਲੀਨਤਾ ਕਰਨੀ ਹੈ ਪਾਤਸ਼ਾਹ ਨੇ ਸ਼ੁਰੂਆਤ ਵਿੱਚ ਇਸਦਾ ਸਿਰਲੇਖ ਜਪ ਦੀ ਬਾਤ ਕਰਨੀ ਜ਼ਰੂਰੀ ਹੈ ਜਪ ਕੀ ਹੈ ਸਾਡੀ ਉਂਗਲ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਰਾਹ ਸਾਨੂੰ ਦੱਸੇ ਨੇ ਜਪ ਦੇ ਸਿਰਲੇਖ ਨੂੰ ਉਹਨਾਂ ਕਿਹਾ ਇਹ ਬਾਣੀ ਦਾ ਸਿਰਲੇਖ ਹੈ ਪਰ ਜਪ ਦਾ ਭਾਵ ਕੀ ਹੈ
जप सानू जिवें गुणवंती दसदी की भाव है, तितवार दसदा की भाव है, सुचजी कुचजी का भाव है, जप का की भाव है। गुरबाणी का फरमान है ऐसा ज्ञान की करो जप हो, ऐसा ज्ञान जप हो मन मेरे। जिस तुक विच जिस उपदेश विच मन है बात विचारां दी है, विचारां विच जप हो। ऐसा की जप हो ज्ञान, ज्ञान दा संबंध समझण नाल है। ज्ञान नूं जपण दा भाव है कि जपना समझना जानना बुझना है। गुरु साहिब ने सानू एक गाड़ी राह ते पहला ही उंगल फड़ के कहा कि जप जप। की जप? सब तो पहले ए जप कि आद की है, आद विच सच किवें है, आद सच नूं दा की मतलब है। ए जप के आद ते जुगाद दा की फर्क है। ए जप ओ है भी सच किवें है। ए जप अज तू है तेरे होंदिया ओ है, कल तू नहीं रहेगा पर ओ उदों भी ओही आद वाला ओही जुगाद वाला ओही सच उदों भी होसी भी सच होएगा रहेगा। इसनू जप, इसनू समझ, इसनू जान, इसनू बुझ।

ਨਾਨਕ ਬੜਾ ਵੱਡਾ ਫਲਸਫਾ ਨਾਨਕ ਸ਼ਬਦ ਸਾਨੂੰ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਗੁਰਬਾਣੀ ਵਿੱਚ ਨਾਨਕ ਇਸ ਸਲੋਕ ਵਿੱਚ ਆਇਆ ਹੈ। ਇਹ ਪਾਵਨ ਸਲੋਕ ਜੋ ਬਾਅਦ ਚੋਂ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਨਾਲ ਵੀ ਹੈ, ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਸਲੋਕ ਸਾਡੀ ਝੋਲੀ ਚ ਪਾਇਆ ਹੈ। ਨਾਨਕ ਅਸੀਂ ਕਹਿ ਦਿੰਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਾਨੂੰ ਬੜੇ ਰਾਹ ਸਾਡੀ ਉਂਗਲ ਪੜ੍ਹੀ ਹੈ, ਉਹਨਾਂ ਨੇ ਕਿਹਾ ਹੈ ਨਾਨਕ ਦਾ ਭਾਗ ਹੈ ਹੇ ਨਾਨਕ। ਚੰਗੀ ਸ਼ੁਰੂਆਤ ਹੈ। ਇਸ ਨੂੰ ਹੋਰ ਵਧੀਆ ਇਸ ਤੋਂ ਇੱਕ ਕਦਮ ਅੱਗੇ ਆਪਾਂ ਚੱਲ ਸਕਦੇ ਹਾਂ। ਇਹ ਪੁੱਛੀਏ, ਸਭ ਤੋਂ ਪਹਿਲਾਂ ਇਸ ਨਾਨਕ ਸ਼ਬਦ ਦੀ ਵਰਤੋਂ ਕਿਹਨੇ ਕੀਤੀ? ਗੁਰੂ ਨਾਨਕ ਪਾਤਸ਼ਾਹ ਨੇ ਕੀਤੀ। ਦ ਮਿਲੀਅਨ ਡਾਲਰ ਕੁਐਸਚਨ ਦੇਅਰ ਫੋਰ ਰਾਈਜ਼ਸ ਇਸ, ਗੁਰੂ ਨਾਨਕ ਪਾਤਸ਼ਾਹ ਨੇ ਹੇ ਨਾਨਕ ਕਿਸ ਨੂੰ ਕਿਹਾ? ਗੁਰੂ ਨਾਨਕ ਪਾਤਸ਼ਾਹ ਨੇ ਹੇ ਨਾਨਕ ਕਿਸ ਨੂੰ ਕਿਹਾ? ਹੇ ਨਾਨਕ, ਗੁਰੂ ਨਾਨਕ ਪਾਤਸ਼ਾਹ ਨੇ ਹੇ ਨਾਨਕ ਆਪਣੇ ਆਪ ਨੂੰ ਕਿਹਾ। ਹੇ ਨਾਨਕ, ਇਸ ਦਾ ਭਾਵ ਹੈ ਕਿ ਨਾਨਕ ਨੇ ਨਾਨਕ ਕਹਿ ਕੇ ਆਪਣੇ ਮਨ ਨੂੰ ਸੰਬੋਧਨ ਕੀਤਾ। ਇਉਂ ਜੇਕਰ ਗੁਰੂ ਨਾਨਕ ਪਾਤਸ਼ਾਹ ਲਈ ਨਾਨਕ ਸ਼ਬਦ ਦਾ ਭਾਵ ਹੇ ਮੇਰੇ ਮਨ ਹੈ, ਤਾਂ ਸਾਡੇ ਸਾਰਿਆਂ ਲਈ ਵੀ ਨਾਨਕ ਸ਼ਬਦ ਦਾ ਭਾਵ ਹੇ ਮੇਰੇ ਮਨ ਹੋਣਾ ਚਾਹੀਦਾ ਹੈ। ਅਸੀਂ ਆਪਣੇ ਘਰ ਬੈਠੇ ਗੱਲ ਕਰੀਏ, ਪਾਠ ਕਰੀਏ, ਸੁਣੀਏ, ਤਾਂ ਮਨ ਛੱਡ ਕੇ ਆਪਣਾ ਨਾਂ ਹੀ ਲਈਏ, ਚਰਨ ਕਮਲ ਸਿਆ ਸਮਝ, ਬਾਣੀ ਤੈਨੂੰ ਕੁਛ ਕਹਿ ਰਹੀ ਹੈ, ਨਾਨਕ ਨੇ ਸਾਨੂੰ ਕਿਹਾ ਸੀ ਨਾਨਕ ਨੂੰ ਹੇ ਨਾਨਕ। ਸ਼ੁਰੂਆਤ ਚੰਗੀ ਸੀ ਹੇ ਨਾਨਕ, ਪਰ ਇਸ ਨੂੰ ਜਦੋਂ ਅਸੀਂ ਵਰਸ਼ਨ 2 ਵਰਸ਼ਨ 3 ਘੋਕ ਕੇ ਦੇਖੀਏ ਕਿ ਨਾਨਕ ਪਾਤਸ਼ਾਹ ਨੇ ਨਾਨਕ ਵਰਤਿਆ, ਆਪਣੇ ਆਪ ਨੂੰ ਸੰਬੋਧਨ ਕੀਤਾ, ਹੇ ਨਾਨਕਾ ਆਦੇਖ, ਆਦ ਸੱਚ ਹੈ, ਜੁਗਾਦ ਸੱਚ ਹੈ, ਹੈਪੀ ਸੱਚ ਹੈ, ਹੋਸੀ ਵੀ ਸੱਚ ਹੋਏਗਾ, ਹੇ ਨਾਨਕ, ਹੇ ਨਾਨਕਾ, ਹੇ ਮੇਰੇ ਮਨ, ਹੋਸੀ ਵੀ ਸੱਚ। ਇਸ ਕਰਤਾਰ ਦਾ ਆਧਾਰ ਸਾਨੂੰ ਦੇ ਕੇ ਫਿਰ ਪਾਤਸ਼ਾਹ ਨੇ ਆਸ ਪਾਸ ਜੋ ਪਾਖੰਡ ਵਰਤ ਰਿਹਾ ਸੀ, ਸਭ ਤੋਂ ਪਹਿਲਾਂ ਸਭ ਤੋਂ ਪਹਿਲੀ ਪੌੜੀ ਵਿੱਚ ਉਸਦਾ ਨੋਟਿਸ ਲਿਆ ਹੈ। ਇੱਕ ਮਨੁੱਖ ਦੂਜੇ ਮਨੁੱਖ ਨੂੰ ਇਹ ਕਹਿ ਦੇਵੇ ਕਿ ਤੇਰਾ ਪਰਛਾਵਾਂ ਮੇਰੇ ਪੈਰ ਤੇ ਪੈ ਗਿਆ ਤੇ ਮੈਂ ਪਿੱਟ ਗਿਆ, ਮੈਨੂੰ ਦੁਬਾਰਾ ਜਾ ਕੇ ਨਹਾਉਣਾ ਪਏਗਾ, ਕਿਹੋ ਜੀ ਸੋਚ ਹੈ? ਇਹ ਸੋਚ ਉਸ ਵੇਲੇ ਵਰਤ ਰਹੀ ਸੀ, ਅੱਜ ਵੀ ਕਿਤੇ ਕਿਤੇ ਵਰਤ ਰਹੀ ਹੋਏਗੀ। ਪਾਤਸ਼ਾਹ ਨੇ ਸਖਤ ਨੋਟਿਸ ਲਿਆ ਕਿ ਭਲਿਆ ਸੋਚੈ ਸੋਚ ਨਾ ਹੋਵੇ। ਇਹ ਤਨ ਜਿੰਨਾ ਮਰਜ਼ੀ ਸੋਚ, ਸੋਚ ਦਾ ਮਤਲਬ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋਚ ਸੋਚਣਾ ਨਹੀਂ, ਸ਼ਬਦਾਵਲੀ ਗੁਰਬਾਣੀ ਵਿੱਚ। ਇੱਕ ਹੋਰ ਗੱਲ, ਗੁਰਬਾਣੀ ਵਿੱਚ ਵੱਖ ਵੱਖ ਭਾਸ਼ਾਵਾਂ ਨਹੀਂ ਹਨ, ਗੁਰਬਾਣੀ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਹਨ ਜਿਨ੍ਹਾਂ ਤੇ ਅਨੁਸ਼ਾਸਨ ਗੁਰਬਾਣੀ ਦਾ ਲੱਗਦਾ। ਕਿਰਿਆ ਦਾ ਸੰਬੰਧ ਇੱਕ ਵਚਨ ਇਸਤਰੀ ਲਿੰਗ ਬਹੁਲਿੰਗ ਇਸਤਰੀ ਲਿੰਗ ਪੁਲਿੰਗ, ਇੱਕ ਵਚਨ ਬਹੁਵਚਨ, ਪਹਿਲਾ ਪੁਰਖ ਦੂਜਾ ਪੁਰਖ, ਸਾਰਾ ਵਿਆਕਰਨ ਗੁਰਬਾਣੀ ਦਾ ਲਾਗੂ ਹੁੰਦਾ ਹੈ, ਸ਼ਬਦ ਸਾਰਿਆਂ ਨੇ, ਕਿਉਂਕਿ ਕਿਸੇ ਦੁਨੀਆਂ ਦੀ ਭਾਸ਼ਾ ਵਿੱਚ ਗੁਰਬਾਣੀ ਦੇ ਸਾਰੇ ਭਾਵ ਨੂੰ
ਸਮਾ ਕੇ ਦੇ ਪਾਉਣਾ ਸੰਭਵ ਹੀ ਨਹੀਂ ਸੀ। ਪਰ ਕਾਨੂੰਨ ਗੁਰਬਾਣੀ ਦਾ ਅਲੱਗ ਹੁੰਦਾ ਹੈ। ਲਿਪੀ ਚਿੰਨ ਹਨ, ਲਿਪੀ ਨੂੰ ਭਾਸ਼ਾ ਬਣਾਉਂਦਾ ਹੈ ਕਾਨੂੰਨ, ਜਿਸ ਨੂੰ ਅਸੀਂ ਵਿਆਕਰਨ ਕਹਿੰਦੇ ਹਾਂ, ਗ੍ਰੈਮਰ। ਜੇ ਗ੍ਰੈਮਰ ਵੱਖਰੀ ਹੈ ਤੇ ਭਾਸ਼ਾ ਵੱਖਰੀ ਹੈ। ਇੱਕ ਭਾਸ਼ਾ ਵਿੱਚ ਦੂਜੀ ਭਾਸ਼ਾ ਨਹੀਂ ਹੋ ਸਕਦੀ ਹੈ, ਇੱਕ ਭਾਸ਼ਾ ਵਿੱਚ ਦੂਜੀ ਭਾਸ਼ਾ ਦੇ ਸ਼ਬਦ ਹੁੰਦੇ ਹਨ। ਗੁਰਬਾਣੀ ਵਿੱਚ ਕਈ ਭਾਸ਼ਾਵਾਂ ਦੇ ਸ਼ਬਦ ਹਨ, ਗੁਰਬਾਣੀ ਵਿੱਚ ਕਈ ਭਾਸ਼ਾਵਾਂ ਨਹੀਂ ਹਨ। ਸੋਚੇ ਇਹ ਕਿਸੇ ਹੋਰ ਭਾਸ਼ਾ ਵਿੱਚ ਇਸਦਾ ਸੰਬੰਧ ਥਿੰਕਿੰਗ ਹੈ, ਸ਼ਬਦ ਆਇਆ ਹੈ ਪਰ ਇਸਦਾ ਭਾਵ ਗੁਰਬਾਣੀ ਦਾ ਲੱਗਦਾ ਹੈ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਸਾਫ ਕਰਨ ਨਾਲ ਮਨ ਸਾਫ ਨਹੀਂ ਹੁੰਦਾ। ਭਾਈ ਤੂੰ ਪਰਛਾਵਾਂ ਪੈ ਕੇ ਨਹਾਉਣ ਚਲਾ ਗਿਆ, ਨਹਾ ਕੇ ਕਹਿੰਦਾ ਮੈਂ ਵਧੀਆ ਹੋ ਗਿਆ, ਨਹਾਉਣ ਨਾਲ ਕੁਝ ਨਹੀਂ ਹੁੰਦਾ ਹੈ। ਮਨ ਦੀ ਮੈਲ ਹੈ, ਸੋਚ ਕਰਨ ਦੇ ਨਾਲ, ਤਨ ਦੀ ਸੋਚ ਕਰਨ ਦੇ ਨਾਲ ਮਨ ਦੀ ਸੋਚ ਸੰਭਵ ਨਹੀਂ ਹੁੰਦੀ ਹੈ। ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੰਘਵਾ। ਫਿਰ ਉਹਨਾਂ ਦਾ ਨੋਟਿਸ ਲਿਆ ਗੁਰੂ ਸਾਹਿਬ ਨੇ, ਮੌਨਧਾਰੀ ਜੀ, ਮੌਨਧਾਰੀ ਬਾਬੇ ਨੇ, ਭਾਈ ਤੇਰੇ ਪੱਲੇ ਕੁਛ ਹੈ ਤੇ ਚਾਰ ਅੱਖਰ ਦੱਸ ਨਾ ਕਿਸੇ ਲੁਕਾਈ ਨਾ, ਉਹਨਾਂ ਦਾ ਭਲਾ ਹੋਏ। ਕਿਉਂਕਿ ਰਾਹ ਜਪਦਾ ਹੈ, ਰਾਹ ਸਮਝਣ ਦਾ ਹੈ, ਰਾਹ ਸਮਝਾਉਣ ਦਾ ਹੈ। ਦੱਸ ਮੌਨਧਾਰੀ ਚੁੱਪ ਹੈ, ਚੁੱਪ ਨਾ ਹੋ ਬਈ, ਤੂੰ ਜ਼ਬਾਨ ਚੁੱਪ ਕੀਤੀ ਹੈ, ਮਨ ਨਹੀਂ ਤੇਰਾ ਚੁੱਪ ਹੁੰਦਾ ਹੈ, ਮਨ ਤੇਰਾ ਬੋਲ ਰਿਹਾ ਹੈ। ਚੁੱਪ ਹੈ, ਚੁੱਪ ਨਾ ਹੋ ਬਈ, ਜੇ ਲਾਇ ਰਹਾ ਲਿਵਤਾ, ਤੂੰ ਲਿਵ ਜੋੜ ਕੇ ਜਿੰਨੇ ਮਰਜ਼ੀ ਸਾਲ ਬੈਠਾ ਰਹਿ, ਉਨੇ ਸਾਲ ਤੇਰੀ ਅੰਦਰ ਮਨ ਤੁਰਦਾ ਰਿਹਾ, ਹੋਰ ਭਜਦਾ। ਕਈਆਂ ਨੇ ਕਿਹਾ ਵੀ ਆਪਣਾ ਪੂਰਾ ਚਾਹ ਲਾ ਲਓ, ਸ਼ਾਇਦ ਇਸ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਸਹਿਜ ਕਰ ਲਾਂਗੇ। ਨਹੀਂ, ਪਾਤਸ਼ਾਹ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ, ਇਹਨਾਂ ਸਾਰੇ ਪੁਰੀਆਂ ਦੇ ਭਾਰ ਲੱਦ ਲੱਦ ਕੇ ਪਦਾਰਥ ਇਹਨਾਂ ਦੇ ਸਾਹਮਣੇ ਰੱਖ ਦਿਓ ਤਾਂ ਵੀ ਭੁੱਖ ਨਹੀਂ ਉਤਰਨੀ ਹੈ, ਕਿਉਂਕਿ ਭੁੱਖ ਮਨ ਵਿੱਚ ਹੈ, ਮਨ ਦਾ ਰਾਜ ਨਹੀਂ ਹੁੰਦਾ ਹੈ। ਸੰਤੋਖ ਸਹਿਜ ਇਸ ਨੇ ਰਜਾਉਣਾ ਹੈ। ਸਤੀ ਸਤੀ ਹੋਣਾ, ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ। ਆਓ ਪਾਤਸ਼ਾਹ ਦੇ ਇਸ ਸਭ ਤੋਂ ਪਹਿਲੇ ਨੋਟਿਸ ਉਸਦੇ ਨਾਲ ਜੁੜਦੇ ਹਾਂ।

ਸੇਵਾ ਗੁਰ ਸੇਵਾ ਤੇ ਭਗਤ ਇਹ ਭਗਤੀ ਹੈ ਗੁਰਮਤ ਦੀ ਭਗਤੀ ਗੁਰ ਦੀ ਸੇਵਾ ਹੈ ਗੁਰੂ ਗਿਆਨ ਵਿੱਚ ਸੁਰਤ ਜੋੜਨਾ ਗੁਰੂ ਗਿਆਨ ਨੂੰ ਜਾਣਨਾ ਸਮਝਣਾ ਜਪਣਾ ਗੁਰੂ ਗਿਆਨ ਦਾ ਜਪ ਗੁਰੂ ਗਿਆਨ ਦੀ ਸੇਵਾ ਹੈ ਗੁਰੂ ਗਿਆਨ ਦੇ ਮਗਰ ਲੱਗਣਾ ਜਿਹਦੇ ਮਗਰ ਨਹੀਂ ਲੱਗਣਾ ਉੱਥੇ ਵੀ ਸੇਵਾ ਥਿੱਤੀ ਵਾਰ ਸੇਵ ਹੈ ਮੁਗਦ ਗਵਾਰ ਮੂਰਖ ਨੇ ਉਹ ਲੋਕ ਜਿਹੜੇ ਥਿੱਤਾਂ ਦੇ ਵਾਰਾਂ ਨੂੰ ਸਮਝਦੇ ਨੇ ਕਿ ਫਲਾਣੀ ਥਿੱਤ ਹੈ ਤੇ ਆਹ ਕਰ ਲਈਏ ਫਲਾਣਾ ਵਾਰ ਹੈ ਤੇ ਇਹ ਨਾ ਕਰੀਏ ਥਿੱਤ ਵਾਰ ਕੀ ਵਰਡ ਆਇਆ ਕੀ ਸ਼ਬਦ ਆਇਆ ਸੇਵ ਤੇ ਉਸਨੂੰ ਜਾਣਿਆ ਉਹਦੇ ਮਗਰ ਲੱਗਿਆ ਜਾਣਨਾ ਕਿਹਨੂੰ ਹੈ ਗੁਰ ਸੇਵਾ ਗੁਰੂ ਗਿਆਨ ਦੀ ਸੇਵਾ ਇਹੋ ਜੀਵਨ ਸਫਲ ਹੋਣਾ ਹੈ ਸਤਿਗੁਰ ਕੀ ਸੇਵਾ ਸਾਡੇ ਜੀਵਨ ਨੂੰ ਸਫਲ ਸਫਲ ਪਈ ਯਾਤਰਾ ਤਾਂ ਹੋਣਾ ਹੈ ਗੁਰ ਸੇਵਾ ਅਕਲੀ ਸਾਹਿਬ ਸੇਵੀ ਹੈ ਸਾਹਿਬ ਸੇਵੀਏ ਅਕਲ ਦੇ ਨਾਲ ਆਪਣੀ ਅਕਲ ਦਾ ਪ੍ਰਦਰਸ਼ਨ ਉਸ ਵੇਲੇ ਦੇ ਜਿਹੜੇ ਅਗਾਊ ਸੀਗੇ ਉਹ ਕਰਦੇ ਸੀ ਆਪਣਾ ਸਿਆਣਪ ਦਾ ਪ੍ਰਦਰਸ਼ਨ ਸਹਸ ਸਿਆਣਪ ਪਰ ਜੇ ਆਪਣੀ ਸਿਆਣਪ ਇੰਨੀ ਲੈ ਲਈਏ ਕਿਣਕਾ ਕੁ ਸਿਆਣਪ ਕਿ ਜੋ ਮੈਨੂੰ ਜਦੋਂ ਅਸੀਂ ਮੱਥਾ ਟੇਕਦੇ ਹਾਂ ਸੱਚੇ ਪਾਤਸ਼ਾਹ ਮੈਂ ਆਪਣੀ ਮੱਤ ਤੇਰੀ ਝੋਲੀ ਤੇਰੇ ਚਰਨਾਂ ਵਿੱਚ ਰੱਖ ਰਿਹਾ ਹਾਂ ਤੇ ਫਿਰ ਨਤਮਸਤਕ ਹੋ ਕੇ ਪਾਤਸ਼ਾਹ ਤੂੰ ਆਪਣੀ ਮੱਤ ਮੈਨੂੰ ਦੇ ਇੱਥੇ ਸਿਆਣਪ ਦੀ ਵਰਤੋਂ ਕਰੀ ਜਿਹੜਾ ਬੰਦਾ ਰੇਲਵੇ ਸਟੇਸ਼ਨ ਤੋਂ ਇੱਕ ਕਦਮ ਪੁੱਟ ਕੇ ਗੱਡੀ 'ਚ ਬਹਿ ਗਿਆ ਉਹ ਤੇ ਪਹੁੰਚੂਗਾ ਜਿੱਥੇ ਲੈ ਕੇ ਜਾਂਦੀ ਹੈ ਜਿਹੜਾ ਨਹੀਂ ਉਹ ਕਦਮ ਪੁੱਟਿਆ ਉਹ ਭਾਵੇਂ ਪਲੈਟਫਾਰਮ ਪੁੱਟਦੇ ਸਾਰਾ ਇੰਨਾ ਜ਼ੋਰ ਲਾ ਦੇ ਉੱਥੇ ਦਾ ਉੱਥੇ ਅਕਲੀ ਸਾਹਿਬ ਸੇਵੀ ਅਕਲ ਦਾ ਇਸਤੇਮਾਲ ਇੱਥੇ ਕਰਨਾ ਹੈ ਕਿ ਸਾਹਿਬ ਨੂੰ ਸੇਵਣਾ ਗੁਰ ਸੇਵਣਾ ਸਤਿਗੁਰ ਕੀ ਸੇਵਾ ਕਰਨੀ ਉੱਥੇ ਅਸੀਂ ਧਿਆਨ ਲਾਈਏ ਇੱਥੇ ਬਾਤ ਹੋ ਰਹੀ ਹੈ ਬਿਨਾਂ ਆਧਾਰ ਤੋਂ ਬਿਨਾਂ ਗੁਰੂ ਗਿਆਨ ਤੋਂ ਮਨ ਮਤ ਮਨਮੁਖ ਨਾਮ ਨਾ ਜਾਣਨੀ ਪਤ ਇਹਾ ਵੀ ਤੇ ਉਹਾ ਵੀ ਨਹੀਂ ਰਹਿੰਦੀ ਉਹ ਸਿਆਣਪਾਂ ਉਹਨਾਂ ਦੀ ਸਿਆਣਪਾਂ ਦੀ ਬਾਤ

ਬੜਾ ਕੀਮਤੀ ਸ਼ਬਦ ਗੁਰਮੁਖ ਹੈ। ਇਹਨੂੰ ਅਸੀਂ ਬੋਲਦੇ ਨੇ ਆ ਗੁਰਮੁਖ ਨਾਲ, ਸਾਰਾ ਕੁਛ ਸਾਡੇ ਕੋਲੋਂ ਦੀ ਲੰਘ ਜਾਂਦਾ। ਜ਼ਿੰਦਗੀ ਦੀ ਜੀਵਨ ਰੌਮ ਜ਼ਿੰਦਗੀ ਦਾ ਨਾਦ ਹੈ, ਇਹ ਜੀਵਨ ਰੌਮ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਤਹਿ ਚਾਨਣ ਸਭ ਮਹਿ ਚਾਨਣ ਹੋਏ। ਉਹ ਜੋ ਅੰਤਰੀ ਵਿੱਚ ਚੱਲ ਰਿਹਾ ਹੈ, ਅੰਤਰ ਚੱਲ ਰਿਹਾ ਹੈ, ਉਹ ਨਾਦ ਹੈ। ਉਸਨੂੰ ਜਾਣਨਾ ਕਿਵੇਂ ਹੈ? ਗੁਰਮੁਖੇ ਗੁਰਮੁਖੇ ਨਾਦ ਦੀ ਸੋਝੀ ਹੋ ਜਾਣਾ ਨਾਦਨ। ਗੁਰਬਾਣੀ ਵਿੱਚ ਟਿੱਪੀ ਦਾ ਮਤਲਬ ਕੁਝ ਕਿਰਿਆ ਹੈ, ਮਨ ਮੰਮਾ ਨੰਨੇ ਨੂੰ ਔਂਕੜ ਮਨ ਹੈ, ਮੰਮੇ ਨੂੰ ਟਿੱਪੀ ਮਨ, ਹੁਣ ਤੂੰ ਮਨ ਮਨ ਤੂੰ ਮਨ ਤੂੰ ਮਨ ਟਿੱਪੀ ਨਾਲ ਹੈ। ਗੁਰਮੁਖ ਨਾਦਨ ਇਹ ਰਾਹ ਹੈ ਜਪ ਦਾ, ਸੁਣਿਆ ਦਾ, ਗਾਵੇ ਦਾ। ਗੁਰਮੁਖੇ ਦਾ ਇੱਕੋ ਰਾਹ ਹੈ ਗੁਰਮੁਖੇ ਨਾਦਨ। ਤੈਨੂੰ ਸੋਝੀ ਆ ਜਾਏ ਕਿ ਤੇਰੇ ਅੰਦਰ ਚੱਲ ਕੀ ਰਿਹਾ। ਗੁਰਮੁਖ ਵੇਦਨ ਸਾਰਾ ਗਿਆਨ ਗੁਰਮੁਖੇ ਹੋਣ ਵਿੱਚ ਹੈ। ਮਨਮੁਖ ਰਹਿ ਕੇ ਬਾਹਰ ਰਹਿ ਗਏ ਗੁਰਮੁਖੇ, ਗੁਰਮੁਖੇ ਹੋਵਾਂਗੇ ਤੇ ਗੁਰਮੁਖ ਬਣਾਂਗੇ, ਪਰ ਗੁਰਮੁਖ ਵੇਦਨ ਨਹੀਂ ਗੁਰਮੁਖੇ ਵੇਦਨ। ਗੁਰਮੁਖੇ ਰਹਿਆ ਸਮਾਈ ਤੂੰ ਤੂੰ ਕਰਤਾ

ਕਲੈਰਿਟੀ ਕੀਤੀ ਹੈ ਪਾਤਸ਼ਾਹ ਨੇ। ਗੁਰੂ ਗਿਆਨ ਦੇ ਨਾਲ ਚੱਲਣ ਵਾਲਾ ਗੁਰਮੁਖ ਹੈ, ਗੁਰਮੁਖ ਉਹਦੇ ਵਾਸਤੇ ਗੁਰੂ ਗਿਆਨ ਹੀ ਸ਼ਿਵ ਹੈ। ਗੁਰਮੁਖ ਹੈ ਈਸਰ, ਸੁਣਿਆ ਈਸਰ, ਜਪੈ ਈਸਰ, ਗਾਵੈ ਈਸਰ। ਇਹ ਗੁਰਬਾਣੀ ਦੀ ਚਪਦਾਲੀ ਹੈ। ਇਉਂ ਤੈਨੂੰ ਤੇਰਾ ਹੋਰ ਈਸ਼ਰ ਨਹੀਂ, ਤੇਰਾ ਹੋਰ ਸ਼ਿਵ ਨਹੀਂ, ਗੁਰ ਈਸਰ, ਗੁਰੂ ਗਿਆਨ ਹੀ ਤੇਰਾ ਸ਼ਿਵ ਹੈ, ਗੁਰੂ ਗਿਆਨ ਹੀ ਤੇਰਾ ਗੋਰਖਨਾਥ ਹੈ, ਗੁਰੂ ਗਿਆਨ ਹੀ ਤੇਰਾ ਬਰਮਾ ਹੈ। ਤੇ ਜਿਹੜੀ ਬਾਅਦ ਚੋਂ ਭੁਲੇਖਾ ਸਾਰਾ ਪਿਆ ਹੋਇਆ, ਬਾਅਦ ਚੋਂ ਪਿਆ, ਉਸਦਾ ਗੁਰੂ ਸਾਹਿਬ ਨੇ ਕਦੋਂ ਪਹਿਲਾਂ ਹੀ ਗੁਰ ਪਾਰਵਤੀ ਮਾਈ, ਗੁਰੂ ਗਿਆਨ ਹੀ ਤੇਰੀ ਪਾਰਵਤੀ ਮਾਈ, ਤੇਰੀ ਭਗਵਤੀ ਗੁਰੂ ਗਿਆਨ ਹੀ ਹੈ।

ਵਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ, ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਗੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇ ਨਾਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚੇਤਾ ਵੈ ਚਿੱਤਾ ਮਨ ਕਾ ਸਦਕਾ ਸਰਬ ਸੁਖ ਵੈ ਜਾਂ ਜਾਂ, ਖਾਲਸਾ ਜੀ ਸਾਹਿਬ ਤਾ ਤਰਛ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਬਕਾਲ ਪੁਰਖ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣੇ, ਉੱਟਿਆਂ ਦੀ ਉੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜਦਵਾਨਾ ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ, ਛੇ ਬੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਬੁਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹੇ ਗੁਰਦਾਤਾਂ ਬਖਸ਼ਣੀਆਂ, ਭਾਈ ਸੁਰਿੰਦਰ ਸਿੰਘ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ, ਰੌਣਕ ਵੀਰ ਸਿੰਘ ਬੱਚੇ ਦੀ ਜਨਮਦਿਨ ਦੇ ਖੁਸ਼ ਪਰਿਵਾਰ ਨੂੰ ਅਰਦਾਸ ਬੇਨਤੀ ਕਰਦੇ ਹਨ, ਕਿਰਪਾ ਕਰਨੀ ਬੱਚੇ ਸਿਰ 'ਤੇ ਮਿਹਰ ਪ੍ਰਿਆ ਥਕਣਾ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਬੇਦੀ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹਾਂ, ਸੁਖਵਿੰਦਰ ਕੌਰ ਨੂੰ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ, ਸੰਗਤਾਂ ਪਰਿਵਾਰਾਂ ਦੀ ਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ, ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ ਬੁਲਾਈ, ਸ੍ਰੀ ਮੁੱਖ ਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ਿਸ਼ ਕਰਕੇ ਲੈ ਲੈਣੀ ਸਹੀ, ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲਾ।

ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ

ਬਿੰਦ ਮੰਗੈ ਜਪ ਜੀਵਾ ਹਰ ਹਰ ਚਰਨਾ ਅਮੈ ਸਰੋਵਰੋ ਪੀਓ ਹਰ ਹਰ ਨਾਮਾ ਰਾਮ ਸੰਤੈ ਸੰਗ ਮਿਲੇ

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਰਜ ਬੈਠੀ ਸਾਧ ਸੰਗਤ ਜੀ ਗੁਰਭਾਗੀ ਆਪ ਜੀ ਨੇ ਸੰਧਤ ਮਨੋ ਜਹਾਜ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

ਹੀ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ।

ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਅਸਿਸੜਿਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸੀਆਂ ਘੜੀਆਂ ਪਹਿਰਾ ਥਿਤੀ ਵਾਰੀ ਮਹੋ ਹੋਵਾ ਸੂਰਜ ਇੱਕ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ

ਇੱਕ ਪਦ ਗੰਧ ਬਿਨ ਸਹਿਜ ਤਉ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਬਕਰੰਦ ਲੋ ਬਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ, ਜਾਤੇ ਤੇਰੇ ਨਾਇ ਵਾਸਾ। ਰਾ ਗੋੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਉ ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲਹਿ ਚੁਬਹਿ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੈ ਬਸੰਤ ਸੋਹਿਲਾ। ਔਧ ਘਟੇ ਦਿਨ ਸਰੈਣਾ ਰੇ, ਮਨ ਗੁਰਮਿਲ ਕਾਚ ਸਵਾਰੇ, ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੇ ਇਹੋ ਰਸ, ਅਖਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਓ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕੇ ਬੋਲੋ ਜੀ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਹੈ ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਧਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਇਸ ਵੇਲਾ ਬਾਣੀ ਦੇ ਜਾਪ ਇਸ ਮੱਛੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਵਿਚਾਲ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤਾ ਬਖਸ਼ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਰ ਨਾਮ ਜਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਮਨੋ ਦੁਰੰਤ ਆਸਾ ਝੋੜ ਸਰ ਪ੍ਰਮਾਨ ਸਤ ਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ ਨਾਮ ਨਿਦਾਨ ਲਾਭ ਨਾਨਕ ਬਸਤ ਇਹ ਪਰਵਾਨ ਕੇਦਾਰ ਮਹੱਲਾ ਪੰਜਵਾਂ।

ਸਚਿਆਰਾ ਗੁਰਪਤ ਸਾਹਿਬ ਪਰੰਪਰ ਪਾਇਆ ਨਾਨਕ ਕਹਿ ਵਿਚਾਰਾ ਪਿਆਰੂ ਮਹੱਲਾ ਪਹਿਲਾ ਸਗਲੇ ਰਣ ਸੋਭਤ ਗੱਲ ਪਾਏ ਦਿਨ ਨਾਲ ਗਵਾਇਆ।

ਭੈਰੋ ਮਹੱਲਾ ਤੀਜਾ ਆਪੇ ਦਾ ਤਲਾਏ ਦਿੱਤਾ ਸੰਤ ਜਨਾ ਕਹੋ ਆਪੇ ਰਾਖਾ ਸੋਏ ਜੋ ਤੇਰੀ ਸਦਾ ਸੁਣਾਏ ਤਿੰਨ ਬੰਦੂ ਖਨਾ ਹੋਈ ਜੁਗ ਜੋ ਪਤਾ ਕੀ ਰੱਖਦਾ ਆਇਆ ਦੈਤ ਪੁੱਤਰ ਪ੍ਰਹਲਾਦ ਗਾਇਤਰੀ ਦਰਪਣ ਕਿਸੇ ਨਾ ਜਾਣੇ ਸਭ ਦੇ ਮੇਲ ਮਿਲਾਇਆ ਰਹੋ ਅੰਦਰ ਭਗਤ ਕਰਾਂ ਜੇ ਰਾਤੇ ਦੋ ਦਸੋ ਦੇ ਕੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਰਦਾ ਮੈਂ ਪੜੈ ਮੂਲ ਨਾ ਪਛਾਣੇ ਬਿਰਥਾ ਜਨਮ ਗਵਾਇਆ।

ਜਿਹਨੇ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗੇ ਘਾਟੇ ਮਾਰੀ ਤੇ ਨਨ ਦਰ ਸੋਭ ਨਾ ਪਾਵੇ ਤਿੰਨ ਘਾਟੇ ਸਿਰਜਨਹਾਰੀ।

ਸਰਿਆ ਤਿਰਪਣ ਤਾਂ ਸਫਲ ਪਾਏ ਚਿੰਤ ਗਈ ਲਗ ਸਗਲ ਪਾਏ ਹਰਾਮ ਕੋ ਨਿਰਗੁਣ ਕੋ ਤੁਠਾ ਮਤਲ ਸੀਤਲ ਮਨ ਅੰਮ੍ਰਿਤ ਬੁਠਾ ਪਾਰਮ ਗੁਰ ਪੈ ਦਿਆਲ ਰਣ ਦਾਸ ਦੇਗ ਪੈ ਨਿਆਲ ਪਰ ਮਹਲਾ ਪੰਜਵਾ ਸਗੁਰੂ ਮੇਰਾ ਬੇਮੁਹਤਾਜ ਸਗੁਰੂ ਮੇਰਾ ਸੱਚਾ ਸਾਜ ਸਗੁਰੂ ਮੇਰਾ ਸਭ ਸਕਾ ਦਾਤਾ ਸਗੋਂ ਮੇਰਾ ਪੁਰਖ ਵਿਧਾਤਾ ਗੁਰਦਾਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਗਾ ਸੇਵ ਰਾਓ ਸਤ ਗੁਰ ਮੇਰਾ ਸਰਬ ਪ੍ਰਤਪਾਲ ਸਗੁਰੂ ਮੇਰਾ ਮਾਰਜ ਵਾਲੇ ਸਤਿਗੁਰ ਮੇਰਾ ਪੁਰਖ ਵਿਧਾਤਾ ਸਗੁਰ ਜਸਾ ਨਾਹੀਂ ਕੋ ਦੇਵ ਜਿਸ ਮਤ ਭਾਗ ਸੁਲਾਗਾ ਸੇਵ ਰਹੋ ਸਤਿਗੁਰ ਮੇਰਾ ਸਤਿਗੁਰ ਮੇਰਾ ਸਰਪ੍ਰਤ ਬਾਲੈ ਸਗੁਰ ਮੇਰਾ ਮਾਰਜ ਬਾਲੈ ਸਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭ ਨੇ ਥਾਈ

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Hai Guru, Hai Guru, Hai Guru, Hai Guru.

Guru, my Guru, my Guru, my Guru, my Guru, my Guru, my Guru.

Vai, Guru, Vai.

Vai Guru.

Guru, Vai Guru, Vai Guru, Vai Guru, Vai Guru.

Guru, Vai Guru, Vai Guru, Vai Guru, Vai Guru, Vai Guru, Vai.

सदा सदा तुद ध्याए दर्शन देख जीवा गुर तेरा।

ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਪੋਯੰਗਮ ਸਾਧੈ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ, ਰਾਗ ਸੋਰਠ ਵਿੱਚ ਹੈ ਜੀ, ਅੰਗ 641 642 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ। ਸਿਮਰੋ ਜਾਸ ਵਸੰਬਰ ਏਕੈ, ਨਾਮ ਜਪਤ ਅਗੰਤ ਨੇਕੈ। ਵੇਦ ਪ੍ਰਾਣ ਸਿਮਰਤ ਸੋਧਾ ਅਖਿਰ, ਕਿੰਨੇ ਰਾਮ ਨਾਮ ਕਿਆ ਅਖਿਰ, ਕਿਨਕਾ ਏਕ ਜ ਜੀਵ ਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਏ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਾਓ। ਪ੍ਰਭ ਕੈ ਸਿਮਰਨ ਗਰਭ ਨਾਮ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ। ਪ੍ਰਭ ਸਿਮਰਤ ਕਛ ਬਿਘਨ ਨ ਲਾਗੇ, ਪ੍ਰਭ ਕੈ ਸਿਮਰਨ ਆਂਦਨ ਜਾਗੇ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗੈ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਬਲ ਫਲਾ। ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਝੈ। ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਦਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇਰ ਵਾਲਾ। ਪ੍ਰਭ ਕੋ ਸਿਮਰੇ ਸੇ ਪਰ ਵਿਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦਮਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ, ਪ੍ਰਭ ਕੋ ਸਿਮਰੇ ਤਿੰਨ ਸੁਖ ਵਿਹਾਵੇ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿੰਨ ਅੰਧ ਕਨੇਰੇ, ਪ੍ਰਭ ਕੋ ਸਿਮਰੇ ਬਸੇ ਅਰਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨਿਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਾਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ।
ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਹਰਿ ਸਿਮਰਨ ਕਰ ਭਗਤ ਪ੍ਰਟਾਏ ਹਰਿ ਸਿਮਰਨ ਲਗ ਭੇਦ ਉਪਾਏ ਹਰਿ ਸਿਮਰਨ ਭੈ ਸਿਧ ਜਤੀ ਦਾਤੇ ਹਰਿ ਸਿਮਰਨ ਨੀ ਚੌ ਕੁੰਡ ਜਾਤੇ ਹਰਿ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲ ਕਾਰਾ ਹਰਿ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਹਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਪਰੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਮਹਾ ਨਾਮ ਤੇਰੇ ਸੰਸਾਏ ਜੈ ਮਾਂ ਭਿਆਨ ਦੂਤ ਜਮਦਲ ਹਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਪੁਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਰਹਿ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰਗੇ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸਵੇ ਲੈ ਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੂਟਤ ਨਹੀਂ ਕੋਟ ਲਖਵਾਈ ਨਾਮ ਜਪਤ ਪਾਰ ਪਰਾਹੀ

ਨਾਮ ਕੋਟ ਪਾਪ ਖੋਵੇ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨਕੋਸਾ ਹਰ ਕਾ ਨਾਮ ਮਾ ਸੰਤੋਸਾ ਜੈ ਪੈਂਡੇ ਮਾਂਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾਂ ਸਿਆਨੂੰ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਮ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵੜਿਆਈ ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਇਮ ਜੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ੍ਰਭਦੀਨਾ। ਹਰ ਹਰ ਜਨ ਕਹਿ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਬੋਧ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਭਾਉ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਥਾ। ਨਾਮ ਕੀ ਮਹਿਮਾ ਸੰਤਰਿਤ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜਭਾਗੀ ਪਾਈਐ ਸੰਤ ਕਿਸੇ ਵਾਰ ਨਾਮ ਤੇ ਆਈਐ ਨਾਮ ਤੁਲ ਕਾਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਵ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ। ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨਮ ਦੇ ਫਿਰਿਆ। ਅੰਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਿਥਵੀ ਫਿਰਿਚਰ ਜੀਵੇ ਮਾਂ ਦਾਸ ਪੀਸਰ ਤੀਵੇ ਹਗਨ ਮਾਂ ਹਿਉਮ ਪ੍ਰਾਣ ਕੰਘਾ ਸਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮੇ ਸਾਧ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ। ਹਰ ਕੇ ਨਾਮ ਸੰਸਰ ਕਿਸ਼ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਦ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਗੁਮਾਨ ਨਮੰਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂਨ ਵਿਖਿਆ ਟਰੇ ਜਲ ਤੋਵੇ ਬਹੁ ਦੇਹ ਨੀਤ ਸੁਧ ਗਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਬਹੁਤ ਸਿਆਣ ਜਮਕਾ ਪਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨ ਨਾ ਤਰਾਪੇ ਭੀਖ ਅਨੇਕ ਅਗਨੇ ਬੁਝੇ ਕੋਟ ਭਾਵ ਦਰਗੈ ਨੀ ਸਿਜੈ ਛੂਟ ਸੁਨਾਹੀ ਊ ਪਿਆਲ ਮੋਹ ਵਿਆਪੈ ਮਾਇਆ ਜਾਲ। ਅਵਰ ਕਰਤੂਰ ਸਗਲੀ ਜਮ ਡਾਨੇ ਜੋ ਗੋਬਿੰਦ ਭਜਨ ਬਿੰਤਲ ਨੀ ਮਾਨੇ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਓਮੇ ਸ਼ੋਰੇ। ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸੜਨੀ ਪਰੇ ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਤਿਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾਜਨਾ। ਸੁਖ ਦੁਖ ਜਨ ਸੰਦਿਸ਼ਟੇਤਾ ਨਾਨਕ ਭਾਵ ਪੁੰਨੀ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ।
ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂ ਕਹਿ ਅੰਤਰ ਜਾਮੀ ਆਪਣੀ ਗਦਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸ ਤੁਮਤੇ ਹੋਏ ਨਾਨਕ ਅਵਨ ਨ ਜਾਣ ਸਕੋਏ। ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਮੁਖਾਣੀ।

ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਆਸ਼ਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਰਤੇ ਕਵਨ ਦਿਸ਼ਟਾਨੀ ਜੰਤੂ ਸਾਹ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਅਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਧ ਬਿਰਦ ਪਿਆਉ ਪ੍ਰਸਾਦ ਸੈਨ ਮੁੱਖ ਪਿਆਉ ਬੈਠ ਕੋ ਦੈਨ ਉਨਰ ਗੁਣ ਗੁਣ ਕਸ਼ੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਦਾਰੂ ਉੱਪਰ ਸੁਖ ਵਸੈ ਸੁਧ ਭਰਾਤ ਮੀਤ ਬਣਤਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਧਾਈ ਪੌਣ ਭਾਵ ਕਮੂਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਵਿਆਪੈ ਆਦਿ ਅੰਤ ਜੋ ਰੱਖਣ ਹਾਰ ਤਿਸੋ ਪ੍ਰੀਤ ਨ ਕਰੇ ਗੁਆਰ ਜਾ ਕੀ ਸੇਵਾ ਨੌ ਨਿਧ ਪਾਵੇ ਤਾਂ ਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਦ ਸਦਾ ਹਜ਼ੂਰੇ ਤਾਕੋ ਅੰਧਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਹੋ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਧ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਤਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸ ਘਾ ਸਰਮ ਕਰੇ ਸੰਗ ਸਹਾਏ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਦਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਕੇ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆ ਪਹਿਲੋ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਤਰੇ ਅਧਾਰ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਨਿਵਾਵੇ ਕਹਾਂ ਬੁਝਾਰਤ ਬੁਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੋਂਗ ਯਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੋ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੁਹਾਵਿਨ ਚੀਤ ਜੋ ਬਹਿਰਾਈ ਦਾਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਦੱਸੇ ਦ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋਹ ਆਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀ ਆਪਣ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਪਉ ਅੰਤ ਸਰਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ

ਦਸ ਬਸ ਤੂਲੇ ਪਾਛੇ ਪਾਵੇ, ਇੱਕ ਬਸ ਕਾਨ ਵਿਖੋੜ ਗਵਾਵੇ, ਇੱਕ ਪੀਨ ਦੇ ਦਸ ਪੀਹਲੇ ਤੋ ਮੂੜਾ ਕੋ ਕਾਂ ਕਰੇ, ਜਿਸ ਠਾਕਰ ਸਿਉ ਨਾਹੀਂ ਚਾਰਾ ਤਾਂ ਕੋ ਕੀਜੇ ਸਾਧ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਭ ਸੋਗਤਾ ਹੂੰ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਭ ਥੋਗ ਨਾਨਕ ਤਿਨ ਪਾਇਆ, ਅਗਨੰਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅੰਦਰ ਲਾਸ, ਆਪਣੀ ਅਮਾਨ ਕਿਸ ਬੋਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪੀ ਖੋਵੇ, ਬੋਰ ਉਸ ਕਾ ਵਿਸ਼ਵਾਸ ਨ ਹੋਵੇ, ਜਿਸ ਕੀ ਵਰਤ ਸਾਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਤੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਣਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ, ਅਨੇਤ ਮਿਰਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ, ਜੋ ਦੀਸੇ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧਾਰ, ਮਟਾਉ ਸਿਉ ਜੋ ਲਾਵੇ, ਨੇ ਤਾਂ ਕੋ ਆਤ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਏ, ਮਿਥਿਆ ਧਨ ਧਨ ਕੁਟੰਬ ਸਵਾਇਆ, ਮਿਥਿਆ ਹਮੇ ਮਮਤਾ ਮਾਇਆ, ਮਿਥਿਆ ਰਾਜੋਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਭ ਅਸਤਰਾ, ਮਿਥਿਆ ਰੰਗ ਸੰਗ ਮਾਇਆ ਭੇਗ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ, ਅਸਤਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨੇ, ਮਿਥਿਆ ਹਸਤ ਪਰ ਦਰਬ ਕੋਹਿਰੇ, ਮਿਥਿਆ ਨੇਤਰ ਪੇਖਦ ਪਰਤਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੁਤਾਵੇ, ਮਿਥਿਆ ਮਨ ਪਰ ਲੋਹ ਲੁਆਵੇ, ਮਿਥਿਆ ਤਨ ਨਹੀਂ ਪਰ ਵਿਕਾਰਾ, ਮਿਥਿਆ ਬਾਸਲੇਦ ਵਿਕਾਰਾ,

ਬਿਨ ਸਿਮਰਨ ਦਿਨ ਰਹਿਣ ਮਿਰਤਾ ਬਿਆਏ ਮੇਕ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘੱਟ ਵਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਵਰਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਵਾਰ ਭੇਗ ਨ ਕਾਓ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਗੁਣ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪੇ ਮਾਨੇ ਆਪੇ ਹੈ ਆਪ ਆਪ ਕਰਤਨ ਵੇਰਾ ਕਿਸੇ ਦੂਜ ਜਨਾਵਤ ਕਿਸੇ ਬੁਝਾਵਤ ਨੇਰਾ ਬਾਪ ਸਿਆਣ ਸਗਲ ਦੇ ਰਹਿ ਸਭ ਕਿਸ ਜਾਣੇ ਆਤਮ ਕੀ ਰਹਿ ਜਿਸ ਭਾਵੇ ਤਿਸ ਲੈ ਲੜ ਲਾਏ ਦਾਨ ਤਨੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਿਆਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤੇ ਧਿਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਬੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਰੜਾਵੇ ਤਿਜੇ ਧਿਆ ਕਤਵ ਲਵਾਵੇ ਜੇ ਪ੍ਰਸਾਦ ਸੁਖ ਸਹਿ ਸੁਈ ਜੈ ਮਨ ਆਠ ਬੈਰ ਦਾਗਾ ਜਸ ਕਵੀ ਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੈ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸਿੱਧੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸਰਣੀ ਪਰ ਠਾਕੁਰ ਪਰ ਧਾਕੇ ਜੇ ਪ੍ਰਸਾਦ ਤੁਸਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੂ ਚੈ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਰ ਬਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠਤ ਬੈਠ ਸਤ ਸੇ ਧਿਆਏ ਤਿਸੇ ਧਿਆਏ ਜੋ ਏਕ ਲਖੇ ਹੀ ਆਉਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਰਾਜਦਾਰੀ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸਹਿਜ ਸਮਾਵੇ ਐਸਾ ਪ੍ਰਭ ਧਿਆਨ ਕਦ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪਾਕੋ ਮੂਲ ਨਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚਰੇ ਮਨ ਮੇਰੇ ਤੂੰ ਦਾਸਿਓ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਾਵ ਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਭ ਨਿਧਾਨ ਪ੍ਰਭ ਤੇਰੀ ਮੈਂ ਆਇਆ ਆਪੋ ਕਛੂ ਨ ਕਿਨਹੂ ਲੈ ਆ ਜਿਸ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਕਿਨ ਕੇ ਕਛੂ ਨਾ ਹਾਥ ਸ਼ਲੋਕ ਅਗਮ ਗਾਤ ਪਾਰ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਮੰਤਾ ਸਾਜਨਾ ਕੀ ਆਚਰਜ ਕਥਾ ਅਸ਼ਪਦੀ ਸਾਧ ਕੇ ਸੰਗ ਮੁਕੂ ਜਲਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ
ਸਾਧ ਸੰਗ ਸਭ ਹੋਤਨ ਮੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਇਸਮਾਨੀ ਸਾਧਕੇ ਸੰਗ ਉਚੜ ਮਿਲੇ ਸਾਧਕੇ ਸੰਗ ਸਦਾ ਪ੍ਰਭੁਲੇ ਸਾਧਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਕਤੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਰ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕਿਸੇ ਨੀ ਬੈਰ ਸਾਧਕ ਸੰਗ ਨ ਬਿਗਾ ਪੈਰ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਉਤਾਵ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਆਚਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪੂਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਧ ਨਮੀਤ ਕੁਟੁੰਬ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਬਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋ ਵਾਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵਤਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋਤ ਨਿਆਲ ਸਾਧ ਕੇ ਸੰਗ ਕਲੂਕ ਧਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਵਾਂ ਸੁਹੇਲਾ ਸਾਧ ਸੰਗ ਵਿਚਰ ਤਰ ਮੇਲਾ ਜੋਏ ਛੇ ਸੋਈ ਪਲ ਪਾਵੇ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਮਨ ਸਾਧ ਰਿਤ ਵਸੇ ਨਾਨਕ ਉਧਰੇ ਸਾਧ ਸੁਣ ਸੇ ਸਾਧ ਕੇ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪਣ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡਿਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਸਨੇ ਤੇ ਤਵ ਗਿਆਨੇ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਸਦੇ ਉੱਚੀ ਸਾਧ ਕੀ ਸੋਭਾ ਮੂਜਦੇ ਉੱਚੀ ਸਾਧ ਕੀ ਸੋਭਾ ਸਾਧ ਬਾਣਿਆ ਏ ਨਾਨਕ ਸਾਧ ਪ੍ਰਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਭੇਖੈ ਏਕ ਸੁਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੇ ਜਿਉਂ ਬਸਦਾ ਕਉ ਖੋਦੈ ਕਉ ਚੁਨ ਲੇਪ ਬ੍ਰਹਮ ਗਿਆਨੀ ਕਾ ਹੈ ਗੁਨਾਹੋ ਨਾਨਕ ਜਿਉਂ ਪਾਪ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨੋਏ ਪ੍ਰਗਾਸ ਜੈਸੇ ਧਰਿਓ ਭਰੇ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਇ ਮਹਾਨ ਬ੍ਰਹਮ ਗਿਆਨੀ ਉਚਾ ਮਨ ਆਪਣੇ ਹੈ ਸਭ ਤੇ ਨੀਚਾ

ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨ ਬੰਤ ਸੋਵਤ ਵਿਸ਼ਟਾ ਕਾ ਜੰਤੇ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖ ਅੰਧਾ ਆ ਗਿਆ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀ ਹਾਂ ਮੁਗਦਾ ਕੇ ਸੁਖਭਾਵੇ ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ ਪਲ ਵੀ ਤਿਰਤਾ ਕਾ ਹੋਏ ਬਿਨਾ ਸਭਦੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਫਸਮੰਤ ਕਿਸੈ ਨਾ ਬਦੇ ਆਪ ਹੰਕਾਰੀ ਧਨ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਮਹਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਧਾਰੇ ਸਰਮ ਪਾਵੇ ਸਗਲੇ ਵਿਰਧਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਹਨ ਯਤਨ ਕਰੇ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤੇ ਭਲਾਈ ਨਿਕਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਕੁਨਾਏ ਕੋਏ ਜਾਬੇ ਜਾਣੇ ਮੈਂ ਕਿਛ ਕਰਦਾ ਤਬ ਲਗ ਕਰਮ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨਹੀਂ ਚਲਨਾ ਹੀ ਚੀਜ਼ ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋ ਜੁੱਟੇ ਸਹਿਸ ਖੱਟੇ ਲਗ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਖਮ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਬਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸਕੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਣ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਆਦ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਵਾ ਪ੍ਰਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭੂ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਧ ਆਪ ਕੀਨੋ ਆਪਨ ਵਿਸਤਾਰ ਸਭ ਕੇ ਸਕਾਓ ਕਰਨੇ ਹਾਰ ਉਸਤੇ ਭਿੰਨ ਕਹੋ ਕਿਸੋਏ ਦਾਂਤ ਨੰਤਰ ਏਕ ਕੈ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕਰਦ ਕਰੇ ਰੰਗ ਭਾਰ ਮਨ ਮੇ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਗੁਣ ਮਦੇ ਕਿਨ ਮਿਰਲੇ ਚੀਨਾ ਭਲਾ ਭਲਾ ਭਲਾਦਰ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜਕੜ ਸੁਣੀ ਸਰਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਈ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਗੁਰ ਖੈਰ ਹੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗਜਾਂ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੇ ਤਾਂ ਇਹ ਵੀ ਗਤ ਪਾਏ ਸੰਤ ਕਾ ਨਿੰਦਕ ਮਾਤਾਏ ਸੰਤ ਕਾ ਨਿੰਦਕ ਖੰਡਕ ਨਾ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨਾ ਸੁਖਦੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਡਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਵੀ ਤੇ ਰੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਪਰਮਾਈਏ ਸੰਤ ਕਾ ਦੁਖੀ ਅਵਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਤਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਛਨਾ ਏ ਆਪਣ ਬੀਜ ਆਪੇ ਹੀ ਕਾਏ ਸੰਤ ਕੇ ਦੁਖੀ ਕੋ ਆਪਣ ਰਾਖਣ ਹਾਰ ਨਾਨਕ ਸੰਤ ਭਾਵਿਤਾ ਲੈ ਉਭਾਰ ਸੰਤ ਕਾ ਦੁਖੀ ਓ ਮਿਲ ਲਾਏ ਜਿਉਂ ਜਲ ਬਿਉਨ ਮਛਲੀ ਤਰਫੜਾਏ
ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਭਾਵ ਕੀ ਤਨ ਨਹੀਂ ਤ੍ਰਾਪੇ ਸੰਤ ਕਾ ਦੁਖੀ ਛੁਟੇ ਅਕੇਲਾ ਜਿਉਂ ਬੁਹਾਰ ਤਿਲ ਖੇਤ ਮਾਏ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮ ਤਿਆ ਕੈਦ ਕਿਰਤ ਨਿੰਦ ਕਾ ਧੁਰੀ ਪਿਆ ਨਾਨਕ ਜੋਤਿ ਭਾਵੇ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਕੈ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੜ ਚਲੇ ਨਾਸਾ ਸੰਤ ਕੇ ਦੁਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਦੈਸਾ ਕੋਈ ਹੋਏ ਪਿਆ ਕਿਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਆਰਸਾ।

ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਬੇਗ ਡਾਗਰ ਕਾ ਰੰਗ ਸਾਧ ਸੰਗ ਵਿਸ਼ਨੇ ਸਤ ਸੰਗ ਚੰਨ ਚਲੋ ਮਰ ਗੋਬਿੰਦ ਮਿਠੇ ਪਾਵ ਜਪੀ ਅਰਬਿੰਦ ਕਰ ਕਰਮ ਸਰਵਣ ਹਰ ਕਥਾਰ ਦਰਗੈ ਨਾਨਕ ਉਜਲ ਮਥਾ ਵਡ ਭਾਗੀ ਤੇ ਜਨ ਜਮ ਆਏ ਸਾਸਾਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ

ਸਾਧਸੰਗ ਹਰ ਜਸ ਹਰ ਹਰ ਜਿਸ ਕਹਿਤ ਸਰਬ ਰੋਗ ਤੇ ਵਰਜਨ ਰਹਿ ਤੇ ਅੰਦਰ ਕੀਰਤਨ ਕੇਵਲ ਵਖਿਆਣ ਕ੍ਰਿਸ਼ਤ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਜੀ ਬਾਰ ਬ੍ਰਹਮ ਕੀ ਜਿਸਮਨ ਭੂਕ ਨਾਨ ਤਿਸੇ ਨ ਲਾਗੇ ਦੁਖ ਜਿਸ ਕੋ ਹਰ ਪ੍ਰਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪਰ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸੇ ਡਰੇ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਸਭ ਉੱਜਿਆ ਜਬ ਦੇਖੋ ਤਾਂ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣ ਚਲਤੇ ਆਪ ਹੀ ਕਰੇ ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨ ਜੁਗਤ ਰਸਥਾਪਿਓ ਥਾਪ ਅਵਨਾਸੀ ਨਾਈ ਕਿਸ ਖੰਡ ਧਨ ਧਾਰਿਓ ਬ੍ਰਹਿਮੰਡ ਲਖ ਭੇਮ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਨਿਰਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਂਘੇ ਜਿਸਨੂੰ ਕਿਰਪਾ ਕਰੇ ਵਡਪਾ ਕੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰ ਕੋ ਉਤਮ ਕਰ ਮਹਾਨ ਜੋ ਕਿਸ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕੰਨੇ ਹਾਰ ਪਛਾਣੇ ਸੋਏ ਪੁਰਖਾ ਕੀਆ ਜਨਮੀ ਠਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੈ ਤੇ ਸਮਾਏ ਸਮਾਏ ਸੁਖਨ ਧਾਨ ਨੂੰ ਬਣਾਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਮਿਰਤਾ ਜਨ ਹਾ ਜਾ ਕੇ ਸਿਮਰਨ ਉਦਰੀਏ ਨਾਨਕ ਮਿਲਿਆ ਰਸਪਰੀ ਟੂਟੀ ਗਾਣ ਹਾਰ ਗੋਪਾਲ ਸਤ ਜੀਆਂ ਆਪੇ ਪ੍ਰਤਪਾਲ ਸਗਲੀ ਚਿੰਤਾ ਸਿਮਰ ਮਾਏ ਤਿਸ ਤੇ ਬਿਰਥਾ ਕੋਈ ਨਾ ਏ ਰੇਵਨ ਮੇਰੇ ਸਦਾ ਜਾਵੇ ਅਵਨਾਸੀ ਪ੍ਰਭ ਆਪੇ ਆਵੇ ਆਪਣ ਕੀਆ ਕਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਵੇ ਨਾ ਹੀ ਤੇਰੇ ਕਿਸ਼ ਕਾਮ

ਤਿਸ ਦੇਣ ਹਾਰ ਜਾਣੇ ਗਵਾਰ, ਜਿਸ ਗੁਰ ਪ੍ਰਸਾਦ ਉੱਡਿਓ ਰੋਗ, ਨਾਨਕ ਸੋ ਜਨਸਾਰ ਰੋਗ, ਜਿਉਂ ਮੰਦਰ ਕੋ ਥਾਮੇ ਦੰਮਣ, ਦਿਓ ਗੁਰ ਕਾ ਸ਼ਬਦ ਮਨੇ ਅਸ ਦੰਮਣ, ਜਿਉਂ ਬਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ, ਜਿਉਂ ਅੰਧਕਾਰ ਦੀ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾਂ ਧਿਆਨ ਮੇਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮੇਂ ਜੋਤ ਪ੍ਰਗਟਾਵੇ, ਤਿਨ ਸੰਦਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਭੂਰ, ਮਨ ਮੂਰਖ ਕਾਏ ਬਿਰ ਲਾਈਐ ਪੁਰਨ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇ ਹੁਣ ਹਾਰ, ਅਮਰ ਤਿਆਗ ਤੁੰਤ ਜੋ ਕਿਛ ਕਰੇ ਸੋਏ ਸੁਖਮਾ।

ਚੰਦਨ ਕਰਵਾਇਆ। ਤਾਜ ਮਾਲਿਓ ਮਨਮੋਹ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਕੇ ਸੰਦਾ ਸੰਝਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂ ਜਲ ਹਰਦਰ ਕਹਿ ਸੋਏ ਉਹ ਬਾਰ ਬਿਲਾ ਵਪਾਰੇ ਨਾਨਕ ਤਾਂ ਕੇ ਸਤ ਬਲਿਆਰੇ ਚੰਨ ਸਾਧ ਕੇ ਧੁੱਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਾਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰੱਖੇ ਹਰ ਗੁਣ ਗਾਇਆ ਮੁਦਰਾ ਚਾਕੇ ਉੜ ਗਈ ਸੰਤਾਂ ਦਾ ਰਾਇਆ ਸਭ ਸੁਖ ਨਾਨ ਤੇ ਪਾਇਆ ਮਿਰਦ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵਦਿਆਂ ਦਾ ਹਾਰ ਸਰਬਦਾਨ ਜਾਕੀ ਦ੍ਰਿਸ਼ਟੀ ਮਾਏ ਪੁਰ ਲਿਖੇ ਗਾ ਲੈਣਾ ਪਾਏ ਸਭ ਕੇ ਦਿਸਕਾ ਉਹ ਕਰਨੇ ਜੋ ਤਿਸਮਿਨ ਦੂਸਰ ਹੋ ਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਵ ਚੀਰ ਭਗਤ ਭਗਤ ਸੁਣੀਏ ਤੇ ਉਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸਚਤਾ ਕੀ ਰਹਿ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦੇ ਸੱਚ ਆਇਆ।

ਪਾਰ ਸਚ ਵਰਤੇ ਸਚ ਅਪਸਾਰ ਪਾਰ ਬ੍ਰਹਮ ਜਿਨ ਸਚ ਕਾ ਜਾਤਾ ਨਾਨ ਸੋਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕੇ ਤਰਾ ਗੁਣ ਤੇ ਪ੍ਰਭਿੰਨ ਤਿਥੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸਪਦੀ ਆਪਣਾ ਸੀ ਪਰਮਨ ਮੇ ਰਾਗ ਮਨ ਪ੍ਰੀਤ ਪ੍ਰੀਤ ਆਗ ਦਿਸਦੇ ਪਰੇ ਨਾਏ ਕਿਸ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗਮੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਨੀ ਪਾਓ ਨਾਨਕੇ ਮਨ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਗਰ ਬਨ ਜਾਗਾ ਨੇਤਰ ਬੋਲ ਦਿਸਕਾ ਮੰਤਰ ਨਾ ਜਾਣੇ ਹੋ ਰਨ ਰੂਪ ਮੰਗਲ ਸੱਜਾ ਕੇ ਸਰ ਦੋਸ ਨੇ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵੀ ਸਿਰ ਕਿਸ ਮੈਂ ਪੋਗੀ ਤੈ ਤੈ ਭਗਤਾਂ ਸੁਖ ਪਾਇਆ ਨਾਨਕ ਦਿਸ ਪ੍ਰਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂ ਸਗਲ ਪ੍ਰੋਈ ਆਪਣੇ ਸੂਸ ਮਤ ਗਿਆਨ ਧਿਆਨ ਜਿੰਦੇ ਜਿੰਦਾ ਸੁਨਾਮ ਧਿਆਵੇ ਸੇ

ਨਾਸੀ ਏਕ ਅੰਕਾਰ ਨਾਨਾ ਜਲਦ ਕਰੇ ਖਰਮਾਏ ਪੂਰਿਓ ਪੂਨ ਸੰਢਾਏ ਨਾਨਾ ਮਿਸਕਰ ਮੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕਿਧਾਰੇ ਸਗਲੇ ਜੰਤ ਨਾਮ

ਸਭ ਭਵਨ ਨਾਮ ਕੇ ਸੰਗ ਉਦਰੇ ਸੰਸਾਰ ਬਣਾ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੁਜਨਗਤ ਪਾਏ ਰੂਪ ਸਤ ਜਾਗਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮਾਜ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਜਿਸੇ ਸਭ ਭਲੀ ਸਤਨਾਮ ਪ੍ਰਕਾ ਸੁਖਦਾਏ ਵਿਸਵਾਸ ਸਤ ਨਾਨਕ ਗੁਰਤੇ ਪਾਏ ਸਤ ਵਚਨ ਸਾਧੂ ਉਪਦੇ ਸਤ ਜਨ ਜਾ ਕੇ ਹਿਰਦੇ ਪ੍ਰਵੇ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਹਤ ਗੰਧ ਜਿਸ ਕਿਸ ਸੁਕਰਨੇ ਹਾਰ ਅਵਨਭੂਜ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ਼ ਭਾਵੇ ਸੋ ਵਰਤੀਆ ਵਿਸਮਨ ਵਿਸਮੈ ਵਿਸਮਾ ਜਨ ਪੂਜਾ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਉਹਦਾ ਦੇ ਦੁੱਖ ਅਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਬਲ ਪਾਵੇ ਸ਼ਲੋਕ ਆਦ ਸੱਚ ਗਾਦ ਸੱਚ ਹੈ ਭੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਾਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਣਦਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਤਿਰਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆ ਤਿਸ ਮਨ ਪਟਾਇਆ ਭੈ ਦੇ ਨਿਰਭਉ ਏ ਵਸਾਨਾ ਜਿਸ ਦੇ ਉਪਜਾ ਤਿਸ ਮਾਏ ਸਮਾਨਾ ਵਸਤ ਮਾਏ ਲੈ ਵਸਤ ਕਢਾਏ ਦਾ ਕੋ ਭਿੰਨ ਨ ਕਹਿਣਾ ਜਾਏ ਬੂਝੇ ਬੂਝਣਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕਾ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲੀ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜੇ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਰਸ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਦ ਰਾਖੇ ਦਾ ਕੀ ਅਦਮਿਤ ਕੋਨ ਲਾਗੇ ਪ੍ਰਕੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵ ਤੇ ਉੱਚੇ ਜੋ ਪ੍ਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕਿਰੀ ਨੇ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸ ਦਾ ਸਾਧਨ ਕਾਢਦੇ ਆਪ ਦਾ

ਬਣਾਉਣੀ, ਜਪਨਾਣੀ ਪ੍ਰਵਲਖ ਬਣਾਉਣੀ, ਬਾਰੰਬਾਰ ਬਾਰ ਪ੍ਰਭ ਜਪੀਐ ਪੀਐਮ ਤੇ ਮਤੰਦਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸੇ ਅਵਨਾਇ ਦਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਾਰ ਨਾਮ ਕਸੰਗ, ਨਾਮ ਰਸ ਜੰਤ ਪਤਾਨੇ ਮੰਤਰ ਨਾਮੇ ਨਾਮ ਸਮਾਨੇ

ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਿਖਾਣੋ ਤਿਸਕਾ ਗੁਣ ਕਹਿ ਇੱਕ ਨਾ ਜਾਣੋ ਆੜ ਪੈਰ ਪ੍ਰਭ ਸੇ ਸੂਰੇ ਕੌਣ ਹਨ ਸੇ ਜਨ ਪੂਰੇ ਮਨ ਮੇਰੇ ਤਿਨਕੀ ਹੋਟਲੇ ਮੰਤਨ ਆਪਣਾ ਤਿੰਜਨ ਦੇ ਜੈਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਦੋ ਗਾ ਦਾਦਾ ਤਿਸਕੀ ਸਨ ਸਭ ਸੁਖ ਪਾਵੇ ਤਿਸਕੇ ਦਾ ਸਭ ਪਾਪ ਮਿਟਾਵੇ ਅਵਨ ਸਿਆਣ ਸਗਲੀ ਛਾਟ ਤਿਜਨ ਕੀ ਤੂੰ ਸੇਵਾ ਲਾਗ ਅਵਨ ਜਾਣਾ ਵੀ ਤੇਰਾ ਨਾਨ ਤਿਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਕ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਜਿਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਦੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਾਲ ਪਲ ਸੁਵਾਰੇ ਨਾਨ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰਕੀ ਆਗਿਆ ਮਨ ਮੇ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਹਰ ਨਾਮ ਰੇ ਸਦਿਆਵੇ ਮਨ ਵਿੱਚ ਸਤਿਗੁਰ ਕੇ ਪਾਵ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਦ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੀ ਜਾਪ ਕਰੇ ਨਾਨਕ ਸੋ ਸੇਵਕ ਗੁਰਕੀ ਮਤ ਲੇ ਵੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗੱਲ ਜਾਣੇ ਸੋ ਸਤਿਗੁਰ ਚਿਰੇ ਦੇ ਹਰਨਾ ਮਨ ਕੁਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਬਹਿਰ ਪਾਰ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਹਿ ਆਪ ਨਹੀਂ ਪਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰੂ ਭਾਗੀ ਪਾਈਏ ਸਫਲ ਦਰਸ਼ਨ ਪੇਖ ਪੁਨੀਤ ਪ੍ਰਸਤ ਚਰਨ ਗਾਤ ਨਿਰਮਲ ਰੀਤ ਭੇਟ ਸੰਗਰਾਮ ਗੁਰੂ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਭਜਨ ਕਰਨਾ ਘਾਨੇ ਮਨ ਸੰਤੋਖਾ ਦੰਪਤੀਆਂ ਨੇ ਪੂਰਾ ਗੁਰ ਆਖਿਓ ਜਾਕਾ ਮੰਤਰ ਅਮਨ ਦਿਸ਼ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਪਾਏਕ ਉਸਤਤੀ ਅਨੇਕ ਸਤਪੁਰ ਪੂਰਨ ਵਿਵੇਕ ਬੋਲਨ ਪਹੁੰਚਤ ਪ੍ਰਾਣੀ ਗਾਉਂ ਗੋਚਰ ਪ੍ਰਭ ਨਿਰਵਾਣੀ ਨਿਰਾ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਰਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਸਭ ਜਪਨੇ ਹੇ ਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਨ ਸੋਏ ਸਪੁਰਖਾ ਨਾ ਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁਣਤਾ ਸਾਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੈਂ ਰੱਖੇ ਹਰ ਹਰੇ ਕੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਤ ਮਾਏ ਠਾਂਡ ਵਰਤਾਏ ਅੰਤ ਪਿਆ ਦੁਖ ਨਾਟੇ ਪਾਏ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਾਉ ਹੋਏ ਬਸੇ ਸਗਲ ਵਿਆਹ ਮੰਤੇ ਗਏ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾ ਚੁਕੇ ਭਰਮ ਗਮਨ ਸੁਨਾਨ ਕਰ ਰਜ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾਦਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਪ੍ਰਕਾਸ਼ ਆ ਕੇ ਸੰਗ ਰਚ ਚਨਾ ਆਪਣੀ ਗਲਧਾਰੀ ਅਨਗਵਾਰ ਨਾਨਕ ਬਲਿਆਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਭਾਵ ਸਮੀਤ ਸਾਰ ਚਰਨ ਕਮਲ ਰਿਤਮੇ ਉਧਾਰੋ ਕਰਨ ਕਰਨ ਸੁਪ੍ਰਭ ਸੁਮਰਤ ਦ੍ਰਿੜ ਕਰ ਕਹੋ ਨਾਮ ਰਵਾਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਦੇ ਗਾਸ ਰਾਖੋ ਮਨਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਡਣ ਧਾਵੇ ਸੋ ਧਨ ਹਰ ਸੇਵਾ ਦੇ ਪਾਵੇ ਜਿਸ ਸੁਖੋ ਨਿਰਵਚੇ ਮੀਤ ਸੋ ਸੁਖ ਸਾਧੂ ਸੰਗ ਫਰੀਦ ਜੇ ਸੁਭਾ ਕੋ ਕਰੇ ਭਲੀ ਕਰਨੀ

ਜਿਸ ਦਾ ਵੇ ਟਾਏ ਤਾਂ ਕੋ ਵਿਘਨ ਲਾਗੇ ਕੋਏ ਜਾ ਕੇਰ ਦੇਵ ਸੇ ਹਰ ਸੋਏ ਕਰਤਾ ਦੀ ਠਾਂਡਾ ਨਾਉ ਸਿਮ ਸਿਮ ਸਦਾ ਸੁਖ ਭਾਉ ਭਾਉ ਬਿਨਸੇ ਪੂਨ ਹੋਏ ਆਸ ਭਗਤ ਭਾਏ ਆਤਮ ਪ੍ਰਕਾਸ਼ ਦਿੱਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾਇਆ ਵਾ ਗਮਨ ਮਿਟੇ ਪ੍ਰਭ ਸੇ ਆਪ ਧਿਆਨ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਆਧਾਰ ਅਣ ਗੋ ਭਾਵ ਨ ਛੁੱਟ ਨਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨਕ ਬਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਗਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਾ ਮਰ ਬਣਤਾ ਇੰਤੇ ਕਹੋ ਹੋ ਤੁਮ ਕਮ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਨਮ ਝੂਠ ਵਸਾਰੀ ਜਾਂਦੀ ਹੈ ਬੁਝੇ ਨਾਮ ਗਾਨਾ ਨਾਮ ਸਾਨਾ ਬੁਝਤਾਨਾ ਗੁਰ ਕੀ ਮਾਤੂੰ ਲੇ ਆਨੇ ਭਗਤ ਮੇਰਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਨ ਕੂੜ ਰੱਖੋ ਮਨ ਮਾਏ ਜਨ ਜਨ ਕੇ

ਪਹਿਲੇ ਹੋਏ ਜਿੰਦ ਵਿਸ਼ੇਸ਼ ਨਾਲ ਸਾਸਗਰਾ ਸਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਸੰ ਭਾਵ ਸਤ ਨਾਲ ਪੂੰਜੀ ਸੰਚ ਕਰੋ ਵਿਹਾਰੀਆਂ ਸੁਖ ਦਰਗੇ ਜਗਾ ਸਰਮ ਨਿਰੰਤਰ ਇੱਕ ਵਧੇ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾ ਬੇਕੋ ਸਲਾਏ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾ ਬੇਕ ਭਵੰਤ ਏਕੋ ਏਕ ਏਕ ਰਾਵ ਪੂਰਨ ਪੂਰਿਓ ਪ੍ਰਭਿਆਵਨ ਵਿਸਥਾਰ ਏਕ ਤੇ ਭੈ ਏਕ ਰਾਜ ਪ੍ਰਾਸਤ ਗਏ ਮਨ ਤਨ ਅੰਤਰੇਕ ਪ੍ਰਵਰਤਾ ਨਾਨਕ ਮਨ ਤਨ ਅੰਤਰੇਕ ਪ੍ਰਵਰਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਤੇ ਪ੍ਰਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਮੇਰ ਸਰਦਾ ਪੂਰ ਸਾਸ ਦਾ ਪ੍ਰਭ ਕੇ ਖੁਨ ਗਾਓ ਸਾਸ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀ ਤੇ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾਨਸ ਕੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਕਿਆ ਸੇ ਜਨ ਤਿਪਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਮਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧ ਕੈ ਸੰਗ ਪਰੇ ਸ਼ਰਨ ਅਣ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਨਿਵਲਾਗ ਵਡਪਾ ਕੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਭਇਆ ਜਨ ਮਰਨ ਦੂਪ ਪਰਮ ਗਿਆ ਇਸ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਸੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕਾਲ ਨ ਪਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀ ਆ ਸੋ ਕਿਉਂ ਵਿਸਰੇ ਜੇ ਜੀਉਂ ਜੀ ਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਕੇ ਸੋ ਕਿਉਂ ਵਿਸਰੇ ਜੇ ਭਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਗਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਮ ਜਨ ਤਿਆਇਆ ਸਾਜਨ ਸੰਤ ਕਰੋਏ ਕਾਮਾਂ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪਣਾ ਨਾਮ ਜਪਾਵੋ ਭਾਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਉਸੇ ਚਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੂਖ ਕਾਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰੇ ਅੰਤਰੇ ਸੁਆਓ ਨੇਤਰੋ ਪੇਖ ਦਰ ਸੁਖੋਏ ਮਨ ਵਿਕਸੇ ਸਾਧ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕਹੋ ਪਾਵੇ ਸੰਗ ਏਕ ਬਲ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਾਮ ਨਿਰਗੁਣ ਆਨ ਨੀਚ ਜਾਣ ਨਾਨਕ ਤੁਮਰੀ ਸੜਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮ ਕਰਕੇ ਗੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਆਰਾ ਨੀਤ ਭਲੀ ਸੁਗਣੀ ਸੋਭਾ ਧਰਮੰਤ ਦੇਵ ਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਭ ਦੇ ਅਨੁਵਾਦ ਸਰਬ ਸੂਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਪ੍ਰਜਾਪ ਆਸ਼ਪਤੀ ਜਮਾਕਾਰੀ ਕ੍ਰਿਸ਼ਨਾ ਦਿਸ਼ਟੇ ਤਾ ਬਾਪ ਹੁਣ ਤਬ ਕਹਿਤੇ ਹੋ ਤਾਂ ਜਬ ਧਾਰੀ ਆਪਨ ਸੁਣ ਸਮਾਤ ਮੈ ਵਿਰੋਧ ਕੇ ਸੰਕੁਮਾਰ ਜਬ ਸਕਾ ਬਣ ਚੇਨ ਨਾ ਜਾਪ ਤਬ ਹਰ ਸੋ ਕੋ ਕਿਸੇ ਵੀ ਆਪ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਮ ਮੋਹ ਕਾ ਕਿਸੋਧ ਭਰਮ ਆਪਨ ਖੇ ਲਿਆ ਵਰਤੀ ਜਾ ਨਾਨਕ ਕਢਣੇ ਆੜਨ ਦੂਜਾ ਜਬ ਹੋਵਦ ਪਰ ਕੇਵਲ ਧਨੀ ਤਬ ਬੰਦ ਮੋਤ ਕੋ ਕਿਸ ਕੋ ਕਰੀ ਜਬ ਏ ਕੈ ਰਗਮ ਪਾਰ ਤਮ ਨਰ ਸਰ ਕੋ ਕੌਣ ਉਧਾਰ ਜਬ ਨਿਰਗੁਣ ਪ੍ਰਸਾਦ ਸਵਾਏ ਤਮ ਸੇ ਸਖਤ ਕੋਕਤ ਟਾਈਮ ਜਾਵਿਆ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਡਰ ਕਵਨ ਕਰ ਡਰੇ ਆਪਣੇ ਚਲਦ ਆਪ ਕਰਨੇ ਹਾਰ ਨਾਨਕ ਠਾਕੁਰ ਕੰਮ ਭਾਰ ਆਪਣਾ ਸੀ ਸੁਖ ਆਪਣੇ ਆਸਨ ਤੈ ਜਨਮ ਮਨ ਕਉ ਕੰਮ ਆਪਣਾਸਨ ਜਪ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕੋ ਸੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਣ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਵਾਦੇ ਆਪਣਾ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮਹਿਲ ਕਿਉ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਮਹਾਨ ਜੈ ਸਰੂਪ ਕੇਵਲ ਜਗਦੀ ਤੈ ਚਲ ਸਿਦਨ ਲਗਤ ਕੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕਮ ਤਿਮਤਾਵੇ ਕਰਨ ਕਰਾਵਣ ਕਰਨੇ ਆਰ ਨਾਨ ਕਰਦੇ ਕਾ ਨਾਇ ਸਮਾਰ ਜਾ ਆਪਣੀ ਸੋਭਾ ਆਪਣੇ ਸੰਗ ਮਨਾਏ ਤਾ ਹੁਕਮ ਨਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਹਾ ਕਉ ਚੀਨ ਜਬ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਾ ਵਿਚਾਰੇ ਜੈ ਆਪ ਨੂੰ ਉੱਚ ਆਪ ਨਾਮ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਚਲ ਚੇਤ ਵੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਜਿੰਦਗੀ ਲਾਗੇ ਚਿੰਤਾ ਜੈ ਆਪਣੇ ਆਪ ਆਪ ਪਧਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉਚਦੇ ਉੱਚਾ ਨਾਨਕ ਆਪਸ ਕੋ ਆਪੇ ਬਹੁਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪ ਤੈ ਭਈ ਗਾਵਤ ਕੋ ਨਰ ਕੋ ਸਰਪੰਚ ਆਵਦਾਰ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਮਾਨ ਅਨੰਤ ਪ੍ਰਕਾਰ ਕੀ ਹੋ ਵਿਖਿਆਨ ਆਪਣੇ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਇੱਕ ਹੈ ਜਹ ਅਵਗਤ ਭਗਤ ਆਪ ਜੇ ਬਸੇ ਬਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੁਭਾਉ ਨੂੰ ਬਣੀ ਆਪੇ ਕੌਦ ਕਰੇ ਅਨੰਤ ਚੋਜ ਆਪੇ ਰਸ ਭੋਗ ਨਿਰਜੋ ਜਿਸ ਪਾਵੇ ਤਿਸ ਆਪਨ ਨ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾਗ ਅੰਤ ਤੋ ਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦਿਸ਼ਟਾਰੇ ਅਸ਼ਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਵ ਵਿਸਤਾਰ ਜਾ ਤੁਸ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁੰਦੇ ਬਿਨ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾ ਵੇਤਾ ਨਾਨਕ ਸਰਬ ਸਿਸ਼ਟ ਕਾ ਜੇਤਾ ਜੀ ਯੰਤਰ ਸਭ ਦਾ ਕੇ ਆਦ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਤਿਸ ਕੋਈ ਨਾ

ਪੂਰਨ ਪੂਰੇ ਦਿਆਲ ਸਮੇਂ ਉਪਰ ਹੋਵਤ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਹੀ ਅੰਦਰ ਜਾਮੀ ਰਿਹਾ ਵਿਆਹ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਦਿਨ ਇਤਿਹਾਸ ਜਿਸ ਭਾਵ ਦਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਗਾ ਰੇਕੇ ਨਾਏ ਦਿਸਕੀ ਆਸ ਨਮ੍ਰਿਤੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਹੂਜ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਅਹੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾਏ ਸੁਹਾਓ ਆਟ ਪੈਰ ਪ੍ਰਪੇਖੋ ਨੇਰਾ ਮਿਟੇ ਅੰਧੇਰਾ ਸੁਣ ਵਧੇ ਸਿਰ ਦੇ ਵਸਾਓ ਮਨ ਸ਼ੇ ਨਾਨਕ ਬਲ ਪਾਵੋ ਅਲਤ ਪਲ ਲੇ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਲ ਜਿਵੋਲ ਬੁਲਾਏ ਦੁਖ ਦਰਦ ਮਨ ਤੇ ਪਹੁੰਚਾਏ ਸੱਚ ਵਿਵਹਾਰ ਕਰੋ ਵਪਾਰੀ ਦਰ ਕਹਿੰਦੇ ਵੇ ਖੇਪਤ ਮਾਰੀ ਏ ਘਾਟੇ ਗਿਰਖੋ ਮਨਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਹਾਂ ਕੋ ਜਾਏ ਉਬਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਧੂਖ ਨਾਮ ਜਤ ਮਨ ਹੋ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਰੋਵਰ ਠਾਡਾ ਗੁਰਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅਮਨ ਜਾਗੀ ਦ੍ਰਿਸ਼ ਦਰਸ਼ਨ ਵੇਖ ਦੋ ਦ੍ਰਿਸ਼ ਚਰਨ ਕਮਨ ਜਾਗੇ ਅਨੂਪ ਸਬਲ ਦਰਸ਼ਨ ਸੁੰਦਰਾ ਰੂਪ ਤਨ ਸੇਵਾ ਸੇਵ ਪ੍ਰਵਾਨ ਅੰਤਰ ਜਾਵੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਣਾ ਆਵਦ ਕਾਲ ਅਮਨ ਪੈ ਅਮਰਾਵਤ ਪਾਇਆ ਸਾਧ ਨਾਨਕ ਕਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਪਦੀ ਸੰਤ ਸੰਗ ਸੰਤ ਪ੍ਰਟਾ ਨਾਮ ਪ੍ਰੂ ਕਾ ਲਾਗਾ ਮਿੱਟਾ ਸਰਲ ਸਮਿਗਰੀ ਏਕ ਸਕਟਮਾਏ ਅਨਕਰੰਗ ਨਾਨਾ ਨਿਸ਼ਟਾਏ ਨੌਣ ਦੇਵਨ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧ ਅਨੰਦ ਤੈਨਾਤ ਕਹਿਣ ਨ ਜਾਈ ਅਚਰਜ ਸਮਾਧ ਤੈਨ ਦੇਖਿਆ ਜਿਸ ਆਪ ਦਿਖਾਏ ਨਾਨੰਦ ਜਨ ਸੋਜੀ ਪਾਏ ਸੋ ਅੰਦਰ ਸੋ ਬਾਹਰ ਅਨੰਦ ਘਟਕਟ ਪਿਆ ਪਰਿਆ ਭਗਵੰਤ ਧਰਨ ਮਾਏ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਮਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਨ ਮਾਏ ਚਾਰ ਗੁਣ ਦਹਿ ਦਿਸ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨ ਸੁਭਾਓ ਵੇਦ ਪ੍ਰਾਣ ਸਿਮਰਤ ਮੇ ਦੇਖ ਸਦੇ ਸੂਰ ਨਕੱਤਰ ਮੇ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂਨ ਡੋਲੇ ਸਰਵ ਕਲਾ ਕਰਕੇਲੇ ਖੇਲ ਮੋਲ ਨ ਪਾਈਐ ਗੁਣੇ ਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨ ਤਿਨ ਮੈਂ ਓ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੈ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਭਚਨ ਸਰਮ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਦਿਸਕੀ ਏ ਰਹਿਤ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋ ਏ ਸੁਖਮਾਨੇ ਗਲਨ ਕਰਾਵਣ ਹਰ ਰੋਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨਕ ਦਰਸ਼ਨ ਦੇ ਸਮ ਹੋਈ ਆਪ ਸਤ ਗਿਆ ਸਤ ਸੰਤ ਤਿਸ ਪ੍ਰਭ ਦੇ ਸਕਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਲਾਏ ਕਮਨ ਨਿਕਟ ਕਮਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਜਨ ਆਪ ਜਾਏ ਸਰਭੂਤ ਆਪ ਵਰਤਾਰਾ ਸਰਵਨੈਨ ਆਪ ਪੇਖਣਾਰਾ ਸਰਲ ਸਮਗਰੀ ਜਾਗਾ ਤਨਾ ਆਪਣ ਜਸ ਆਪ ਹੀ ਸੁਣਾ ਆਪਣ ਜਾਣੇ ਖੇਲ ਮਨਾਇਆ ਅੱਗੇ ਕਾਰੀ ਕਿੰਨੀ ਮਾਇਆ ਸਕੇ ਮਦ ਲਿਪਤ ਰਹਿ ਜੋ ਕਿਛ ਕਹਿਣਾ ਸੋ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਣਾਏ ਬੁਰਾ ਉਰੇ ਕਹੋ ਕਿਨੇ ਕਿਛ ਕਰਾ ਆਪ ਭਲਾ ਕਰਤੂ ਤਾਂ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣੇ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤੇ ਸੋਜੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਖ ਜਿਸ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਜਗਤ ਰਾਇਆ ਜਨ ਆਵਨ ਕਾਏ ਸੁਆਓ ਜਨ ਕੇ ਸੰਗ ਜਿਤ ਆਵੇ ਨਾਓ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਦਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਗਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ
ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਮਨ ਨਿਕਟ ਕਰ ਭੇਗ ਸਾਧ ਸਾਸ ਮੁਖੋ ਬਿੰਦ ਮਨਾ ਅੰਦਰਗੀ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮੰਗ ਆਪ ਛੋਟ ਬੇਨਤੀ ਕਰੋ ਸਾਹ ਸੰਗ ਅਗਨ ਸਗਲ ਤਰੋ ਹਰ ਦਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੇਕ ਬਾਲ ਦਮੋਦਰ ਦੀਨ ਦਿਆਲ ਤੂੰ ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉਤਮ ਸ਼ਲੋਕ ਸਾਧ ਕੇ ਵਚਨ ਅਮਲੀ ਲਾਲੇ ਰਤਨ ਸੁਣਤ ਕਮਾਵਤ ਹੋ ਤੋ ਉਧਾਰ ਰਾਮ ਤੇਰੇ ਲੋਕਾਂ ਦੀ ਤਾਲ ਸਬਲ ਜੀਵਨ ਸਬਲ ਦਾਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਣ ਸੁਣ ਆਨੰਦ ਕਿਰਪਾਲ ਕਰਜੇ ਪਰੰਡੇ ਗੋਪਾਲ ਮਾਤ ਕੇ ਮਾਥੇ ਨਾਨਕ ਗੁਦਰੇ ਦਿਨ ਕੇ ਸਾਦੇ ਸਨ ਜੋ ਸੁਨ ਸੁਣਨੀ ਆਏ ਕਰ ਕਿਰਪਾ ਪ੍ਰਮੇ ਆਪ ਮਿਲਾਏ ਮਿਟ ਗਏ ਬੈਰ ਭੈ ਸਭ ਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ

ਹਰਿ ਪ੍ਰਭ ਕੇ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਦਿਨ ਦਾਨ ਸਭ ਜਿਸ਼ਾਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਊਚ ਪਾਏ ਅਸਥਾਨ ਬਹੁ ਨਾ ਹੋਵੇ ਆਵਨ ਜਾਨ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨੌਨਿਤ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾਸ ਸੁੰਦਰ ਚਿੱਤਰ ਤਤ ਕਵੇ ਤਾ ਨਾਨਕ ਸਰਨ ਸ੍ਰਿਸ਼ਟ ਕਾ ਚੇਤਾ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾਸ ਸੁੰਦਰ ਚਿੱਤਰ ਤਤ ਕਵੇ ਤਾ ਸੁੰਦਰ ਸੀ ਏਕ ਦਿਸ਼ਿਤਾ ਇਹ ਫਲ ਤਿਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹ ਉਨਧਾਨ ਜਪੇ ਮਨ ਕੋਏ ਸਭ ਜੁਗ ਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਮਿਟੇ ਸੰਤ ਕਿਰਪਾ ਦੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਭਾਏ ਸਾਸਣ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਦਾਰੇ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਏ ਸਮਾਨੀ

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਕਤਬ ਕਾਏ ਉਥੇ ਪਾਏ, ਨਨ ਗਿਆ ਜਪੈ ਜਾਏ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾਇਆ ਖੋ ਕਰਮ, ਕਿਤੇ ਪੌਣ ਪਾਣੀ ਵੈ ਸੁੰਦਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਕੜੀਆਂ ਰੂਪ ਰੰਗ ਕੇ ਵੇਸ, ਕਿਤਿਆਂ ਕਰਮ ਭੂਮੀ ਮੇਰ, ਕਿਤੇ ਕਿਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਰ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨ ਮੁਨ, ਕਿਤੇ ਕਿਤੇ ਰਤਨ ਸਮੁੰਦ, ਕਿਤਿਆਂ ਖਾਣੀ ਕਿਤਿਆਂ ਬਾਣੀ, ਕਿਤੇ ਪਾਦ ਨਰਿੰਦ, ਕਿਤਿਆਂ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਦਿਆਲ ਅਸ਼ੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਤਧਾਮ ਦੇ ਰਾਜ ਚਾਚੀ ਛੰਦ ਜਲ ਹੈ ਥਲੇ ਹੈ ਪੀਤ ਹੈ ਭੈ ਹੈ ਪ੍ਰਭੁ ਹੈ ਜੂ ਹੈ ਦੇਸ ਹੈ ਭੇਸ ਹੈ ਭਜਾਉ ਪ੍ਰਜਾ ਛੰਦ ਅਗਾਧੇ ਵਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਮੰ ਨਰਾਤੇ ਨਮਸਮ ਪ੍ਰਮਾਤੇ ਸਮਸਮ ਅਗੰਜੇ ਨਮਸਮ ਪੰਜੇ ਨਮਸਮ ਅਕਾਲੇ ਨਮਸਤਮਾ ਪਾਲੇ ਨਮੋ ਸਰਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਖੇ ਨਮੋ ਸਰੋਗ ਨਮੋ ਸਰਭੋਗ ਨਮੋ ਸਰਜੀਤ ਨਮੋ ਸਰਪੀਤ ਨਮੋ ਸਰ ਗਿਆਨ ਨਮੋ ਪਰਮਤਾਨ ਨਮੋ ਸਰਮੰਤ੍ਰ ਨਮੋ ਸਰਯੰਤ੍ਰ ਨਮੋ ਸਰਵ ਦਿਰਸਨ ਨਮੋ ਸਰਵ ਕਿਰਸਨ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੈ ਖਿਜੈ ਭੀਜੇ ਸਮਸਤਮ ਪ੍ਰਸੀਜੇ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾਰੇ ਸਦਨ ਵਾਸੀ ਚਰਵ ਛੰਦ ਪ੍ਰਸਾਦ

ਫੇਕ ਦੇ ਭੇਵ ਨ ਜਾਣੀ ਜੇ ਭੇਦ ਔਰੇਵ ਰੂਪ ਨੰਗ ਜਾਤ ਪਸ ਜਾਣੀ ਕੇ ਜੇਵ ਤਾਤ ਮਾਤ ਨ ਜਾਤ ਜਾ ਕਰ ਜਨ ਮਨ ਵਿਹੀਨ ਚਕਰ ਬਕਰ ਫਿਰੇ ਚਤਰ ਚਕ ਮਾਨੀ ਪ੍ਰਤੀਨ।

ਭੰਜਨਹਾਰ ਕਾਲਹੀਨ ਕਲਾ ਸੰਯੁਕਤ ਕਾਲ ਮੁਰਖ ਦੇਸ਼ ਧਰਮ ਧਾਮ ਸੁਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੇ ਜਾਤ ਪਾਤਰ ਨਾਮ ਗਰਵ ਗੰਜਨ ਦੁਸ਼ ਭੰਜਨ ਮੁਖ ਦਾਇ ਕਾਮ ਆਪ ਰੂ ਅਮੀ ਕਨ ਉਸਦੇ ਪੁਰਖ ਵਧੂਤ ਗਰਵ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨ ਆਤਮੇ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਬਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦੇਹਨ ਭੇਖ ਸਰਵ ਸ਼ਾਸਤਰ ਨ ਜਾਣੀ ਜੈ ਰੂਪ ਰੰਗਾ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਗਤ ਨਿਤ ਕੋਟ ਸਿਮਰਨ ਪ੍ਰਾਣ ਸ਼ਾਸਤਰ ਨਾ ਆਵੀ ਬਹੁ ਚਿਤ ਮਦਵਾਰ ਛੰਦ ਦੁਆਪਰ

ਇੰਦਰਾਨ ਇੰਦਰਬਲਾਨ ਬਾਲ ਕਾਨ ਰੰਗ ਕਲਾਨ ਕਾਲ ਅਨਮੂਦ ਅੰਗ ਅਭਾਵੰਗ ਅਦਮਿਤ ਪਾਰ ਗੁਣ ਗਣ ਧਾਰ ਮੁਣ ਗਾ ਪ੍ਰਣਾਮ ਨਿਰਭੈ ਨਿਕਾਮ ਆਦਤ ਪ੍ਰਚੰਨ ਮਿਤ ਗਤ ਖੰਡ ਆਲੀ ਸਿਆ ਕਰਮ ਦਿਸਿਆ ਧਰਮ ਸਰਵ ਪ੍ਰਣਾਂਡਿਆ ਅੰਡਨ ਬਾਡੀਆ ਚਾਤਰੀ ਛੰਦ ਤਵਾਇ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰ ਕਰੀਅੰ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੀਏ ਚਤੁਰ ਚਕਰ ਦਾਨੀਏ ਚਾਚਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਭਰਮ ਨਾ ਪਿਤਰੇ ਨਾ ਕਰਮ ਨਾ ਕਾਏ ਅਜਨਮ ਨਾ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪ੍ਰਤੀ ਸੇ ਅਧੀਸੇ ਆਦਿਰ ਸੇ ਅਕਿਰਸੇ ਭਗਤੀ ਛੰਦ ਪ੍ਰਸਾਦ ਕਸਤੇ ਕੇ ਸਜਦੇ ਸੇ ਕੇ ਬਿਜ ਪੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਸ ਸੋਕੇ ਕੇ ਵਧੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਭਾਹ ਕੇ ਧਰਮ ਤੁਝਾ ਹੈ ਕੇ ਸ਼ੋਕ ਭਰਨੇ ਕੇ ਸਰਵਾ ਭਰਨੇ ਕੇ ਜਪਦੰ ਕਰਤੀ ਹੈ ਕੇ ਸ਼ਤਰਨ ਛਤਰੀ ਹੈ ਕੇ ਬ੍ਰਹਮੰਸ ਰੂਪੇ ਕੇ ਅਨੁਭਵ ਅਨੂਪੇ ਕੇ ਆਦਿ ਅਦੇਵੇ ਕੇ ਆਪ ਕੇ ਆਦਿ ਅਦੇਵੇ ਕੇ ਆਪ ਅਭੇਵੇ ਕੇ ਚਿਤ੍ਰ ਮਹੀਨੇ ਕੇ ਦੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਹਾਕ ਕੇ ਭਾਗ ਵਿਆਵੇ ਕੇ ਗੈ ਬੁਲ ਗੈਵੇ ਕੇ ਅਬਲ ਗੁਨਾਏ ਕੇ ਜਾਨ ਚਾਹੇ ਕਾਰਨ ਕਨੰਦੇ ਕੇ ਰੋਜ਼ੀ ਰਹਿੰਦੇ ਕੇ ਰਾਜ ਕਰ ਰਹੀ ਮੈਂ ਕੇ ਕਰਮ ਕਰੀ ਮੈਂ ਕੇ ਸਰਵੰਗਲੀਏ ਕੇ ਸਰਵੰਦਲੀਏ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸੈ ਕੇ ਸਰਵਤਰ ਪੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤਰਾਣੇ ਕੇ ਸਰਵਤਰ ਪੁਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਐ ਕੇ ਸਰਵਤਰ ਥਾਪੀਐ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵ ਕਲੀਮੇ ਕੇ ਪਰਮ ਫਹੀਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤੇ ਮਾਮਲ ਰਜ਼ੂ ਹੈ ਹਮੇ ਸਲਸਲਾਮੇ ਸਲੀ ਖਦਮ ਦਾਮੇ ਗੰਨੀ ਮਲ ਸ਼ਿਕਸਤੇ ਗਰੀਬ ਅਲ ਪ੍ਰਸਤੇ ਬੁਲੰਦਲ ਮਕਾਨੇ ਜਮੀਨ ਅਲ ਜਮਾਨੇ ਤਮੀਜ਼ ਅਲ ਤਮਾਮੇ ਰਜ਼ੂਲ ਨਿਧਾਨੇ ਹਰੀ ਫੁਲ ਜਿਮੇ ਜਾ ਕੇ ਸਕੀਨੇ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਸਲਵਾਜ ਹੈ ਨੀਮਲ ਗਰਾਜ ਹੈ ਨੁਕਤ ਸਰੂਪ ਹੈ ਤਰ ਮੁਕਤ ਵਿਭੂਤ ਹੈ ਪ੍ਰਮੁਕਤ ਪ੍ਰਵਾਹ ਹੈ ਸੁਜੁਕਤ ਸਦਾ ਹੈ ਅਪੇਦੀ ਅਨੂਪ ਹੈ ਸਮਸਤ ਉਪ ਰਾਜ ਹੈ ਸਤੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪ ਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੇਵ ਲਕਾਮ ਹੈ ਨਿਰਬਾਧ ਸਰੂਪੇ ਗਾਧੈ ਨੂਪੈ ਓਵੰਗਾਧ ਰੂਪੇ ਨਾਧ ਸਰੂਪੇ ਨੰਗੀ ਨਾਮੇ ਤ੍ਰਿਵੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਗੰਜੇ ਗਾਧੇ ਸੁਭੰਗ ਸਰਭਾਗੇ ਸੁਸਰਭਾਨੁਰਾਗੇ ਤ੍ਰਿਭੁਗਤ ਸਰੂਪੈ ਸ਼ਿਸ਼ੈ ਸ਼ੂਤੈ ਕੇ ਨਰਕ ਪ੍ਰਣਾਸੈ ਬਿਰਧੀ ਉਲ ਪ੍ਰਵਾਸੈ ਨਿਰੁਕਤ ਪ੍ਰਵਾਹੈ ਸਦੇਵ ਸਦਾ ਹੈ ਵਿਭੁਗਤ ਸਰੂਪੈ ਪ੍ਰਯੁਕਤ ਅਨੂਪੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹੈ ਅਨੂਪ ਸਰੂਪ ਹੈ ਪ੍ਰਯੁਕਤ ਅਨੂਪ ਹੈ ਭਗਤੀ ਛੰਦ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬਹਿ ਹੈ ਬੂਤ ਹੈ ਦੂਤ ਹੈ ਰਾਸ ਹੈ ਦਾਸ ਹੈ ਦੰਦ ਹੈ ਬੰਦ ਹੈ ਅਪਕਤ ਹੈ ਬਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਡਾਹ ਹੈ ਗਾਹ ਹੈ ਸੰਭ ਹੈ ਗਮ ਹੈ ਨੀਲ ਹੈ ਨਾਦ ਹੈ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਏ ਦਸਵੇਂ ਤੋਂ ਪ੍ਰਸਾਦ ਸਵਈਐ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਉਹਨ ਦੇਖਿਓ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨੇ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਗੂ ਦਤ ਪਾਉਣ ਕੇ ਓਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਵਿਦਨਾ ਆਵਤ ਸੀਜਨ ਜਾਤ ਵਿਦਾ ਜਾਤ ਵਿਚਾਰੇ ਏਤੇ ਬਹਿ ਤੋ ਕਹਾਂ ਬਹਿ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਿਸਾਂ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੋੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਦਾਮ ਸਤਾਰੇ ਤੀਰਥ ਨਾਨ ਦਿਆਦਮ ਦਾਨ ਸੰਜਮ ਨੇਮ ਅਨੇਕ ਵਸੇਖ ਹੈ ਭੇਦ ਬਰਾਣ ਕਤੇਬ ਕਰਾਣ ਜਮੀਨ ਜਵਾਨ ਸਬਾਨ ਕੇ ਪਿੱਖੇ

ਸੁਧ ਸੁਭਾਅ ਦੁਰੰਦ ਵਾਸ ਸਾਸ ਸੁਨਾਤੁਰ ਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਵਤ ਪੰਖ ਹਲੇ ਨਾ ਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਾਨ ਨਿਧਾਨ ਚਲੇਂਗੇ ਵੀਰ ਅਪਾਰ ਵੱਡੇ ਭਰੇ ਹਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗਲਾਨ ਕੇ ਤੋੜਨ ਹਾਰ ਸੁਬੱਤ ਨਹੀਂ ਚਕ ਚਾਲ ਲਵਈਆ ਸਾਹਿਬ ਸ੍ਰੀ ਸਭ ਕੁਛ ਨਾਇਕ ਜਾਚਕ ਅਨੇਕ ਸੁ ਏਕ ਦੁਵਈਆ ਦਾਨਵ ਦੇ ਫਨਿੰਦਨ ਸਚਿਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਬਦਾਵ ਤਪੇਂਗੇ ਪੁਨ ਪ੍ਰਤਾਪਨ ਬਾਣ ਜੈ ਤੁਨ ਪਾਪਨ ਕੇ ਵਹ ਪੁੰਜ ਕਵੇਂਗੇ ਸਾਧ ਸੂ ਪ੍ਰਸੰਨ ਫਿਰੇ ਜਗ ਸਤਰ ਸਭੇ ਅਵ ਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਥ ਬਚਾਉਣ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਸ਼ਨਾਨਕ ਜਾਤਕ ਦਾਨ ਹਰੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸ੍ਰੀਪਤ ਅੰਤ ਵਸੇਜ ਅੰਪਾਸ ਬਰੇਂਗੇ ਜੇ ਨਰ ਸ੍ਰੀਪਤ ਕੇ ਪਰਸੈ ਭਗਤੇ ਨਰ ਫੇਰ ਨ ਦੇਹ ਤਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਜ ਕੇ ਬੈਠ ਕੇ ਮੂੰਜ ਕੇ ਬੈਠ ਰਹੇ ਹੋ ਭਗਤਾਨ ਲਗਾਇਓ ਨਾਦ ਫਿਰਿਓ ਲਈ ਸਾਹ ਸਮੁੰਦਰਨ ਲੋਕ ਗਿਓ ਪਨ ਲੋਕ ਗਵਾਇਓ ਵਾਸ ਕੀਓ ਵਿਖਿਆਨ ਸੁ ਬੈਠ ਕੇ ਐਸੇ ਐਸੋ ਬੈਸ ਬਤਾਇਓ ਸਾਚ ਕਉ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਉ ਲਪਾਨ ਪੂਜ ਤਰਿਓ ਸਿਰ ਕਾਉ ਨਲਿੰਗਰੇ ਲਟਕਾਇਓ ਕਾਹੂ ਲੱਕਿਆ ਰਵਾਚੀ ਰਸਾਵੇਂ ਕਾਉ ਪਿਛਾਕੋ ਸੀਸ ਨਿਭਾਇਓ ਗੂਰ ਕਿਰਿਆ ਉਰਜੋ ਸਵੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਏਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪੇ ਅਮਰੀ ਕਰੋ ਆਦਿਰ ਇੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਮਾ ਰਹਿ ਹਮਾਰਾ ਆਪਣਾ ਜਾਨ ਕਰੋੜ ਦੁਪਾਰਾ ਹਮਰੇ ਦੁਸਵੇ ਦੂੰਗਾ ਹੋ ਆਬਾਦੇ ਮੋਹ ਬਚਾਵੋ ਸੁਖੀ ਸੇ ਮੋਰ ਉੱਪਰ ਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਰ ਇੱਛਾ ਨੀ ਕਰਦੇ ਕਰੀਏ ਸਭ ਬੈਰਨ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਹੈ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਬਾਦੇ ਮੁਝੇ ਵਰੀਐ ਮਨ ਕਾਣ ਕਾ ਤਰਾਸ ਨੂੰ ਮਰੀਐ ਜੋ ਸਾ ਮਾਰੇ ਬੱਚਾ ਸ੍ਰੀ ਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸੰਤ ਸਹਾਇ ਪਿਆਰੇ ਦੀਨ ਬੰਧ ਕੇ ਹੰਤਾ ਤੁਮੋ ਪੁਰੀ ਤਰਸਕੰਧਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਨ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਦਸੀ ਕੋ ਮਾਰੀ ਸਗਲ ਪ੍ਰਜਨੇ ਆਪ ਸਵਾਰੀ ਸੇਕਣ ਕੋ ਸਉਂਦਿਓ ਸਤਰਨ ਕੋ ਪਲ ਮੋਵਦ ਕੀਓ ਕੜ ਕੜ ਕੇ ਅੰਦਰ ਕੀ ਜਾਂਦ ਭਲੇ ਬੁਰੇ ਕੀ ਭੀਰ ਪਛਾਣ ਚੀਟੀ ਦੇ ਕੁੰਚਰ ਸਤੂਲਾ ਸਪਰ ਕਿਰਪਾ ਦਿਸ਼ਕਾ ਬੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਭੀਰ ਪਛਾਣੇ ਘੜ ਘੜ ਕੇ ਬੜਬੜ ਕੀ ਜਾਣੇ ਜਾਪ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤਮ ਦੇ ਭਾਰਾ ਜਮਾ ਕਰ ਕਰ ਦੋ ਕਬੂ ਤੁਮ ਮੈਂ ਮਿਲਣ ਦੇ ਤਰ ਸਬੂ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਮੂਜ ਚਾਰੇ ਤੁਮ ਸਭ ਹੀ ਤੇ ਰਹਿਤ ਮੈਂ ਆਲਮ ਜਾਣ ਤਬੇਦ ਭੇਦ ਯਾਰ ਆਲਮ

ਸਭ ਸਵਾਰਨਾਮ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੁ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਣ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਨ ਤੇਰੇ ਸਭ ਕੁਛ ਹੈ ਜਿਦੇ ਸੋ ਪਾਵੇ ਸਦਾ ਸਿਫਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਨ ਸੁਖਮਨ ਹੈ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਾਬਦ ਰੋਪੇ ਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਵਾ ਤਿਤ ਕਰ ਆਨੰਦ ਵਾਜੇ ਸਾਚੀ ਲਿਵੇ ਬਿਨ ਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਦਦਭਾਸ ਸਿਮਰਤ ਕੋਏ ਨਾਏ ਕਿਰਪਾ ਕਰਮਨ ਵਾਰੀਆ ਏਸ ਨਾ ਹੋਰ ਤਾਂ ਓਨਲਾਈਨ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਜਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਦੇ ਸਿੱਖ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਾ ਕਹਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ ਏ ਮਨ ਚੰਚਲਾ ਜਿਦਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਗੋਲੀ ਪਾਈ ਆ ਗੁਰਬਾਣ ਕੀਤਾ ਤਿਸੇ ਵਿੱਟੋ ਜਿਨਮੋਂ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਉਹ ਕੁਟੰਬ ਤੂੰ ਜੇ ਦੇ ਨਾ ਚੱਲੇ ਨਾ ਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਦ ਪਛੋ ਤਾਈਏ ਸਤਿਗੁਰੂ ਕਾ ਵਧੇ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਗੋ ਆਪ ਖਾਣੇ ਆਖਿਆ ਤਾਂ ਵੇਖਿਆ ਸਰ ਤੂੰ ਇਹ ਜਿਨ ਜਗ ਤੋਂ ਪਾਇਆ ਕਹੇ ਨਾਨ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਦ ਸਭ ਤੁਧੋ ਪਾਕੇ ਤੁਧੋ ਪਾਏ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁੱਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲਣ ਵਾਲੀ ਚਾਲ ਆਣ ਵਾਲੀ ਭਗਤਾਂ ਕੇਰੀ ਵਿਖਮ ਮਾਰ ਚੱਲਣਾ ਲਭ ਲੋਭ ਅਹੰਕਾਰ ਤਾਜ ਤਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਚੁਗਣ ਵਾਲੀ ਜਿਉਂ ਤੂੰ ਚਲਾਏ ਤਾਂ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਚੱਲੇ ਜਿੰਨਾ ਮਾਰ ਪਾਵੇ ਕਰ ਕਿਰਪਾ ਜਿੰਨਾ ਮਲਾਏ ਸਿਆਰ ਸਦਾ ਧਿਆਵੇ ਇਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਚਲਾਵੇ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਹੋ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਗਏ ਨਾਨ ਸਭ ਜੋ ਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਹੀ ਧਿਆਇਆ ਪਵਿੱਤ ਮਾਤਾ ਪਿਤਾ ਗੁਰਦਮ ਸਾਹਿਬ ਜੋ ਪਵਿੱਤ ਸੰਗਤ ਸਵਾਇਆ ਕਹਿਦੇ ਫਿਰ ਸੁਣਦੇ ਫਿਰ ਸੇ ਫਿਰ ਜਿਨੀ ਮਨ ਵਸਾਇਆ ਕਹੇ ਨਾ ਸੇ ਫਿਰ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਜੇ ਬਿਨ ਸਜੇ ਸਰਸਾ ਨਾ ਜਾਏ ਨਾ ਜਾਏ ਸਰਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਜ ਸਹਿ ਜੀ ਉਮਲੀ ਨਾਇਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਜੋ ਰਹੋ ਚਿਤ ਲਾਏ
कहे नानक गुर प्रसादी सहज उपजे सहज साहिब जाए जियो मैले बारो निर्मल बारो ता बारो निर्मल जियो ता मैले तिनी जन जुए हारिया ए तिसना वड्डा रोग लगा मन मनो सारिया वेदा में नाम तुम सो सुने आए फिरे जो बेताल्या कहे नान जिन सच तजा कूड़े लागे इतनी जन्म जुए हारिया जियो निर्मल बारो निर्मल बारो ता निर्मल जियो निर्मल सतगुर ते करनी कमाणी कूड़ की सोए पहुंचे नाए मनसा सस माने जन्म रतन जिने कटिया पले सेवन जा रहे कहे नान जिन मन निर्मल सदा रहे गुरु नाले जे को सिख गुरु सेती सरमुख होवे हो वह तो सन मुझसे कोई जियो रहे गुरु नाले गुरु के चरण दे दे आए अंतरात्म इस माले आप छण सारे पढ़ने गुरु ने न जाने कोहे कहे नान सुनो संतो सो सिख सन मुख होए जे को गुरते बेमुख होवे बिन सत गुरु मुक्त ना पावे पावे मुक्त ना और ते कोई पूछो वे किया जाए नेक जूनी परमा बिन सतगुरु मुक्त न पाए फिर मुक्त पाए लाख जानी सतगुरु सब सुनाए कहे नानक विचार देखो बिन सतगुरु मुक्त न पाए आवो सिख सतगुरु के प्यारे हो गावो सच्ची वाणी बाणी तं गावो गुरु केरी बाणी सिर बाणी जिनको नदर कर्म होवे हृदय तिना समाणी पीवो अमृतसर हो हर रंग जपो सार बाणी कहे नान सदा गावो ए सच्ची बाणी सतगुरु बिना होर कच्ची है बाणी बाणी तां कच्ची सतगुरु बाजो होर कच्ची बाणी कहंदे कच्चे सुनदे कच्चे कच्ची आप खाणी आरा नित कर रसना कहया कसन जाने जिस दिन कर लिया माया बोल बैर बाणी कहे नान कहे नानक सतगुरु बाजो होर कच्ची बाणी गुर का शब्द रतन है हीरे जिचड़ाओ

ਤਨਹਿਰਾ ਜਜਰਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬਿਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਹ ਕਸਿਓ ਲਿਵਲਾਏ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਵਜੋਂ ਤੱਤੇ ਸਾਰ ਨ ਜਾਣੀ।

ਜੇ ਲਖ ਜਤਨ ਕਰਾਏ ਕਨ ਕਾਮਨੀ ਹੈ ਵਰ ਗੈ ਵਰ ਬਹੁ ਵਿਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨਾ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਿਤਾ

ਵੱਡੀ ਆਣ ਜਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿ ਸੰਗਤ, ਮਨਭਾਗੀ ਮਾਈ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆ ਹੈ, ਜੋ ਰੇਡੀਓ ਰਾਹੀਂ ਘਰ ਬੈਠੇ ਸਰਵਣ ਕਰ ਰਹੇ ਹੋ ਭਾਈ, ਧੰਨਵਾਦੀ ਹੈ। ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ, ਹਮੇਸ਼ਾ ਵਾਸਤੇ ਅੰਮ੍ਰਿਤ ਵੇਲਾ ਬਖਸ਼ਣ। ਸੁਭਾਅ ਹੁਣ ਆਪਾਂ ਕੀਰਤਨ ਸਰਵਣ ਕਰਨਾ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਉਪਰੰਤ ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਉਸ ਦੀ ਵਿਚਾਰ ਠੀਕ 8 ਵਜੇ ਹੋਵੇਗੀ। ਸਾਰਾ ਪ੍ਰੋਗਰਾਮ ਸਰਵਣ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੀਏ, ਸਤਿਗੁਰਾਂ ਦੀ ਇਲਾਹੀ ਬਾਣੀ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰੀਏ। 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਅਤੇ ਦਿਨ ਦਾ ਦੀਵਾਨ ਸਜੇਗਾ। ਆਓ ਹੁਣ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਤੁਹੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਹਨੂੰ ਮਾਨਸ ਤੇ ਦੇ

ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਗਰਣੇ ਸਰਬਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨੀਸਾਨ, ਸੱਚੇ ਤੋਂ ਦਿਆ ਕੇ ਲੱਖ ਕਰੋੜ, ਸੱਚਾ ਏ ਸਵਤਾਨ, ਸੱਚਾ ਏ ਸਵਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਨਾਨਕ, ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ। ਮਹੱਲਾ ਪਹਿਲਾ।

0: ਸਰਬ ਜਾਇ ਮਹਲਾ ਦੂਜਾ।
1: ਇਹ ਜਗ ਸੱਚਾ ਕੀ ਹੈ ਕੋਠੜੀ, ਸੱਚਾ ਕਾ ਵਿਸ਼ਵਾਸ। ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੇ ਕੱਢ ਲੇ, ਇੱਕ ਨਾ

ਉਸਮਾਦ ਪੌਣ, ਉਸਮਾਦ ਬਾਣੀ, ਉਸਮਾਦ ਅਗਨੀ ਖੇਡੇ ਵਜਾਣੀ, ਉਸਮਾਦ ਧਰਤੀ, ਉਸਮਾਦ ਖਾਣੀ, ਉਸਮਾਦ ਸਾਲ ਲੱਗੇ ਪੁਰਾਣੀ, ਉਸਮਾਦ ਸੰਯੋਗ, ਉਸਮਾਦ ਵਿਯੋਗ, ਉਸਮਾਦ ਭੁੱਖ, ਉਸਮਾਦ ਭੋਗ, ਉਸਮਾਦ ਸਰਸ, ਉਸਮਾਦ ਸਾਲ

ਕੁਦਰਤ ਜੀ ਜਹਾਂ ਕੁਦਰਤ ਨੇ ਕਹੀਆਂ ਕੁਦਰਤ ਵਧੀਆਂ ਕੁਦਰਤ ਮਾਣ ਵਿਭਾ ਕੁਦਰਤ ਪਾਉਣ ਪਾਣੀ ਬੈਸੈਂਸਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ

ਆਪਣੀ ਤਨ ਤਰੀ ਸਤਿਗੁਰ ਪਾਇਆ। ਇਹ ਜੇ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋਣ ਹੀ ਸੁਣਿਆ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਪਵਾਇਆ। ਜਿਹਨੇ ਸੱਚੋ ਸੱਚ ਬੁਝਾਇਆ

0: ਪਾ ਕੇ ਸੰਭਾਲੇ ਸਭਨਾ ਜਿਨ ਕਰਦੇ ਕਰਨਾ ਕੀ ਚਿੰਤਾ ਪੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ੍ਹਾਂ ਪਾਇਆ ਜੱਗ ਤੇ ਜੁਹਾਰੀ ਸਵਸਤਿਸ ਤਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਮਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲਖ ਸੂਰਤ ਰਾਮ ਰਾਮ ਅਸ਼ਟਪਾਉਣ ਲਖ ਸੁਖੀ ਲੱਗਿਆ ਧਿਆਨ ਪੜੀਏ ਪੜ ਪਰਵਾ ਜਿਨ ਕਰਤੇ

ਸੱਚਾ ਸਾਹਿਬ ਇੱਕ ਦੂਜੇ ਨੂੰ ਸੱਚੋ ਸੱਚ ਵਰਤਾਇਆ। ਜਿਸ ਤੋਂ ਦੇ ਤਿਸ ਮਿਲਿਆ ਸੱਚ ਤਤ ਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

0: ਸਿਰਸ ਵਾਲੇ ਜਿਨ ਕੀਤੀ ਸਭ ਪਾਰ ਪਾਇਆ ਕੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਮਹਲਾ ਦੂਜਾ
1: ਜੋਗ ਸ਼ਬ ਸੰਗਿਆਨ ਸੰਤਨ ਗੇ ਸੰਤਨ ਬ੍ਰਾਹਮਣ ਹੈ ਖੱਤਰੀ ਸੰਤਨ ਸੂਰ ਸੰਤਨ ਸੂਦਰ ਸੰਤਨ ਪ੍ਰਾਕਿਰਤ ਹੈ ਸਰਬ ਸੰਤਨ ਏਕ ਸੰਤਨ ਏਕ ਕੋ

0: ਹੋਏ ਪ੍ਰਾਣਾ ਛੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਕਗ ਨ ਟੁੱਟੇ ਜੇ ਤਕ ਹੋਵੇ ਜੋਰ ਮਹੱਲਾ ਪਹਿਲਾ
1: ਨਾਇਮ ਨੇ ਪਦ ਉਪਜੈ ਸਹਲਾ ਹੀ ਸਾ ਸੂਤ ਦਰਗੇ ਅੰਦਰ ਪਾਈਏ ਤਗ ਨ ਟੁੱਟ ਸਪੂਤ ਮਹੱਲਾ ਪਹਿਲਾ
0: ਤਗ ਨ ਇੰਦਰੀ ਤਗ ਨ ਨਾਰੀ ਭਲਕੇ ਥੁੱਕ ਵੈ ਦਾੜੀ।

ਸਾਧ ਕੁੜੀ ਰਾਜਪੁਰਾ ਵਾ ਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਕੇ ਧੋਤੀ ਖਾਈ ਹੱਥ ਸ੍ਰੀ ਜਪਕਰ ਸਾਹਿਬ ਨੀਲ ਬੱਤਰ ਪੈਰ ਹੋਇਆ ਪ੍ਰਮਾਣ ਮਿਲੇ ਧਾਨ ਲੈ ਪੂਜਿਆ ਪ੍ਰਾਣ ਭਾਥਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਪਸਣਾ ਜਾਣਾ ਦੇ ਕੇ ਚੌਂਕਾ ਕੱਢੀ ਕਾਰੂ ਪਾਏ ਬੈਠੇ ਕੂੜਿਆਰ ਮਤ ਫਿਟੇਵੇ ਮਤ ਫਿਟੇ ਨਾ ਸਾਡਾ ਫਿਟੇ ਤਨ ਫਿਟੇ ਫਿਰ ਪੇ ਮਨ ਝੂਠੇ ਚੁੜੀ ਭਰੇ ਕਹੋ ਨਾਨਕ ਸੱਚ ਧਿਆਈ ਹੈ।

0: ਬੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ
1: ਅਸਾ

0: ਪਾਪੀ ਸਿਉਂ ਤਨ ਕੱਢਿਆ ਥੁੱਕਾਂ ਪਈਆਂ ਤੇ ਜਿਤ ਮੁਖ ਨਾਮ ਨਾਮ ਚੜ੍ਹਿਆ ਬਿਨ ਨਾਵੇਂ ਰਸ ਕਾਹੇ ਨਾਨਕ ਈਵੈ ਜਾਣੀ ਤੇ ਮੁਖ ਥੁੱਕਾਂ ਪਾਏ ਮਹੱਲਾ ਪਹਿਲਾ
1: ਭੰਡੋ ਹੋਵੇ ਦੋਸਤੀ ਭੰਡੋ ਚੱਲ ਰਹਾ ਭੰਡ ਮੁਆ ਭੰਡ ਭਾਲੀਏ।

0: ਜਿਨ ਹਰ ਸਿੱਧੀ ਮਨ ਮਾਨਿਆ ਸੰਤੋਸ਼ ਝੱਕ ਮਹਾਰਾਜ ਨਾਨਕ ਨਾਮ ਤੇ ਹਾਇਆ ਰੱਖਣਹਾਰਾ।
1: ਸਲੋਕ ਮਹਲਾ ਦੂਜਾ। ਇੱਕ ਨਿੰਦਾ ਤੇ ਆਪਸਤੀ ਚ ਪਾਈਏ ਨਾਨਕ ਸਾਕਰ ਮਾਸਾ ਝੁੱਟੇ ਜੋ ਮਿਲੇ ਮਹਲਾ ਦੂਜਾ।
0: ਇੱਕ ਨੇ ਚੱਕਰੀ ਜਿਤ ਭਗਵ ਨਾ ਜਾ ਨਾਨਕ ਸੇਵ ਕੰਡੀਏ ਜੇ ਸਿੱਧੀ ਖਸ

0: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ ਨੌ ਵਜੇ ਤੱਕ ਸਮਾਪਤੀ, ਉਸ ਤੋਂ ਉਪਰੰਤ ਜੋ ਤੁਰਕੀ ਬਾਣੀ ਦੇ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹਨ, ਉਹਨਾਂ ਦੇ ਨਾਮੀ ਮਹੱਲੇ ਦੇ ਸਲੋਕ ਆਰੰਭ ਹੋਣਗੇ। 10:30 ਵਜੇ ਸਮਾਪਤੀ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸਭ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਜੀ, ਅਤੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਤਰੀਕ ਨੂੰ ਆ ਰਹੇ ਹਨ, 24 ਨਵੰਬਰ ਨੂੰ, ਸੋ ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲਿਖਵਾਓ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਬਾਣੀ

ਸਤਨਾਮ ਧੰਨ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ

पंच जनास्यो संग ना छुटकेयो अधिक अहं बोध बांधे।

सामिक द्वार दिजा

गुरु जी का खालसा वाहे गुरु जी की फतेह। परम सन्मान योग दसा ही पातशाहियां दी जोत सर्ब सांझीवालता दे लखायक शब्द गुरु धन श्री गुरु ग्रंथ साहिब पावन पवित्र हजूरी विच बिराजमान बहुत ही सत्कार योग गुरु स्वरूप सात संगत जी बहुत वडभागे हो गुरु चरणा विच बराज के गुरु सवारियां तो गुरबाणी दे मनोहर कीर्तन सरवण करके लाहे प्राप्त कर रहे सो गुरु स्वरूप सात संगत जी अज हजूर ने जो श्री मुख वाक बख्शिश किते हन ए पवित्र बचन धन पंजवें पातशाह श्री गुरु अर्जन देव महाराज जी दी पवित्र रसना तो सोरठ राग विच उचारण कीती हुई ए पवित्र अष्टपदी गुरु स्वरूप सात संगत जी श्री गुरु ग्रंथ साहिब दे पावन अंग 641 ते 642 ते ए पावन बचन सुशोभित ने दर्ज ने। अक्सर ही ए पवित्र बचन श्री मुख वाक दे रूप विच असी सरवण करने आ और सरवण कर करके सरवण करवा करवा के ये बचन गुरु घर विच आउण वाले ज्यादातर गुरसिखां नूं कंठ हो जांदा है, सरल हो जांदा है। और गुरु स्वरूप सात संगत जी इस पवित्र अष्टपदी विच दो रहाउ वाले पद ने, आम तौर ते एक हुंदा है, दो भी हुंदे ने, किते किते नहीं भी हुंदा, किते किते चार भी हुंदे ने, ये भी मैं बेनती कर दिया, पर ज्यादातर एक रहाउ हुंदा है, उदू घट दो हुंदे ने और उदू घट फिर कई बार कुछ शब्दां च गिनती दे शब्दां च दो तो भी ज्यादा रहाउ वाले बंद दर्शन करन नूं मिलदे ने, कुछ शब्दां विच हुंदे ही नहीं, पर जिन्हां शब्दां विच दो बंद रहाउ वाले हुंदे ने उन्हां विच जिहड़ा दूसरा रहाउ हुंदा है उहदे विच उस गुंजल नूं बड़े सुखैन और बड़े सरल तरीके नाल, बड़े सटीक तरीके नाल उहनूं खोलिया हुंदा है। सो पहला रहाउ है प्यारे, वेखो असी किसे नूं समझाइए ना, एक वरां, दो वरां, तीन वरां, पांच वरां, ना कोई समझे असी खिझ जाने आ। तुसी गुरु साहिबान दा तरीका वेखो भी 1430 पन्नियां च समझाई तुरे जांदे ने, समझाई तुरे जांदे ने, समझाई तुरे जांदे ने, काले नहीं पैंदे, छिथे नहीं पैंदे। तेनू इन्नी वारी समझाया तेनू समझ ही नहीं आउंदी, नहीं फिर भी कहिंदे ने प्यारे इन बिद मिलन ना जाई, भलिया आ जेड़े तू तरीकियां नाल परमात्मा नू मिलना चाहना है इन्हां तरीकियां नाल तू नहीं मिल सकदा। हुण ओह तरीके किहड़े ने, सारे शब्द विच ओह तरीके दस के ते उहनां नू कंडम कीता गया, ओह सारी विचार विच आपां सांझे करने ने। फिर महाराज मिलिया किवें जा सकदा है, कहन लगे प्यारे इन बिद इन्हां विधियां नाल इन्हां तरीकियां नाल जिहड़ियां तू अपना रहा है मिलन ना जाई। पर मैं कई बार कल्ला बैठा सात संगत विचार करना, सच्चे पातशाह तुसी जिस मिलन दी गल कर रहे हो साडे विच ते शायद ही कोई इस तरह दा होवे
ਜਿਹੜਾ ਕਹਿੰਦਾ ਹੋਵੇ ਵੀ ਮੈਂ ਤੈਨੂੰ ਮਿਲਣਾ, ਤੈਨੂੰ ਮਿਲਣ ਦੀ ਸਾਡੇ ਚ ਕਿੱਥੇ, ਸਾਨੂੰ ਤੇ ਪਦਾਰਥ ਚਾਹੀਦੇ ਨੇ, ਤੇਰੇ ਮਿਲਣ ਦੀਆਂ ਗੱਲਾਂ ਕਿੱਥੇ ਨੇ। ਜੇ ਕੋਈ ਇਸ ਤਰ੍ਹਾਂ ਦਾ ਸੱਚੀ ਮੁੱਚੀ ਹੈ ਉਹਦੇ ਚਰਨਾਂ ਚ ਨਮਸਕਾਰ ਹੈ, ਨਹੀਂ ਤੇ ਤੇਰੀਆਂ ਬਣਾਈਆਂ ਵਸਤੂਆਂ ਚਾਹੀਦੀਆਂ ਨੇ, ਤੂੰ ਨਹੀਂ ਚਾਹੀਦਾ। ਇੱਥੇ ਰੂਹੇ ਜ਼ਮੀਨ ਤੇ ਆ ਕੇ ਤੇ ਅਸੀਂ ਆਮ ਤੌਰ ਤੇ ਅੱਖ ਹੈ ਮੰਗਾ ਦੇ ਦੇ ਹੋਰ ਦੇ ਹੋਰ ਦੇ, ਉਹ ਕਹਿੰਦਾ ਲੈ ਹੋਰ ਲੈ ਹੋਰ ਲੈ, ਦਾਤ ਕਰੇ ਦਾਤਾਰ। ਕਦੀ ਕਦੀ ਕੋਈ ਕੋਈ ਵਿਰਲਾ ਵਿਰਲਾ ਇਹ ਕਹਿੰਦਾ ਵੀ ਤੂੰ ਚਾਹੀਦਾ, ਕੋਈ ਕੋਈ ਸਾਜਨ ਆਏ ਕਹੈ, ਕੋਈ ਵਿਰਲਾ ਸੱਜਣ ਰੂਹੇ ਜ਼ਮੀਨ ਤੇ ਆ ਕੇ ਇਹ ਕਹਿੰਦਾ ਕੀ ਕਹਿੰਦਾ, ਮਿਲ ਮੇਰੇ ਬੀਠਲਾ ਮੈਂ ਲੇਹ ਛਡਾਏ, ਮਿਲ ਮੇਰੇ ਰਮਈਆ ਮੈਂ ਲੇਹੋ ਮਿਲਾਏ। ਹੇ ਮੇਰੇ ਸੋਹਣੇ ਰਾਮ ਜੀ ਮੈਨੂੰ ਆਪਣੇ ਨਾਲ ਮਿਲਾ ਲਓ, ਹੇ ਮੇਰੇ ਸੋਹਣੇ ਰਾਮ ਜੀ ਮੈਨੂੰ ਇਹਨਾਂ ਵਿਕਾਰਾਂ ਤੋਂ ਮੁਕਤੀ ਦਵਾ ਦਿਓ, ਮੈਨੂੰ ਮੇਰੀ ਸੁਰਤ ਵਿੱਚ ਜੋ ਭੈੜੇ ਫੁਰਨੇ ਆਉਂਦੇ ਨੇ ਉਹਨਾਂ ਤੋਂ ਮੈਨੂੰ ਬਚਾ ਲਓ, ਮੈਨੂੰ ਆਪਣੇ ਨਾਲ ਮਿਲਾ ਲਓ। ਕਦੀ ਕਦੀ ਕੋਈ ਕੋਈ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ ਕਦੀ ਕੋਈ, ਨਹੀਂ ਤੇ ਸਾਡੀਆਂ ਮੰਗਾਂ ਹੋਰ ਹੋਰ ਹੁੰਦੀਆਂ ਨੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਇਹ ਪਿਆਰੇ ਇਹਨਾਂ ਤਰੀਕਿਆਂ ਨਾਲ ਮਿਲਾਪ ਨਹੀਂ ਹੋਣਾ। ਮੈਂ ਕੀਏ ਕਰਮ ਅਨੇਕ, ਮੈਂ ਕਈਆਂ ਲੋਕਾਂ ਨੂੰ ਇਹ ਕਰਮ ਕਰਦਿਆਂ ਹੋਇਆ ਵੇਖਿਆ ਹੈ। ਫਿਰ ਮਹਾਰਾਜ ਜੁਗਤ ਕੀ ਹੈ, ਕਹਿਣ ਲੱਗੇ ਹਾਰ ਪਰਿਓ, ਹਾਰ ਦੇ ਅਰਥ ਹੁੰਦੇ ਨੇ ਥੱਕ ਜਾਣਾ, ਕੋਈ ਕੰਮ ਕਰ ਕਰਕੇ ਥੱਕ ਜਾਣਾ ਪਰ ਕਾਮਯਾਬੀ ਨਾ ਮਿਲਣੀ, ਇਹਨੂੰ ਕਹਿੰਦੇ ਨੇ ਮੈਂ ਤੇ ਹਾਰ ਗਿਆ ਮੈਂ ਤੇ ਥੱਕ ਗਿਆ। ਜੇ ਇਕੱਠਾ ਵੀ ਕਹਿ ਦਿੰਦੇ ਆ ਥੱਕ ਹਾਰ ਕੇ ਮੈਂ ਉੱਥੇ ਬਹਿ ਗਿਆ, ਹਾਰ ਪਰਿਓ ਸਵਾਮੀ ਕਹਿ ਦੁਆਰੇ, ਤੇ ਸਵਾਮੀ ਕਹਿ ਦੁਆਰੇ ਹਾਰ ਕੇ ਥੱਕ ਕੇ ਕੀ ਆਖਿਆ, ਹੱਥ ਜੋੜ ਕੇ ਆਖਿਆ ਜੀ ਦੀਜੈ ਬੁੱਧ ਬਵੇਕਾ, ਮੈਨੂੰ ਬਵੇਕ ਬੁੱਧ ਬਖਸ਼ਿਸ਼ ਕਰੋ। ਇਹ ਸਟੇਜਿਜ ਨੇ ਮਾਨਸਿਕ ਤੌਰ ਤੇ, ਥੋੜਾ ਜਿਹਾ ਬਰੀਕ ਨੁਕਤਾ ਹੈ, ਉਮੀਦ ਹੈ ਤੁਸੀਂ ਸਾਥ ਦਿਓਗੇ। ਸਧਾਰਨ ਜਿਹੜਾ ਗਿਆਨ ਹੈ ਉਹ ਤੇ ਸਾਰਿਆਂ ਕੋਲ ਹੀ ਹੁੰਦਾ ਹੈ, ਇੱਥੋਂ ਗੱਲ ਸ਼ੁਰੂ ਹੁੰਦੀ ਗਿਆਨ। ਇਹਦੇ ਵਿੱਚ ਥੋੜਾ ਜਿਹਾ ਤਰਕ ਆ ਕੇ ਮਿਲ ਜਾਏ ਨਾ, ਤਰਕ ਬੁੱਧੀ ਤੇ ਗਿਆਨ ਤੇ ਹੈ ਪਰ ਲੌਜਿਕ ਨਹੀਂ ਹੈ, ਉਹਦੇ ਚ ਥੋੜਾ ਤਰਕ ਮਿਕਸ ਹੋ ਜਾਏ ਫਿਰ ਉਹ ਉਦੋਂ ਅੱਗੇ ਚਲਾ ਗਿਆ, ਬੁੱਧੀ ਬਣ ਗਈ। ਫਿਰ ਇਹ ਤੀਜੀ ਚੌਥੀ ਸਟੇਜ ਤੇ ਜਾ ਕੇ ਵਿਵੇਕ ਬਣ, ਅਸਲ ਸ਼ਬਦ ਦੇ ਵਾਹਵੇ ਨਾਲ ਵਿਵੇਕ, ਗੁਰਬਾਣੀ ਵਿੱਚ ਵਿਵੇਕ ਵੀ ਹੈ, ਗੁਰਬਾਣੀ ਵਿੱਚ ਵਿਵੇਕ ਵੀ, ਕਿਉਂਕਿ ਸਾਡੇ ਵਾਹਵੇ ਦੀ ਥਾਂ ਕਈ ਵਾਰ ਬੱਬਾ ਵਰਤੇ, ਜਿਵੇਂ ਵੇਲਾ ਦੀ ਥਾਂ ਬੇਲਾ ਵੀ ਆ ਜਾਂਦਾ। ਜਿਹੜੀ ਵਿਵੇਕ ਬੁੱਧ ਹੈ ਨਾ ਸਾਧ ਸੰਗਤ ਜੀ, ਉਹਦੇ ਤੋਂ ਬਗੈਰ ਕੋਈ ਵੀ ਕਾਰਜ ਸਫਲਾ ਨਹੀਂ ਹੁੰਦਾ, ਭਾਵੇਂ ਉਹ ਦੁਨਿਆਵੀ ਹੈ ਸੰਸਾਰੀ ਹੈ ਭਾਵੇਂ ਉਹ ਨਿਰੰਕਾਰੀ ਹੈ। ਵਿਵੇਕ ਬੁੱਧੀ ਦੀ ਆਪਣੀ ਗੱਲ ਹੈ। ਵੇਖੋ ਸਾਨੂੰ ਗੁਰੂ ਸਾਹਿਬਾਨ ਨੇ ਧਰਮ ਦੀ ਕਿਰਤ ਕਰਨ ਦਾ ਹੁਕਮ ਦਿੱਤਾ ਹੈ, ਮਿਹਨਤ ਕਰਨੀ ਹੈ ਮੁਸ਼ਕਤ ਕਰਨੀ ਹੈ ਹਾਰਡ ਵਰਕ ਕਰਨਾ ਹੈ। ਉਹਦਾ ਮਤਲਬ ਤੇ ਇਹ ਸੀ ਬਈ ਸਿੱਖ ਕਿਸੇ ਤੇ ਬੋਝ ਨਾ ਬਣੇ, ਸਿੱਖ ਕਿਸੇ ਦਾ ਮੁਹਤਾਜ ਨਾ ਹੋਵੇ। ਪਰ ਇੱਕ ਵਿਚਾਰਨ ਵਾਲੀ ਗੱਲ ਹੈ ਵੀ ਦੁਨੀਆਂ ਵਿੱਚ ਜਿਹੜੇ ਧਨਾੜ ਲੋਕ ਨੇ ਕੀ ਉਹ ਹਾਰਡ ਵਰਕ ਕਰਦੇ ਨੇ? ਵਿਵੇਕ ਹੈ, ਵਿਵੇਕ ਨਾਲ ਕਿਸੇ ਨੂੰ ਬਿਜ਼ਨਸ ਕਰਨਾ ਆ ਗਿਆ, ਵਿਵੇਕ ਨਾਲ ਕਿਸੇ ਨੂੰ ਕਾਰੋਬਾਰ ਕਰਨਾ ਆ ਗਿਆ। ਜਦੋਂ ਬੜਾ ਬੁਰਾ ਹਸ਼ਰ ਹੋਇਆ ਨਾ ਯਹੂਦੀਆਂ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ ਉਹਨਾਂ ਨੂੰ ਕਿਵੇਂ ਚੈਂਬਰਾਂ ਵਿੱਚ ਵਾੜ ਵਾੜ ਕੇ ਗੈਸ ਛੱਡ ਛੱਡ ਕੇ ਕਤਲ ਕੀਤਾ ਗਿਆ, ਉਹਨਾਂ ਦੀਆਂ ਲੜਕੀਆਂ ਦੀ ਬੇਹਰਮਤੀ ਕੀਤੀ ਗਈ। ਔਰ ਮੈਂ ਸੰਖੇਪ ਜੀ ਬੇਨਤੀ ਕਰਾਂ, ਉਹਨਾਂ ਨੇ ਇਹ ਵਿਚਾਰ ਕੀਤੀ ਵੀ ਹੁਣ ਕਿਵੇਂ ਅਸੀਂ ਬਚ ਸਕਦੇ ਹਾਂ। ਉਹਨਾਂ ਨੇ ਸਾਰਾ ਜ਼ੋਰ ਐਜੂਕੇਸ਼ਨ ਦੇ ਉੱਤੇ ਦੇ ਦਿੱਤਾ,
ਔਰ ਮੈਂ ਬਾਹਲੀ ਲੰਮੀ ਗੱਲ ਨਾ ਕਰਾਂ, ਅੱਜ ਜਿਹੜੇ ਸਮਝਦੇ ਨੇ ਗੱਲ ਨੂੰ ਉਹਨਾਂ ਨੂੰ ਪਤਾ ਹੈ, ਅੱਜ ਸਾਰੇ ਵਿਸ਼ਵ ਦੀ ਇਕੋਨਮੀ 'ਤੇ ਇਸ ਮਜ਼ਹਬ ਦਾ ਪਕੜ ਹੈ, ਕਬਜ਼ਾ ਹੈ। ਸਾਰੇ ਵਿਸ਼ਵ ਨੂੰ ਜਿੱਧਰ ਘੁਮਾਉਣਾ ਚਾਹੁਣ ਉਹ ਘੁਮਾ ਦਿੰਦੇ ਨੇ, ਸੱਚਾਈ ਹੈ। ਕੋਈ ਰੌਲਾ ਨਹੀਂ ਪਾਉਂਦੇ, ਸਾਡੇ ਵਾਂਗੂ ਜਕਾਰੇ ਨਹੀਂ ਛੱਡਦੇ, ਪਰ ਇਹ ਸੱਚ ਹੈ ਵੀ ਉਹ ਐਂ ਉਂਗਲਾਂ 'ਤੇ ਨਚਾਉਂਦੇ ਨੇ। ਬਹੁਤ ਹਾਰਡ ਵਰਕ ਨਹੀਂ ਕਰਦੇ, ਫਿਜ਼ੀਕਲੀ ਨਹੀਂ ਕਰਦੇ, ਮੈਂਟਲੀ ਕਰਦੇ ਨੇ। ਵਿਵੇਕ ਬੁੱਧ ਦਾ ਸੰਬੰਧ ਵੀ ਮਾਨਸਿਕ ਹੈ, ਸਰੀਰਕ ਤਲ 'ਤੇ ਨਹੀਂ ਹੈ। ਮਾਫ਼ ਕਰਨਾ, ਵਿਵੇਕ ਦੇ ਅਰਥ ਨੇ ਭਲਾਈ ਅਤੇ ਬੁਰਾਈ ਦੀ ਪਹਿਚਾਣ ਹੋ ਜਾਏ। ਇੰਝ ਸਮਝ ਲਓ ਬਈ ਮੈਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਹਿੰਦੀ ਵਿੱਚ ਇੱਕ ਸ਼ਬਦ ਹੈ ਉਚਿਤ ਅਤੇ ਅਨੁਚਿਤ। ਉਚਿਤ ਕੀ ਹੈ, ਅਨੁਚਿਤ ਕੀ ਹੈ, ਵੇਤ ਕੀ ਹੈ ਅਤੇ ਅਵੇਤ ਕੀ ਹੈ। ਇਹਨੂੰ ਸੌਖੇ ਜਿਹੇ ਸ਼ਬਦਾਂ 'ਚ ਅਕਲ ਵੀ ਅਸੀਂ ਕਹਿ ਦਿੰਦੇ ਹਾਂ। ਅਕਲ ਬੜਾ, ਗੁਰੂ ਸੱਚ ਸਾਹਿਬ ਦੇ ਬਚਨਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਅਦਬ ਕਰਦੇ ਹੋ, ਪਰ ਜੇ ਅਮਲ ਵਿੱਚ ਲਿਆਉਣਾ ਹੋਵੇ ਇਸ ਪੰਕਤੀ ਨੂੰ, ਤੇ ਮੈਂ ਸੰਖੇਪ ਜਿਹਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂ। ਅਕਲ ਮਹਾਰਾਜ ਕਹਿੰਦੇ ਨੇ ਸਿਮਰਨ ਵੀ ਅਕਲ ਨਾਲ ਹੋ ਸਕਦਾ ਹੈ। ਸਿਮਰਨ ਦਾ ਤਾਲੁਕ ਹੀ ਅਕਲ ਨਾਲ ਹੈ। ਅਕਲੀ ਸਾਹਿਬ ਸੇਵੀਐ, ਸਿਮਰਨ ਅਕਲ ਨਾਲ ਹੁੰਦਾ ਹੈ। ਹੁਣ ਸਾਡੇ ਵਰਗਿਆਂ ਦੀ ਤੇ ਜੌਬ ਐਸੀ ਹੈ ਬਈ ਨਾਲੇ ਭਲਾ ਕਰਨਾ ਹੈ। ਕਈ ਵਾਰਾਂ ਜਿਨ੍ਹਾਂ ਦਾ ਭਲਾ ਕਰਨਾ ਉਹ ਹੀ ਨਾਰਾਜ਼ ਹੋ ਜਾਂਦੇ ਨੇ, ਭਾਈ ਇੱਦਾਂ ਕਿਉਂ ਕਹਿੰਦਾ, ਕਿਉਂਕਿ ਜੋ ਉਹਦੇ ਅੰਦਰ ਬਣਿਆ ਹੋਇਆ ਮਾਨਸਿਕਤਾ ਜੋ ਬਣੀ ਹੈ ਆਈਡੀਓਲੋਜੀ, ਉਹ ਜਦੋਂ ਟੁੱਟਦੀ ਹੈ ਤੇ ਉਹਨੂੰ ਬੜੀ ਤਕਲੀਫ ਹੁੰਦੀ ਹੈ। ਅਕਲੀ ਪਾਈਐ ਮਾਨ, ਅਕਲ ਤੋਂ ਬਿਨਾਂ ਮਾਨ ਨਹੀਂ ਪ੍ਰਾਪਤ ਹੁੰਦਾ। ਅਕਲੀ ਪੜਕੈ ਬੁੱਝੀਐ, ਅਕਲੀ ਕੀਚੈ ਦਾਨ, ਆ ਡੋਨੇਸ਼ਨ ਹੈ। ਕਮਿਊਨਿਟੀ ਵਿੱਚ ਬੜਾ ਉਤਸ਼ਾਹ ਹੁੰਦਾ ਹੈ, ਬੜਾ ਉਮਾਹ ਹੁੰਦਾ ਹੈ, ਕੋਈ ਕਾਰਜ ਹੋਵੇ ਤੇ ਕਰਨਾ ਚਾਹੀਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਅਕਲ ਨਾਲ ਕਰ, ਵੀ ਕਿਤੇ ਤੇਰੇ ਦਸਾਂ ਨਹੁੰਆਂ ਦੀ ਮੁਸ਼ਕਤ ਨਾਲ ਕਮਾਈ ਹੋਈ ਇਹ ਦੌਲਤ ਜਿਹੜੀ ਹੈ, ਇਹ ਇਹਦਾ ਕੋਈ ਮਿਸਯੂਜ ਤੇ ਨਹੀਂ ਕਰ ਰਿਹਾ। ਨਾਨਕ ਰੱਖ ਅੱਖ ਹੈ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਯਾਨੀ ਸਿਮਰਨ ਅਕਲ ਨਾਲ, ਮਾਨ ਅਕਲ ਨਾਲ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ। ਹੁਣ ਗੁਰਬਾਣੀ ਉਹ ਹੀ ਹੈ, ਉਹਨੂੰ ਪੜ੍ਹਦੇ ਅਸੀਂ ਸਾਰੇ ਹਾਂ, ਉਹਨੂੰ ਸਮਝਦੇ ਵੀ ਅਸੀਂ ਸਾਰੇ ਹਾਂ, ਪਰ ਸਾਰੇ ਇੱਕੋ ਤਰੀਕੇ ਨਾਲ ਥੋੜ੍ਹਾ ਨਜ਼ਰੀਆ ਹੈ ਉਸ ਪੰਕਤੀ ਨੂੰ ਦੇਖਣ ਦਾ, ਉਹਦੇ ਪਦ ਅਰਥ, ਉਹਦੇ ਸਰਲ ਅਰਥ, ਉਹਦੇ ਭਾਵ ਅਰਥ ਵੇਖਣ ਦਾ ਨਜ਼ਰੀਆ ਸਾਰਿਆਂ ਦਾ ਇੱਕ ਨਹੀਂ ਹੁੰਦਾ। ਮੈਨੂੰ ਖਿਮਾ ਕਰਨਾ, ਨਜ਼ਰੀਆ ਬਦਲ ਜਾਂਦਾ। ਹੁਣ ਉਹ ਜਿੰਨੀ ਕੁ ਉਹਦੀ ਆਪਣੀ ਖੁਰਦਬੀਨ ਕੰਮ ਕਰਦੀ ਏ, ਉਸ ਪੰਕਤੀ ਨੂੰ ਉਹ ਉਸ ਨਜ਼ਰੀਏ ਤੋਂ ਵੇਖੇਗਾ। ਤੋ ਸਾਨੂੰ ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅਕਲ ਨੂੰ ਹੱਥ ਮਾਰਨ ਲਈ ਕਹਿ ਰਹੇ ਨੇ, ਅਕਲ ਨੂੰ ਹੱਥ ਮਾਰਿਆ ਕਰ, ਸਗੋਂ ਮਹਾਂ ਅਕਲ ਤੱਕ ਪਹੁੰਚ ਜਾਇਆ ਕਰ। ਇੱਕ ਮੈਂ ਬਚਨ ਗੱਲ ਸਮਝਣ ਲਈ ਸਾਂਝਾ ਕਰਾਂ। ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਕੱਢੋਗੇ ਨਾ ਅਕਲ, ਤੇ ਤੁਹਾਨੂੰ ਉੱਥੇ ਕੁਝ ਭਾਈ ਸਾਹਿਬ ਨੇ ਐਕਸਪਲੇਨ ਕੀਤਾ ਹੈ। ਇਹ ਗਵਰਨਰ ਹੁੰਦੇ ਸਨ ਨਾਭਾ ਰਿਆਸਤ ਦੇ, ਸਰਦਾਰ ਕਾਹਨ ਸਿੰਘ ਨਾਭਾ, ਤੇ ਇਹਨਾਂ ਨੇ ਉਹ ਇਨਸਾਈਕਲੋਪੀਡੀਆ ਲਿਖਿਆ। ਉਦੋਂ ਉਹਨਾਂ ਜ਼ਮਾਨਿਆਂ 'ਚ ਇਹਦਾ ਖਰਚਾ ਬਹੁਤ ਜ਼ਿਆਦਾ ਸੀ, ਅਤੇ ਪਟਿਆਲਾ ਰਿਆਸਤ ਨੇ ਇਹ ਖਰਚਾ ਚੁੱਕਿਆ ਸੀ ਅਤੇ ਇਹ ਹੌਂਦ ਵਿੱਚ ਆਇਆ ਸੀ। ਬੜੇ ਕਮਾਲ ਦੀ ਇਨਸਾਈਕਲੋਪੀਡੀਆ, ਹਰ ਘਰ ਵਿੱਚ, ਸਿੱਖ ਘਰ ਵਿੱਚ ਇਹ ਡਿਕਸ਼ਨਰੀ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਮਹਾਨ ਕੁਛ ਹੋਣਾ ਚਾਹੀਦਾ। ਖੈਰ, ਉਹਨਾਂ ਨੇ ਜਦੋਂ ਅਕਲ ਨੂੰ ਐਕਸਪਲੇਨ ਕੀਤਾ ਤੇ ਫਿਰ ਉਹਨਾਂ ਨੂੰ ਜੇ ਪੁੱਛੀਏ ਵੀ ਭਾਈ ਸਾਹਿਬ ਇਦੂ ਅਗਲੀ ਗੱਲ ਵੀ ਕੋਈ ਹੈ, ਉਹ ਕਹਿੰਦੇ ਹੈ। ਉਹਨਾਂ ਪੁੱਛਿਆ ਵੀ ਕੀ, ਉਹ ਕਹਿੰਦੇ ਫਹਿਮ, ਫੱਫਾ ਹਾਹਾ ਮੰਮਾ, ਫਹਿਮ ਮਹਾਂ ਅਕਲ ਦੀ ਗੱਲ। ਯਾਨੀ ਲੋਕ ਜਿੱਥੇ ਸੋਚਦੇ ਸੋਚਦੇ ਸੋਚਦੇ ਸੋਚਣਾ ਬੰਦ ਕਰ ਦੇਣ, ਤੂੰ ਉੱਥੋਂ ਸੋਚਣਾ ਸ਼ੁਰੂ ਕਰ।
ਬੜੀ ਸੋਹਣੀ ਗੱਲ ਨੂੰ ਸਮਝਣ ਲਈ ਉਦਾਹਰਣ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਟਰਾਂਸਪੋਰਟ ਦਾ ਪ੍ਰਬੰਧ ਉਹਨਾਂ ਜ਼ਮਾਨਿਆਂ 'ਚ ਗੱਡਿਆਂ 'ਤੇ, ਖੱਚਰਾਂ 'ਤੇ, ਖੋਤਿਆਂ 'ਤੇ, ਊਠਾਂ 'ਤੇ, ਕਿਸੇ ਵਪਾਰੀ ਦਾ 80 ਮਣ ਆਟਾ ਇੱਕ ਥਾਂ ਤੋਂ ਦੂਜੇ ਥਾਂ ਲਿਜਾਣਾ ਸੀ। ਮੈਂ ਅਕਲ ਦੀ ਗੱਲ ਕਰ ਰਿਹਾ, ਫਹਿਮ ਨੂੰ ਸਮਝਣ ਲਈ ਇੱਕ ਦ੍ਰਿਸ਼ਟਾਂਤ ਦੇ ਰਿਹਾ, ਆਗਿਆ ਲੈ ਰਿਹਾ ਤੁਹਾਡੇ ਤੋਂ। ਉਹ 9 ਊਠਾਂ ਦੇ ਉੱਤੇ ਉਹਨੇ 80 ਮਣ ਆਟਾ ਲੱਦ ਲਿਆ ਅਤੇ ਰਸਤੇ ਵਿੱਚ ਉਦੋਂ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਸਨ। ਉਹਦੀ ਅਕਲ ਨੇ ਕੰਮ ਕੀਤਾ, ਉਹ ਇੱਕ ਜੰਜੀਰ ਰੱਖਦੇ ਸਨ, ਚੇਨ ਕਹਿ ਲਓ, ਸੰਗਲ, ਉਹ ਜਿੱਥੇ ਕਿਤੇ ਰਾਤ ਪੜਾਅ ਕਰਨਾ ਹੈ ਉੱਥੇ ਉਹ ਜੰਜੀਰ ਸਾਰੇ ਊਠਾਂ ਦੇ ਵਿੱਚੋਂ ਦੀ ਘੁਮਾ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਮਤ ਬਖਸ਼ੋ ਮਹਾਰਾਜ, ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੈਸੀ ਸਿੱਖੀ ਹੈ, ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। ਉਹ ਜੰਜੀਰ ਸਾਰਿਆਂ ਵਿੱਚੋਂ ਘੁਮਾ ਕੇ ਅਤੇ ਉਹਨੂੰ ਲੌਕ ਕਰ ਦਿੰਦੇ ਸਨ ਤਾਂ ਕਿ ਜੇ ਮੈਂ ਸੌਂ ਜਾਂ ਤਾਂ ਰਾਤ ਨੂੰ ਕੋਈ ਚੋਰ ਉਚੱਕਾ ਆਟਾ ਊਠ ਲੈ ਨਾ ਜਾਏ। ਹੁਣ ਉਹ ਜੰਜੀਰ ਘੁਮਾ ਦਿੱਤੀ ਸਾਰਿਆਂ ਵਿੱਚੋਂ, ਲੌਕ ਵੀ ਲਾ ਦਿੱਤਾ। ਜਿਹੜੀ ਚਾਬੀ ਸੀ, ਉਹ ਜਿਹੜਾ ਤੋਸਾ ਸੀ ਨਾ, ਜਿਹੜਾ ਨਾਲ ਪ੍ਰਸ਼ਾਦਾ ਲੈ ਕੇ ਆਉਂਦੇ ਸਨ ਕੱਪੜੇ ਵਿੱਚ ਬੱਧਾ ਹੋਇਆ ਪੋਣਾ, ਉਹ ਦਰਖਤ ਦੀ ਝੋਕ ਨਾਲ ਬੰਨ੍ਹ ਦਿੱਤਾ ਵੀ ਜਦੋਂ ਮੈਂ ਸੌਂ ਜਾਂ ਤੇ ਕੁੱਤਾ ਨਾ ਲੈ ਜਾਏ। ਉਹਦੇ ਵਿੱਚ ਹੀ ਚਾਬੀ ਰੱਖ ਦਿੱਤੀ ਵੀ ਸੇਫ ਰਵੇ। ਅਕਲ ਤੇ ਵਰਤੀ ਪਰ ਮਹਾਂ ਅਕਲ ਨਹੀਂ ਵਰਤੀ। ਸੌਂ ਗਿਆ, ਕੁੱਤੇ ਨੂੰ ਸਮੈਲ ਆਈ, ਉਹਨੇ ਉੱਪਰ ਕੋਸ਼ਿਸ਼ ਕੀਤੀ, ਨਹੀਂ ਪਹੁੰਚ ਸਕਿਆ। ਉਹ ਦੂਰ ਗਿਆ, ਦੂਰੋਂ ਜਾ ਕੇ ਉਹ ਮੋਸ਼ਨ ਬਣਾ ਕੇ ਤੇ ਉਹਨੇ ਝਪਟ ਮਾਰੀ ਤੇ ਉਹ ਪ੍ਰਸ਼ਾਦਿਆਂ ਨੂੰ ਮੂੰਹ ਵਿੱਚ ਇਸ ਤਰ੍ਹਾਂ ਗ੍ਰਿਪਿੰਗ ਕਰਕੇ ਤੇ ਉਹ ਖਿੱਚਿਆ ਤੇ ਉਹ ਨਿਕਲ ਗਏ। ਉਹ ਪ੍ਰਸ਼ਾਦੇ ਲੈ ਕੇ ਭੱਜ ਗਿਆ ਪਰ ਨਾਲ ਚਾਬੀ ਵੀ ਚਲੀ ਗਈ। ਹੁਣ 9 ਊਠ ਉੱਥੇ ਲੌਕ ਹੋਏ ਪਏ ਨੇ, 80 ਮਣ ਆਟਾ ਵੀ ਲੌਕ ਹੋਇਆ ਪਿਆ। ਉਹ ਕਹਿਣ ਲੱਗਾ ਅਕਲ ਆਈ ਪਰ ਫਹਿਮ ਨਾ ਆਇਆ, ਅਕਲ ਫਹਿਮ ਨੂੰ ਦੱਬ ਗਿਆ, 9 ਊਠ 80 ਮਣ ਆਟਾ ਕੁੱਤਾ ਲੈ ਕੇ ਭੱਜ ਗਿਆ। ਗੱਲ ਸਮਝ ਚ ਆਵੇਗੀ ਵੀ 9 ਊਠ ਤੇ 80 ਮਣ ਆਟਾ ਕੁੱਤਾ ਲੈ ਕੇ ਭੱਜ ਗਿਆ। ਪਰ ਜੇ ਅਕਲ ਦੀ ਵਰਤੋਂ ਨਾ ਕੀਤੀ ਜਾਏ, ਆ ਹੁਣ ਬੜੀ ਸਪਿਰਿਟ ਪੰਥ ਵਿੱਚ ਬੜੀ ਹੈ, ਪਰ ਆਪ ਮੁਹਾਰਾ ਜਿਹਾ ਕੰਮ ਹੋਇਆ ਖਲੋਤਾ ਹੈ। ਇਸ ਤਰ੍ਹਾਂ ਕਈ ਵਾਰਾਂ ਲੱਗਦਾ ਹੈ ਬਈ ਅਕਲ ਤੋਂ ਸੱਖਣੇ ਆਗੂਆਂ ਦੇ ਹੱਥ ਵਿੱਚ ਪੰਥ ਦੀ ਵਾਗਡੋਰ ਹੋਣ ਕਾਰਨ ਸਾਰਾ ਪੰਥ ਖੱਜਲ ਖੁਆਰ ਹੋ ਰਿਹਾ ਹੈ। ਮੈਨੂੰ ਕਿਵਾਂ ਕਰਨਾ, ਚਬਾਰਾ ਅਕਲ ਤੋਂ ਸੱਖਣਾ ਹੈ। ਆਪਣੀਆਂ ਜਾਗੀਰਾਂ ਬਣਾਉਣੀਆਂ, ਆਪਣੇ ਸਵਾਰਥ ਸਿੱਧੀਆਂ ਕਰਨੀਆਂ, ਉਹ ਪੰਥ ਜਾਏ ਪਹਾੜ ਵਿੱਚ, ਸਾਨੂੰ ਕੋਈ ਚਿੰਤਾ ਨਹੀਂ ਇਹਦੀ। ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਤੂੰ ਪੰਥਕ ਸੇਵਾ ਕਰਨੀ ਹੈ, ਭਾਵੇਂ ਤੂੰ ਪਰਿਵਾਰ ਪਾਲਣਾ ਹੈ, ਭਾਵੇਂ ਤੂੰ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ, ਤੈਨੂੰ ਵਿਵੇਕ ਬੁੱਧ ਤੋਂ ਕੰਮ ਲੈਣਾ ਪਏਗਾ, ਤੈਨੂੰ ਫਹਿਮ ਤੋਂ ਕੰਮ ਲੈਣਾ ਪਏਗਾ। ਹਾਰ ਪਰਿਓ ਸਵਾਮੀ ਕਹਿ ਦੁਆਰੈ ਦੀਜੈ ਬੁੱਧ ਵਿਵੇਕਾ। ਹੇ ਵਾਹਿਗੁਰੂ, ਕਿਰਪਾ ਕਰੋ ਮੇਰੀ ਝੋਲੀ ਵਿੱਚ ਵਿਵੇਕ ਬੁੱਧੀ ਦੀ ਦਾਤ ਪਾਓ ਤਾਂ ਕਿ ਮੈਂ ਆਪਣਾ ਤੇ ਆਪਣੇ ਪੰਥ ਦਾ ਲੋਕ ਪ੍ਰਲੋਕ ਸੁਹੇਲਾ ਕਰ ਸਕਾਂ। ਨਹੀਂ ਤੇ ਫਿਰ ਸੋਰਠ ਮਹੱਲਾ ਪੰਜਵਾਂ, ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੀ ਬਾਣੀ, ਘਰ ਦੂਜਾ, ਤਾਲ ਦੂਜਾ ਇਹਦੇ ਨਾਲ ਵਜਾਉਣਾ ਹੈ। ਅਸ਼ਟਪਦੀਆ, ਅੱਠਾਂ ਪਦਿਆਂ ਵਾਲਾ ਸ਼ਬਦ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਰਸ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪਾਠ ਵੀ ਕੀਤਾ ਔਰ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕੀਤੀ ਆ, ਜਿਵੇਂ ਮੈਂ ਤੁਹਾਡੇ ਸਾਹਮਣੇ ਵਿਚਾਰ ਕਰ ਰਿਹਾ। ਵਿਚਾਰ ਕੀਤੀ ਪਰ ਜੀਵਨ ਚ ਅਪਲਾਈ ਨਹੀਂ ਕੀਤੀ। ਇਹਦਾ ਮਤਲਬ ਇਹ ਨਹੀਂ ਵੀ ਵਿਚਾਰ ਨਹੀਂ ਕਰਨਾ। ਦੇਖੋ ਕਿਤੇ ਪਹੁੰਚਣਾ ਹੈ ਤੇ ਪਹਿਲਾਂ ਤੁਹਾਨੂੰ ਆਪਣਾ GPS ਖੋਲ ਕੇ ਉਹਦੇ ਚ ਡੈਸਟੀਨੇਸ਼ਨ ਫੀਡ ਕਰਨੀ ਪਏਗੀ ਨਾ। ਹੁਣ ਤੁਸੀਂ ਕਹੋ ਡੈਸਟੀਨੇਸ਼ਨ ਫੀਡ ਹੀ ਨਹੀਂ ਕਰਨੀ, ਉਹਨੂੰ ਏਦਾਂ ਕਰਕੇ ਦੇਖਣਾ ਹੀ ਨਹੀਂ ਗਾ, ਉਹਨੂੰ ਅੰਡਰਸਟੂਡ ਹੀ ਨਹੀਂ ਕਰਨਾ। ਤੇ ਅਪਲਾਈ ਵੀ ਤਾਂ ਹੀ ਹੋਵੇਗਾ ਜੇ ਪਹਿਲਾਂ ਅਸੀਂ ਗੁਰਬਾਣੀ ਪੜਾਂਗੇ, ਫਿਰ ਅਸੀਂ ਗੁਰਬਾਣੀ ਨੂੰ ਸਮਝਾਂਗੇ, ਫਿਰ ਅਸੀਂ ਅਪਲਾਈ ਕਰਾਂਗੇ। ਪਰ
जे अपलाई नहीं कीता फिर पढ़िया ते समझिया भी बहुत सार्थक नहीं है। इहदा मतलब यह नहीं भी पढ़ना नहीं है समझना नहीं है, पढ़ना है समझना है, पर जे ओनू इंप्लीमेंट नहीं कीता फिर वह पढ़िया ते समझिया कई बार निरर्थक भी हो जाता है। इसलिए पाठ पढ़ियो और वेद विचारियो। निवल भुअंगम साधे न्योली कर्म भी कीते, ये जोगियां वाले आसन ने। हजूर कहिंदे ने पंच जना स्यों संग ना छुटक्यो, ये कर्म करन नाल मेरा पंजां वकारां ने फिर भी खैड़ा नहीं छड्डिया। अधिक हिंदी च कहिंदे ज्यादे नूं, अधिक पहला नालों भी ज्यादा। अहम बुद्ध बांधे, बुद्धि हंकार ने होर ज्यादा जकड़ ली। इसलिए पाठ करन तो पहला विचारन तो पहला विवेक बुद्धि की बहुत जरूरत है। जे वह अपने कोल ना हो ते वो गुरु को झोली अड के मंग लेनी चाहिए है, वह कितों प्राप्त होगी? वह प्राप्त गुरुद्वारे विचों ही होगी। गुरु द्वारे होए सोझी पाए सी, एत द्वारे धोए हच्छा होए सी। गुरुद्वारे विचों ता के गुरुद्वारे विच गुरबाणी नू एक्सप्लेन किया जाता है, वह कोई एक्सप्लेन करन वाला मेरे वर्गा किसी वेले ढिला मठा हो सकता है, पर गुरबाणी विच मार्गदर्शन बिल्कुल सटीक है, बिल्कुल दुरुस्त है, उहदे ते कोई किंतु परंतु नहीं। हुण होर केड़े केड़े कर्म असी करने आ जिन्हां करके कोई सार्थकता नहीं, कोई लाभ नहीं होना? हजूर कहन लगे मोन भयो करपाती रहो नगन फिरो बन माही। मोन धारण कर लिया। और कुछ लोग प्रभु प्राप्ति लिए की करते सात संगत जी, वह ना क्रॉकरी नहीं यूज करते, बर्तन नहीं यूज करते, कहते हाथों से प्रशादा छकना है। मैं तो अपने च भी वेख्या, वह कहिंदे भी बड़ी कृपा ही महाराज दी बाबा जी दे उत्ते, इस तरह हथां ते ही खड़े खलोते छक छुक लैंदे सन। श्री गुरु ग्रंथ साहिब इहनूं कोई बहुत मारके दी गल नहीं समझदे। जे वाहगुरु ने सोहणे बर्तन दिते ने ते सोहणी तरह बैठ के इतमीनान नाल हुण खीर बनाई होवे, विच ड्राई फ्रूट भी पाया होवे, ते चंगी गल ते भी सोहणे साफ सुथरे बर्तन च पा के चम्मच रख के नाल पेपर पूपर कोल रख के लो प्यारे छको, ते जे उन्हूं आखिए भी लै बुक कर ते कड़छा भर के खीर दा उहदे बुक च पा दईए ते कोई सियाणप थोड़ा? कई इहनूं ही सियाणप समझी फिरदे ने। मौन धारण कर लैणा, हथां दे उत्ते भोजन छकना, क्रॉकरी बर्तन ना वरतने। हुण ते उह योग्य साध संगत जी किसे बैंकुट हाल च जाइए ना, मैरिज पैलेस च, लोकी कल्ले पदार्थ नहीं जे वेंदे, उह कहिंदे क्रॉकरी बड़ी कमाल दी उहनां ने यूज कीती सी, कॉफी वाले कप बड़े कंफर्टेबल सन, फड़न वास्ते डूडी बड़ी खुली सी, प्लेटां बड़ियां सोहणियां सन, चम्मच बड़े सोहणे सन, ते जे उह डिस्पोजल जां गलास होवे एडा कु दे विच पाई होवे ते फड़दियां सारी पिचक जाए ते उह उत्ते डुल जाए, उह कहिंदे उहदे बेड़ा ही गर्क सी, उहदे कापी बड़े पैणे। हुण लोकी इदां वी वेंदे जी, तो कोई गल नहीं, क्रॉकरी वधिया जे प्राप्त है ते यूज करनी चाहीदी, इहदे नाल कोई पाप नहीं हो जांदा। पर कोई मनुख मौन धारण कीती बैठा, कोई हथां ते ही भोजन छकन नूं धर्म समझी बैठा, मोन नन्ने नूं शियारी मोनी बन गया। भयो करपाती, मैं एक्सप्लेन कर दिता करपाती नूं, रहे ओ नगन, ईश्वर की प्राप्ति लई एक फिरका है साडे उत्थे, वह नंगे रहिंदे ने। दो उहनां दे ब्रांच ने, एक स्वेतंबर एक दिगंबर। स्वेतंबर स्वेत चिट्टे कपड़े पाते ने, ते दिगंबर बिल्कुल कोई कपड़ा नहीं पाते। आ मेरिया भैणा बेटिया भी बैठिया ने, साडे समाज कुछ गल्लां बहुत खुल के नहीं हुंदियां, पर मैं संखेप जी बेनती करा, अलफ नंगे हुण भी दिल्ली वर्गे शहर विच वह जा रहा है, ते उहदे नाल 500-700 लोग जा रहे ने, अगे पिछे मत्थे टेक रहे ने, वह अलफ नंगा। क्यों? प्रभु की प्राप्ति हुंदी है। श्री गुरु ग्रंथ साहब कहिंदे नगन फिरत जो पाई है जोग, बनका मिर्ग मुकत सब होग, क्या नांगे क्या बांधे चाम, जब नहीं चीनस आत्म राम। कई सिर मना लेंदे ने, मूंड मुंडाए जो सिद्ध पाई, मुक्ति भेड़ ना गईया काई। अच्छा, कई व्याह नहीं कराते, मैं रब नू मिलना जी,
ਉਹ ਭਲੇ ਮਾਨਸਾ ਜਿਹੜੇ ਵਿਆਹ ਕਰਾਲੇ ਨੂੰ ਰੱਬ ਨੂੰ ਨੀ, ਗੁਰੂ ਨਾਨਕ ਨੇ ਵਿਆਹ ਨਹੀਂ ਸੀ ਕਰਾਇਆ, ਸਾਰੇ ਗ੍ਰਿਸ਼ਤੀ ਸਨ ਨਾ। ਤੇ ਜੇ ਕੇਵਲ ਬਿੰਦ ਨੂੰ ਰੱਖ ਕੇ ਪ੍ਰਭੂ ਨੂੰ ਮਿਲ ਸਕਦੇ ਹੋਈਏ, ਫਿਰ ਸਾਰਿਆਂ ਤੋਂ ਪਹਿਲਾਂ ਖੁਸਰਿਆਂ ਨੂੰ ਮਿਲਣਾ ਚਾਹੀਦਾ ਸੀ, ਮਿਲਦਾ ਤੇ ਨਹੀਂਗਾ। ਬਿੰਦ ਰੱਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜਿਹਨੂੰ ਗ੍ਰਿਸ਼ਤੀ ਨਹੀਂ ਸੀ ਨਾ ਬਣਾਉਣਾ ਵਾਹਿਗੁਰੂ ਨੇ, ਉਹਨੂੰ ਪਹਿਲਾਂ ਹੀ ਖੁਸਰਾ ਬਣਾ ਦਿੱਤਾ। ਹੁਣ ਸੁਣਨਾ ਚੰਗੀ ਗੱਲ ਹੈ ਨਾ, ਇਸ ਲਈ ਸਾਨੂੰ ਸੁਣਨ ਦੀ ਸੱਤਾ ਦਿੱਤੀ, ਵੇਖਣਾ ਚੰਗੀ ਗੱਲ ਹੈ ਵੇਖਣ ਦੀ ਸਾਨੂੰ ਸੱਤਾ ਦਿੱਤੀ, ਇਸੇ ਪ੍ਰਕਾਰ ਤੁਰਨਾ ਚੰਗੀ ਗੱਲ ਹੈ ਪੈਰ ਦਿੱਤੇ, ਕਰਨਾ ਚੰਗੀ ਗੱਲ ਹੈ ਹੱਥ ਦਿੱਤੇ, ਤੇ ਨਹੀਂ ਤੇ ਅਦਰਵਾਈਜ਼ ਜਿਨ੍ਹਾਂ ਤੋਂ ਇਹ ਕੰਮ ਨਹੀਂ ਸੀ ਕਰਾਉਣਾ ਵਾਹਿਗੁਰੂ ਨੇ ਜਮਾਂਦਰੂ ਹੀ ਉਹ ਚੀਜ਼ਾਂ ਖੋਹ ਲਈਆਂ। ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਜੰਗਲਾਂ ਵਿੱਚ ਭਟਕਦਾ ਰਿਹਾ ਫਰੀਦਾ। ਜੰਗਲ ਜੰਗਲ ਕਿਆ ਭਾਵੈ, ਵਣ ਕੰਡਾ ਮੋੜੇ ਵਸੀ ਰੱਬ ਹੀ ਹਾਲੀ ਹੈ, ਜੰਗਲ ਕਿਆ ਢੂੰਡੇ ਭਾਈ, ਇਹ ਵੀ ਕਰਮ ਕਾਂਡ ਹੈ। ਤਟ ਤੀਰਥ ਸਭ ਧਰਤੀ ਭਰਮਿਓ, ਤੀਰਥਾਂ ਦੇ ਤਟਾਂ ਤੇ ਗਿਆ, ਤੀਰਥਾਂ ਤੇ ਇਸ ਬਿਰਤੀ ਨਾਲ ਜਾਣਾ ਵੀ ਉੱਥੇ ਵਾਈਬ੍ਰੇਸ਼ਨ ਅੱਛੇ ਨੇ, ਉੱਥੇ ਚੰਗਾ ਕੰਮ ਹੁੰਦੇ ਨੇ, ਠੀਕ ਹੈ, ਪਰ ਉੱਥੇ ਜਾ ਕੇ ਕੋਈ ਚੰਗੀ ਗਤੀਵਿਧੀ ਨਾ ਕਰੇ, ਨਾਮ ਨਾ ਜਪੇ, ਬਾਣੀ ਨਾ ਪੜ੍ਹੇ, ਤੇ ਫਿਰ ਭਾਈ ਤੀਰਥ ਵੀ ਕੀ ਕਰ ਲਏਗਾ। ਕਬੀਰ, ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਸਾਰੀ ਧਰਤੀ ਦਾ ਭਰਮਣ ਕਰਨਾ ਪ੍ਰਭੂ ਦੀ ਪ੍ਰਾਪਤੀ, ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਚੀਲੋ ਕਾਗ ਦੇਸ਼ ਦੇਸ਼ ਵਿੱਚ ਰਹਿਤਾ, ਜੇ ਇਸ ਤਰ੍ਹਾਂ ਮਿਲਦਾ ਹੋਵੇ ਤੇ ਇਲਾਂ ਨੂੰ ਮਿਲਣਾ ਚਾਹੀਦਾ ਹੈ, ਉਹਦੇ ਬੜੀ ਬੜੀ ਦੂਰ ਚਲੀਆਂ ਜਾਂਦੀਆਂ ਨੇ। ਇਹ ਜਿਹੜੇ ਕਵਿਤ ਨੇ ਕਲਗੀਆਂ ਵਾਲੇ ਦੇ, ਉਹਦੇ ਵਿੱਚ ਇੱਕ ਬਚਨ ਆਉਂਦਾ, ਦੁਬਦਾ ਛੁਟਕੈ ਨਾਹੀਂ। ਇਹ ਜਿਹੜੇ ਕਰਮ ਕਾਂਡ ਦੱਸੇ ਨੇ ਇਸ ਤੁਕ ਵਿੱਚ, ਇਹ ਕਰਨ ਨਾਲ ਮਨੁੱਖ ਦੇ ਅੰਦਰੋਂ ਦੁਚਿੱਤਾਪਨ ਦੂਰ ਨਹੀਂ ਹੁੰਦਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਾਤ ਧਰਾਏ। ਮਨ ਵਿੱਚ ਬਹੁਤ ਕਾਮਨਾ ਨੇ, ਤੀਰਥਾਂ ਤੇ ਨਿਵਾਸ ਕਰ ਲਿਆ। ਸਾਡੇ ਉੱਥੇ ਬਨਾਰਸ ਵਿੱਚ ਇੱਕ ਆਰਾ ਹੁੰਦਾ ਸੀ, ਸ਼ਾਇਦ ਹੁਣ ਵੀ ਹੋਵੇ, ਉਹਦੇ ਬਾਰੇ ਪੰਡਿਆਂ ਨੇ ਪ੍ਰਸਿੱਧ ਕੀਤਾ ਸੀ ਸੱਸ, ਹਕੀਕਤ ਜੇ ਕੋਈ ਨਾਵਲ ਨਹੀਂ ਗਾ, ਬਈ ਜਿਹੜਾ ਵਿਅਕਤੀ ਆਪਣਾ ਸਾਰਾ ਕੁਝ ਦਾਨ ਕਰਕੇ ਇਸ ਆਰੇ ਨਾਲ ਆਪਣੇ ਆਪ ਨੂੰ ਚਿਰਵਾ ਲਏਗਾ, ਉਹਨੂੰ ਮੁਕਤੀ ਮਿਲ ਜਾਏਗੀ। ਤੇ ਮਹਾਰਾਜ ਨੇ ਉਹਨੂੰ ਕੰਡੈਮ ਕੀਤਾ। ਅਸਲ ਵਿੱਚ ਉਹਨਾਂ ਦੀ ਸੋਚ ਇਹ ਸੀ ਵੀ ਬੰਦਾ ਕਈ ਵਾਰਾਂ ਸਾਰਾ ਕੁਝ ਦਾਨ ਕਰਕੇ ਮਗਰੋਂ ਪਛਤਾਉਂਦਾ ਵੀ ਮੈਂ ਤੇ ਲੁੱਟਿਆ ਗਿਆ ਵਾਂ, ਫਿਰ ਨਾ ਆ ਜਾਏ। ਉਹ ਆਰਾ ਰੱਖਿਆ ਸੀ ਵੀ ਇਹਦੇ ਨਾਲ ਚਰਵਾ ਕੇ ਮਰ ਜਾਏ, ਨਾ ਉਹ ਰਵੇ ਤੇ ਨਾ ਪਰਤ ਕੇ ਆਵੇ ਵੀ ਮੇਰਾ ਵਾਪਸ ਕਰੋ। ਚਲਾਕ ਬੜਾ ਸੀ ਨਾ ਬ੍ਰਾਹਮਣ, ਸਿਰ ਕਰਵਾ ਤਰਾਏ, ਏਦਾਂ ਤਰਾ ਲੈਂਦੇ ਹਨ, ਚਿਰਵਾ ਲੈਂਦੇ ਸਨ ਆਪਣੇ ਆਪ ਨੂੰ। ਮੇਰਾ ਬਾਪੂ ਕਹਿੰਦਾ ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਇਸ ਤਰ੍ਹਾਂ ਦੇ ਲੱਖਾਂ ਯਤਨ ਵੀ ਕਰੇ ਤੇ ਮਨ ਦੀ ਮੈਲ ਨਹੀਂ ਉਤਰਦੀ, ਤਨ ਦੀ ਤੇ ਉਤਰ ਜਾਏਗੀ ਕਿਉਂਕਿ ਤੂੰ ਬਨਾਰਸ ਪਹੁੰਚ ਗਿਆ। ਮਨ ਬਾਣੀ ਨੇ ਧੋਣਾ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਇਹਦਾ ਮਤਲਬ ਇਹ ਨਹੀਂ ਗਾ ਵੀ ਅੰਮ੍ਰਿਤਸਰ ਜਾ ਕੇ ਇਸ਼ਨਾਨ ਨਾ ਕਰੋ, ਕਿਉਂਕਿ ਅਸੀਂ ਪੁੱਠੇ ਪਾਸੇ ਗੱਲ ਜਾਂਦੇ ਹਾਂ ਨਾ, ਕਰੋ, ਉਹਦੇ ਨਾਲ ਸਾਡੀ ਭਾਵਨਾਤਮਕ ਸਿਧਾਂਤਕ ਸਾਂਝ। ਪਰ ਇੱਕ ਗੱਲ ਸਮਝ ਲਓ, ਪਾਣੀ ਦੀ ਪਹੁੰਚ ਤਨ ਤੱਕ ਹੈ, ਮਨ ਤੱਕ ਨਹੀਂ ਹੈ। ਮਨ ਨੂੰ ਪਵਿੱਤਰ ਕਰਨਾ ਹੈ ਤੇ ਉੱਥੋਂ ਤੱਕ ਬਾਣੀ ਜਾਏਗੀ, ਉੱਥੋਂ ਤੱਕ ਸਿਮਰਨ ਜਾਏਗਾ। ਇਸ ਲਈ ਸਿਮਰਨ ਦਾ ਸਹਾਰਾ ਲੈ। ਕਨਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ, ਬੜੀ ਕਿਸਮ ਦੇ ਦਾਨ ਕਰੇ, ਨਾਮ ਨਾ ਜਪੇ, ਵਿਵੇਕ ਬੁੱਧੀ ਪ੍ਰਾਪਤ ਨਾ ਕਰੇ, ਤੇ ਫਿਰ ਸੋਨਾ ਦਾਨ। ਇੱਥੋਂ ਤੱਕ ਸਾਧ ਸੰਗਤ ਜੀ, ਮੇਰੀਆਂ ਧੀਆਂ ਬੈਠੀਆਂ ਨੇ, ਕਿਵੇਂ ਕਰਨਾ, ਇਸਤਰੀਆਂ ਦਾਨ ਕਰ ਦਿੰਦੇ ਸਨ ਆਪਣੀਆਂ, ਉਹਨਾਂ ਨੇ ਇਹਨਾਂ ਨੂੰ ਪ੍ਰਪੇਅਰ ਹੀ ਇੱਦਾਂ ਕੀਤਾ ਸੀ। ਜਿਹੜੀਆਂ ਦੇਵਦਾਸੀਆਂ ਸਨ ਮੰਦਰਾਂ ਚ, ਉੱਥੇ ਵਿਭਚਾਰ ਹੁੰਦਾ ਸੀ, ਉਹ ਇਸ ਤਰ੍ਹਾਂ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਲੋਕੀ ਇਸਤਰੀਆਂ ਦਾਨ ਕਰ ਦਿੰਦੇ ਹਨ। ਪੰਜਵਾਂ ਪਾਤਸ਼ਾਹ ਕਹਿੰਦਾ ਕਨਕ ਕਾਮਣੀ ਹੈਵਰ ਗੈਵਰ ਹਾਥੀ ਘੋੜੇ ਬਹੁ ਬਿਧ, ਬੜੇ ਵਿਧੀਆਂ ਨਾਲ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੈ, ਅੰਨ ਵਸਤਰ ਇੱਥੋਂ ਤੱਕ ਜ਼ਮੀਨਾਂ ਦਾਨ ਕਰ ਦੇਣੀਆਂ। ਨਹਿ ਮਿਲੀ ਹੈ ਹਰ ਦੁਆਰਾ, ਹਰੀ ਦੇ ਦੁਆਰ ਤੱਕ, ਵਾਹਿਗੁਰੂ ਦੇ ਦਰਾਂ ਤੱਕ ਤੂੰ ਇਸ ਤਰ੍ਹਾਂ ਵੀ ਨਹੀਂ ਪਹੁੰਚ ਸਕਦਾ। ਉੱਥੇ
हर कीरत साथ संगत है सिर करमन के करमा, संगत विच बैठ के हरी दी कीर्ति करनी सारे कर्मां दा श्रोमणी कर्म है, होर कोई कर्म उहदा मुकाबला नहीं कर सकता। अज में तुसी बैठे हुए हो, पूजा अर्चा बंधन डंडौत खट करमा रत रहता, दिखावे दी पूजा करदा अर्चा करदा है, डंडे वांगू बंधना करदा है, खट कर्म दान देना लेना विद्या पढ़नी पढ़ानी जग करना ते कराना, खट कर्म कुल संयुगता हर भगत हिरदय नाए, चरनार बिंदना कथा पावे सुपच तुल समान, रेचित चेत चेत अचेत काहे ना बाल्मीक कहंदे, के जात तै के पदे अमरो राम भगत विशे, राम दी भगती दी विशेषता, खट कर्मा दी कोई विशेषता नहीं है। हों हों करत बंधन मैं परिया, जदो मनुख ए पूजा अर्चा बंधन डंडौत खट कर्म करदा है ना, हंकार ज्यादा आ जांदा है, न मिली है ए जुगता, इस जुगती नाल भी नहीं मिलिया जा सकता। योग सिद्ध आसन चौरासी, योगियां वालियां सिद्धियां चौरासी प्रकार दे आसन करने, ए भी कर कर रहा है, कर करके भी मैं थक गया, वड्डी आरजा फिर जन्म है हर स्यो संग न गया, वड्डी उम्र कर ली पर जन्म मरण दे गेड़ चो नहीं निकलिया। संखेप बेनतियां करा, राज लीला राजन की रचना, यतन करके राज प्राप्त कर लिया, राज लीला विच खचत हो गया, करिया हुकम फर अहंकार विच आके हुकम करदा रहा, ते सचे पातशाह कहिंदे ने सेज सोहणी चंदन चोआ, सोहणे सोहणे इतर परफ्यूम तन ते लाने, विषय विकार भोगणे, इहदे सचे पातशाह कहिण लगे नरक घोर का द्वारा, निमख काम स्वाद कारण कोट दिनस दुख पावे, कड़ी मोहत रंग माणे फिर बहुर बहुर पछतावे। सचे पातशाह तुसी दे मेरियां सारियां ढेरियां टा दित्तियां ने, फिर मैं करां की? ते हजूर कहन लगे हर कीरत साध संगत है सिर करमन कै करमा, संगत विच जुड़ के हरी दी कीर्ति करनी ए सारियां तो श्रोमणी कर्म है। जिन्हें कुछ शरीर बैठे हो आओ समाप्ति वाल चलिए, एक बार बेनती प्रवान करके तुसी भी आखो हर

जिस पुरब लिखे का लैणा, जिस पुरब लिखे का लैणा, जिस पुरब जिस ਇਹ ਜਿਸ ਤਰ੍ਹਾਂ ਅਸੀਂ ਸੰਗਤ ਵਿੱਚ ਬਹਿ ਜਾਂਦੇ ਹਾਂ ਤੇ ਸਾਰੇ ਗੁਰਮੁਖ ਕਹਿੰਦੇ ਸਾਧ ਸੰਗਤ ਤੁਸੀਂ ਵਡਭਾਗੇ ਹੋ ਤੇ ਸਾਨੂੰ ਲੱਗਦਾ ਵੀ ਖੁਸ਼ਾਮਦ ਕਰ ਰਹੇ ਨੇ। ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਬੜੀ ਵੱਡੀ ਦਾਤ ਹੈ ਤੇਰੇ ਮੱਥੇ ਤੇ, ਲੇਖ ਲਿਖੇ ਨੇ ਤਾਂ ਤੂੰ ਇੱਥੇ ਆ ਕੇ ਬੈਠਾ, ਹੁਕਮ ਤੋਂ ਬਿਨਾਂ ਕੋਈ ਬਹਿ ਨਹੀਂ ਸਕਦਾ। ਅੰਤਲੇ ਬੋਲ ਤੇਰੋ ਸੇਵਕ ਇਹ ਰੰਗ ਰਾਤਾਂ, ਤੇਰਾ ਸੇਵਕ ਆ ਜਿਹੜਾ ਨਾ ਸਿਰ ਕਰਮਨ ਕੇ ਕਰਮਾ ਇਸ ਪਿਆਰ ਵਿੱਚ ਰੰਗਿਆ ਗਿਆ, ਰੰਗ ਪਿਆਰ ਵਿੱਚ ਰਾਤਾ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ, ਉਹਨੇ ਬਖਸ਼ਿਸ਼ ਕੀਤੀ ਤੇ ਮੇਰਾ ਮਨ ਤੇਰੇ ਕੀਰਤਨ ਵਿੱਚ, ਤੇਰੀ ਸਿਫਤ ਸਲਾਹ ਦੇ ਵਿੱਚ ਰੰਗਿਆ ਗਿਆ। ਰਹਾਓ ਦੂਜਾ, ਸਾਰੇ ਕਰਮ ਕਾਂਡਾਂ ਦਾ ਖੰਡਨ ਕਰਕੇ, ਸਾਰੇ ਕਰਮ ਕਾਂਡਾਂ ਨੂੰ ਕੰਡੈਮ ਕਰਕੇ ਜਦੋਂ ਪੁੱਛਿਆ ਮਹਾਰਾਜ ਇਹ ਨਹੀਂ ਕਰਨੇ, ਖੰਡਣ ਦਾ ਮਤਲਬ ਹੁੰਦਾ ਇਹ ਨਹੀਂ ਕਰਨਾ ਤੇ ਮੰਡਣ ਦਾ ਮਤਲਬ ਹੁੰਦਾ ਇਹ ਕਰਨਾ। ਦੋਵੇਂ ਰਹਾਓ ਵਾਲੀਆਂ ਪੰਕਤੀਆਂ ਵਿੱਚ ਮੰਡਣ ਹੈ, ਬਾਕੀ ਸਾਰੇ ਸ਼ਬਦ ਵਿੱਚ ਖੰਡਨ ਹੈ। ਕਰਨਾ ਕੀ ਹੈ? ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਹਰ ਪਰਿਓ ਸਵਾਮੀ ਕਹਿ ਦੁਆਰੇ ਦੀਜੈ ਬੁੱਧ ਵਿਵੇਕਾ ਦੀ ਮੰਗ ਕਰਨੀ ਹੈ। ਸਾਰੇ ਸ਼ਬਦ ਵਿੱਚ ਇਹ ਨਿਚੋੜ ਦੱਸਿਆ ਵੀ ਸੰਗਤ ਵਿੱਚ ਜੁੜਨਾ ਜ਼ਰੂਰੀ ਹੈ, ਸੰਗਤ ਵਿੱਚ ਜੁੜ ਕੇ ਸੁਰਤ ਨੂੰ ਬਾਹਰ ਨਾ ਜਾਣਦਾ, ਸੁਰਤ ਨੂੰ ਵਾਹਿਗੁਰੂ ਦੇ ਰੰਗ ਵਿੱਚ ਰੰਗ ਲੈ, ਸੁਰਤ ਨੂੰ ਸ਼ਬਦ ਵਿੱਚ ਜੋੜ ਲੈ, ਧਿਆਨ ਗੁਰੂ ਸ਼ਬਦ ਵਿੱਚ ਜੁੜ ਜਾਏ ਤੇ ਫਿਰ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਮਾਂ ਵਾਕਾਂ ਅਨੁਸਾਰ ਜੀਵਨ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ।

0: ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜ ਕਲਾ ਜਿਤ ਕਰ ਧਾਰੀਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
1: ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ
0: ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ
1: ਬਿਨਵੰਤ ਨਾਨਕ ਗੁਰ

ਵਾਹਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰੀ ਊਚ ਭਗਵਾਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਜੋ ਦੋ ਸ੍ਰੀ ਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪੁਨੀ ਅਸਲੀ ਕੀ ਕੀ ਭਈ ਵਾਰੀ ਏ ਭੈਰੋ ਕੀ ਪੰਚੋ ਨਾਰੀ ਪੰਚ ਮਹਾਰਖ ਦੀ ਸਾਖ ਸੁਣਾਵੈ ਬੰਗਾਲ ਮਾਧ ਮਾਧਵ ਗਾਵੈ ਲਲਿਤ ਬਿਲਾਵ ਲਗਾਵ ਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾ

ਸਾਰੀ ਤਨਾਸਰੀ ਐ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਬਾਰਾ ਪ੍ਰਵਲ ਚੰਡ ਕੌਸਕਿਓ ਵਾਰਾ ਖੋ ਖਟਿਓ ਭੌਰਾ ਨਦ ਗਾਇ ਅਸ਼ਟ ਮਾਲ ਕੌਸਕ ਸੰਗਲਾਇ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੋ

ਭਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿਮੰਗਲਨ ਸੁਹਾਇ ਸਰਸ ਵਾਨ ਆਏ ਬਿਨੋਦਾ ਗਾਵਹਿ।

ਸਾਵਰੀ ਤੇ ਪਾਸ਼ੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੂਮਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ

ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੇ ਪਰਵਾਹ ਸਾਚਾ ਸਾਹਿਬ ਸੱਚ ਨਾਹੇ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੇ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਪ ਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੇ ਜੋਗ ਜੁਗ ਤਨ ਭੇਦ ਸੁਣੇ ਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅੜਸੜ ਕਾ ਇਸਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੇ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹੱਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰ ਗਏ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ
ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ

ਰੂਪ ਕੀਤੀ ਦਾਲ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾ ਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਹ ਲਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅੰਬਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਕ ਖਾਹੇ ਅਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਹਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੈ ਸਰਨਾਹੇ ਜੈ ਫਰਮਾਏ ਤੈਵ ਤੈਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇਹ ਮੂੰਹ ਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲ

ਆਹੋ ਨਾ ਕੋਈ ਜਾ ਕਰਤਾ ਸਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਇੱਕ ਦੂਏ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਭਾਲ ਥਕੇ ਵੇਦ ਕਹਿਨੇ ਕਵਾਤ ਸਹਿਸ ਅਠਾਰਾ ਕਹਿਨਕ ਤੇ ਬਾ ਅਸਲੂ ਇਕ ਤਹਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ

ਉਦਾਰੂ ਸਾਚ ਨਾਮੇ ਉਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਮਾਨੀ ਦੇਹ ਨਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ

ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹੇ ਨਾਨਕ ਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ

ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੇਹ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆਏ ਮਾਇਆ ਮੋਹਨੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੋ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ

ਆਪਣਾ ਆਪ ਤੂੰ ਜਾਣੈ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ। ਆਖ ਹੈ ਤਾਂ ਵੇਖ ਹੈ, ਸਭ ਤੂੰ ਹੈ ਜਨ ਜਗਤਿ ਉਪਾਇਆ। ਕਹੈ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ, ਕੀਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਦੇ ਉਪਾਇਕ, ਵੇਖ ਪਰਸਨ ਆਇਆ। ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ। ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ। ਬਹੁਤ

ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੈ ਜਿਸ ਨੂੰ ਕਥਾ

ਸਬਦ ਰਤਨਾ ਹੀਰਾ ਜਿਤ ਜੜਾ ਸਿਵ ਸਗਤ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ।

ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ।

ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਖਟਿਓ ਦਿਹਾੜੀ ਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾ

ਆਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋ ਤੁਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਆ, ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗ

ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੁਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਵਰ ਤੂੰ ਮੈਂ ਜੋ ਤਰੀ ਹਰ ਬਿਨਿਆਵਰਣਾ ਦੇਖੋ ਕੋਈ ਹਰ ਬਿਨਿਆਵਰਣਾ ਦੇਖੋ

ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਾਂ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਉੜਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ। ਇਸ ਵੇਲੇ ਆਪ ਦੀਆਂ ਮਿਹਰਾਂ ਸਦਕਾ ਸੱਚੇ ਪਾਤਸ਼ਾਹ ਦੀ ਸੰਪੂਰਨਤਾਵਾਂ ਹੋਈਆਂ ਹਨ। ਇੱਕ ਸਹਿਜ ਪਾਠ ਜੀ ਕੀ ਸਮਾਪਤੀ ਹੋਈ ਹੈ। ਸਮੁੱਚੀ ਬਾਣੀ ਪੜਦਿਆਂ ਸੁਣਦਿਆਂ ਭੁੱਲ ਤੁਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰਾਂ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰਕਰ ਦੇ ਪ੍ਰੀਤਵਾਨ ਭਾਈ ਮਨਜੀਤ ਸਿੰਘ, ਬੀਬੀ ਜਸਮੀਤ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ, ਮੇਰਾ ਪ੍ਰਯਾਸ ਰੱਖਣਾ, ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਕੀਤੀ ਹੋਈ ਸੇਵਾ ਸਫਲੀ ਕਰਨੀ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ ਦਰਕਰ ਦੇ ਸੇਵਾਦਾਰ ਭਾਈ ਜਸਵੰਤ ਸਿੰਘ, ਬੀਬੀ ਹਰਦੀਪ ਕੌਰ ਸਮੂਹ ਪਰਿਵਾਰ ਵੱਲੋਂ ਆਪਣੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਮੇਰਾ ਪ੍ਰਯਾਸ ਰੱਖਣਾ, ਬੱਚਿਆਂ ਨੂੰ ਗੁਰਮਤ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਯਾਸ ਰੱਖਣਾ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸਹਿਜ ਪਾਠ ਦੀ ਸੇਵਾ ਬੀਬੀ ਕਮਲੇਸ਼ ਕੌਰ ਵੱਲੋਂ ਆਪਣੀ ਪੋਤਰੀ ਮੰਨਤ ਕੌਰ ਦੇ ਸੱਚੇ ਪਾਤਸ਼ਾਹ ਜੀ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕੀਤੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਪਰਿਵਾਰ ਤੋਂ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਹਿਰਦੇ ਤੇ ਵਸਾਉਣਾ, ਬੱਚੀ ਮੰਨਤ ਕੌਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਸੱਚੇ ਪਾਤਸ਼ਾਹ ਜੀ ਕਾਕਾ ਦਰਲਾਜ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਯਾਸ ਰੱਖਣਾ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸੰਗਤਾਂ ਦੀਆਂ ਪਰਿਵਾਰਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਸਫਲੀਆਂ ਕਰਨੀਆਂ। ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਇੱਕ ਸਹਿਜ ਪਾਠ ਦੀ ਸੰਪੂਰਨਤਾ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਗਜਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਧ ਪ੍ਰਸ਼ਾਦ ਜੋ ਛਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਤਿਕਾਰ ਅਖੰਡ ਪਾਠਾਂ ਦੇ ਭੋਗ ਪਏ ਜੀ। ਆਓ ਹੁਣ ਸਾਰਿਆਂ ਹੀ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਓ ਦਿੱਤਾ ਜਾਵੇਗਾ। ਬੇਨਤੀ ਕਰਾਂਗਾ, ਉੱਠ ਕੇ ਆਪੋ ਆਪਣਾ ਸਿਰ ਪਾ ਲਓ ਜੀ। ਭਾਈ ਮਨਜੀਤ ਸਿੰਘ ਜੀ, ਦੂਸਰਾ ਅਖੰਡ ਪਾਠ ਭਾਈ ਜਸਵੰਤ ਸਿੰਘ ਜੀ ਅਤੇ ਬੀਬੀ ਕਮਲੇਸ਼ ਕੌਰ ਜੀ, ਸਾਰੇ ਮਾਈ ਆਓ ਆ ਕੇ ਸਿਰ ਪਾ ਲਓ ਆਪਣਾ ਜੀ। ਭਾਈ ਮਨਜੀਤ ਸਿੰਘ ਜੀ,

ਸਤਿ ਸ੍ਰੀ ਅਕਾਲ। ਇਹਨਾਂ

ਵਾਹਿਗੁਰੂ ਜੀ ਕਹੇ ਬਾਚ ਬੇਨਤੀ ਚੋ ਪਈ ਹਮਰੀ ਕਰੋ ਹਾਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਰੇ ਹਮਾਰਾ ਆਪਣਾ ਜਾਨ ਕਰੋ ਪਾਰਾ ਹਮਰੇ ਦੁਸ਼ਵੇ ਤੁਮ ਗਾਓ ਆਬਾ ਦੇ ਮੋਹ ਬਚਾਓ ਸੁਖੀ ਉਸੇ ਮੋਰ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆ ਸਤ ਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਮਰ ਚਾਉ ਸੋ ਤੁਮ ਤੇ ਪਾਉ ਸੇਉ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਭਾਵ ਦੇ ਮਜੇ ਵਰੀਐ ਮਨ ਕੌਲ ਕਾ ਤਰਸ ਨਵਰੀਐ ਹੋ ਜੋ ਸਦਾ ਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਕੇ ਹੰਤਾ ਤੁਮ ਹੋ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸਿਵ ਜੀ ਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕਹੋ ਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕੁਨ ਕੋ ਸਗੁਨ ਸੰਦੀਓ ਸਤਰਨ ਕੋ ਪਰਮੋਵਦ ਕੀਓ ਕੱਟ ਕੱਟ ਕੇ ਅੰਤਰ ਕੀ ਜਾਂਦ ਭਲੇ ਉਰੇ ਕੀ ਪੀਰ ਪਛਾਣ ਚੀਟੀ ਦੇ ਕੁੰਚਰ ਸਤੂਲਾ ਸੱਪਰ ਕਿਰਪਾ ਰਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਾਵਤ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬਾ ਕਰ ਕਰ ਤੋ ਕਬੋ ਤੁਮ ਮੈਂ ਮਿਲ ਦੇ ਤਰਸਬੋ ਜੇਤੇ ਬਦਨ ਸਿ ਸਭ ਧਾਰੇ ਆਪ ਆਪ ਨੀ ਬੂਝ ਚਾਰੇ ਤੁਮ ਸਾਵੀ ਤੇ ਰਹਿਤ ਨਿਰਾਲਮ ਜਾਣ ਦੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਭਾਨ ਅਨੁਮਾਨ ਤਮਾਮ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਪਵੇ ਆਪ ਆਪਣੀ ਬੁੱਧਾ ਜੇਤੀ ਵਰਣਨ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕੇ ਭੂਪਾ ਹੰਡ ਜੇਰ ਸਿਧ ਚਕੀਨੀ ਤੁਝ ਖਾਨ ਮਹਾਰਾਜ ਦੀਨੀ ਕਹੋ ਪੂਰ ਰਾਜਾ ਬੈਠਾ ਕੰਮ ਸੁਨ ਪਿਓ ਸ਼ੰਕਰ ਕੈਠਾ ਸਗਰੀ ਸਿੱਧ ਦਿਖਾਏ ਚੰਬ ਵਾ ਜੁਗਾ ਸਰੂ ਸੁਅੰਬ ਵਾ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਰਦਤ ਪਾਤਾ ਸਗਲ ਮਲੇਸ਼ ਕਰੋੜਨ ਕਾਤਾ ਜੇ ਆ ਤੁਧ ਦਸਣ ਨੀ ਪਰੇ ਤਿਨਕੇ ਦੁਸ਼ ਦੁਖ ਵੈ ਮਰੇ ਪੁਰਖ ਜੀਵਨ ਪਵ ਭਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਣੇ ਹੈ ਰੱਛਾ ਹੋਏ ਤਾਂ ਸਕਾਲਾ ਦੁਸ਼ਟ ਰਿਸ਼ਟ ਤਤਕਾਲਾ ਕਿਰਪਾ ਦਿਸ਼ਤਨ ਜਾਇਨ ਹਰਿਓ ਤਾਂ ਕੇ ਤਾਪ ਤਨਕ ਮੋ ਹਰਿਓ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਵਿ ਸਕਨ ਕੋਈ ਏਕ ਵਾਰ ਜਿੰਦਵੇਂ ਸਮਾਰਾ ਕਾਲ ਪਾਸ ਤੇ ਤਾਏ ਵਾਰਾ ਜਿਨ੍ਹਾਂ ਨਾਮ ਤਿਆਰੋ ਕਾ ਦਰ ਦਿਸਤੋ ਤੇਰਾ ਖੜਕੇਤ ਮੈਂ ਸੁਣ ਤਿਆਰੀ ਆਪ ਆਪ ਦੇ ਲਿਓ ਵਾਰੀ ਸਭ ਠੌਰ ਮੋਹ ਸਹਾਈ ਦੁਸ਼ਦੋਖ ਤੇ ਲਿਓ ਵਿਚਾਏ ਕਿਰਪਾ ਕਰੀ ਅੰਬਰ ਚ ਮਾਤਾ ਗ੍ਰੰਥ ਕਰਾ ਪੂਰਨ ਸਵਰਾ ਤਾ ਕਿਲਵਿਕ ਸਕਲ ਦੇ ਕੋਰਤਾ ਦੁਸ਼ਦੋਖੀਨ ਕੋਚਾ ਕਰਤਾ ਸ੍ਰੀ ਤੁਜਾ ਪੈ ਦੇ ਅਲਾ ਪੂਰਨ ਕਰਾ ਗ੍ਰੰਥ ਕਾਲਾ ਮਾਨ ਵਾਂਛਿਤ ਬਲ ਪਾਵੇ ਸੋਈ ਦੁਖ ਨ ਤਿਸੇ ਵਿਆਪਤ ਕੋਈ ਏੜਲ ਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ ਸੁਨੇ ਮੂਰਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਪਉ ਨਿਕਟ ਨਾ ਤਿੰਨਰ ਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪੀ ਗੋ ਕੇ ਚੌਪੀ ਸਮਨ ਸਤਰਾ ਸਹਿਜ ਪਣੇ ਜੈ ਅਰਧ ਸਹਿਜ ਪੰਦੀਨ ਕਹੇ ਜੈ ਭਾਦਰ ਸੁਧੀ ਅਸ਼ਟਮੀ ਰਵਿਵਾਰ ਤੀਰ ਸਤਦਰਾ ਗੰ ਸੁਧਾਰਾ ਸਵਈਐ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇ ਸਵੇ ਵੋ ਭੇਤ ਕਹਿ ਅਮੇਕ ਨਾ ਜਾਣਿਓ

ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆਗੇ ਅਰਦਾਸ ਹਮਾਰੀ ਜੀ, ਉਹ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਵ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਹ ਰਿੱਠੇ ਸਬਦ ਖਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੇ ਤਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਵਾਰ ਦਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤ ਸਾਹਿਬ ਦੀ ਸੰਪੂਰਨਤਾ ਪ੍ਰੰਤ, ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ, ਚੌਪੀ ਸਾਹਿਬ ਦਾ ਜਾਪ ਹੋਇਆ, ਬਾਣੀ ਪੜ੍ਹਦੇ ਹਾਂ, ਸੁੱਖ ਆਸਣਾਂ ਦੀ ਸੇਵਾ ਨਿਭਾਉਂਦੇ ਹਾਂ, ਭੁੱਲ ਯੁੱਗ ਦੀ ਖਿਮਾ ਬਖਸ਼ਣਾ। ਇਸ ਵੇਲੇ ਆਪ ਜੀ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ, ਚਾਲੇ ਪਾਉਣ ਦੀ ਆਗਿਆ ਬਖਸ਼ੋ। ਰਸਤੇ ਵਿੱਚ ਬਾਤ ਕਰਦੇ ਸਾਈ ਹੋਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੋਲੇ ਸੋ ਨਿਹਾਲ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪਏ ਦੋਹਾਂ ਹੀ ਪਰਿਵਾਰਾਂ ਦਾ ਤਹਿਤ ਤੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ, ਗੁਰੂ ਕੀ ਸੇਵਾ ਕੀਤੀ ਹੈ। ਸਤਿਗੁਰ ਰਹਿਮਤ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗਰੀਬ ਨਿਵਾਜ ਮਨੋਕਾਮਨਾਵਾਂ ਪੂਰੀਆਂ ਕਰਨ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ, ਬੱਚੀ ਦਾ ਜਨਮਦਿਨ ਹੈ, ਉਸ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰ ਕਿਰਪਾ ਕਰਨ, ਬੱਚੀ ਨੂੰ ਚੜ੍ਹਦੀ ਕਲਾ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਬੇਨਤੀ ਕਰਾਂਗਾ, ਬੱਚਿਆਂ ਦਾ ਪ੍ਰੋਗਰਾਮ ਜੋ ਹੈ ਖਾਲਸਾ ਸਲੂਕ ਦਾ, ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਸੈਕਟਰੀ ਸਾਹਿਬ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਦੋ ਸ੍ਰੀ ਅਖੰਡ ਪਾਠ ਸਾਹਿਬ ਅਤੇ ਇੱਕ ਸਹਿਜ ਪਾਠ ਦੇ ਪਾਠ ਸੰਪੂਰਨ ਹੋਏ ਹਨ। ਸੋ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੇ ਪ੍ਰੋਗਰਾਮ ਹਨ। ਇਸ ਤੋਂ ਉਪਰੰਤ ਆਪ ਜੀ ਨੂੰ ਖਾਲਸਾ ਸਕੂਲ ਫਰੀ ਮੌਂਟ ਦੇ ਬੱਚੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਉਸ ਤੋਂ ਉਪਰੰਤ ਜਿਹੜੇ ਅੱਗੇ ਬੱਚੇ ਕਵਿਤਾ ਪੜ੍ਹਦੇ ਨੇ, ਦੋ ਤਿੰਨ ਮਿੰਟ ਦੀ ਕਵਿਤਾ ਹੋਵੇਗੀ। ਇਸ ਤੋਂ ਉਪਰੰਤ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਸ ਤੋਂ ਬਾਅਦ ਉਪਰੰਤ ਸਾਡੇ ਪਾਸ ਉਚੇਚੇ ਤੌਰ 'ਤੇ ਪਹੁੰਚੇ ਦੋ ਦਿਨਾਂ ਦੇ ਪ੍ਰੋਗਰਾਮ ਲਈ 1:40 ਤੋਂ ਲੈ ਕੇ 2:40 ਤੱਕ ਡਾਕਟਰ ਚਰਨ ਕਮਲ ਸਿੰਘ ਜੀ ਲੁਧਿਆਣੇ ਵਾਲੇ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇੱਕ ਦੋ ਜ਼ਰੂਰੀ ਬੇਨਤੀਆਂ, ਬਾਹਰ ਵਾਲਗ੍ਰੀਨ ਵਾਲਿਆਂ ਵੱਲੋਂ ਫਲੂ ਸ਼ੋਟ ਲਗਾਏ ਜਾ ਰਹੇ ਹਨ। ਜੇ ਕਿਸੇ ਨੇ ਵੀ ਆਪਣਾ ਫਲੂ ਸ਼ੋਟ ਲਗਵਾਉਣਾ ਹੋਵੇ ਤਾਂ ਆਪ ਉਹਨਾਂ ਨਾਲ ਜਾ ਕੇ ਉੱਥੇ ਫਲੂ ਸ਼ੋਟ ਲਗਵਾ ਸਕਦੇ ਹੋ। ਨਾਲ ਹੀ ਬੇਨਤੀ ਕਰਾਂ ਕਿ ਸਾਡੇ ਪਾਸ ਪਾਕਿਸਤਾਨ ਦੀ ਧਰਤੀ ਤੋਂ ਸਿੰਘ ਪਹੁੰਚ ਰਹੇ ਨੇ ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰਨਗੇ 12:30 ਜਾਂ 1 ਵਜੇ ਦੇ ਕਰੀਬ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਜੋ ਖਾਲਸਾ ਸਕੂਲ ਦੇ ਬੱਚੇ ਨੇ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਜਿੱਥੇ ਆਪ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅਖੰਡ ਪਾਠ ਸਾਹਿਬ ਦੇ ਭੋਗ ਸਰਵਣ ਕੀਤੇ, ਉਪਰੰਤ ਸਜੇ ਹੋਏ ਦੀਵਾਨ ਦੇ ਵਿੱਚ ਖਾਲਸਾ ਸਕੂਲ ਦੇ ਬੱਚਿਆਂ ਪਾਸੋਂ ਅੰਮ੍ਰਿਤ ਵੀ ਕੀਰਤਨ ਸਰਵਣ ਕੀਤਾ, ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਕਿ ਆਪ ਜੀ ਨੂੰ ਬੱਚੇ ਕੁਝ ਮਿੰਟਾਂ ਵਾਸਤੇ ਕਵਿਸ਼ਰੀ ਦੁਆਰਾ ਨਿਹਾਲ ਕਰਨ, ਉਹਨਾਂ 'ਤੇ ਜਿੰਨਾ ਚਿਰ ਆਪਣੇ ਮਾਈਕ ਸੈੱਟ ਕਰਦੇ ਹਾਂ ਮੈਂ ਸਤਿਕਾਰਯੋਗ ਬੇਨਤੀ ਕਰਾਂਗਾ। ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਸਟਾਕਟਨ ਤੋਂ ਜੋ ਪਹੁੰਚੇ ਹਨ, ਜੋ ਕਿ ਹਰ ਸਾਲ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਾਉਂਦੇ ਹਨ। ਇਸ ਵਾਰ 17 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹੋਣ ਜਾ ਰਹੇ ਹਨ, ਸੋ ਉਸ ਦੇ ਬਾਰੇ ਜੋ ਡਿਟੇਲ ਹੈ ਉਹ ਆਪ ਜੀ ਨਾਲ ਸਾਂਝੀ ਕਰਨਗੇ। ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੀ ਸਾਜੀ ਨਿਵਾਜੀ, ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਦਵਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਜਾਣਕਾਰੀ ਆਪ ਤੱਕ ਪਹੁੰਚਾਈ ਹੈ। ਸਤਿਗੁਰਾਂ ਦੀ ਚਰਨ ਸ਼ਰਨ ਬੈਠ ਕੇ ਆਪ ਬੱਚਿਆਂ ਦੇ ਪਾਸੋਂ ਕੀਰਤਨ ਸਰਵਣ ਕਰ ਰਹੇ ਸੀ।

0: ਪਰ ਨੂੰ 20ਵਾਂ ਸਮਾਗਮ ਹੈ। ਆਪ ਸਭ ਭੈਣਾਂ ਦੇ ਚਰਨਾਂ ਵਿੱਚ, ਮਾਪਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਆਪਣੇ ਬੱਚੇ ਜਿਹੜੇ 17 ਅਕਤੂਬਰ ਨੂੰ ਅੰਡਰ 16 ਦੇ ਅੰਦਰ ਅੰਦਰ ਹੋਣਗੇ, ਉਹਨਾਂ ਦੇ ਨਾਂ ਬਾਹਰ ਲੱਗੇ ਟੇਬਲ 'ਤੇ ਆ ਕੇ ਆਪਣੇ ਫੋਨ ਦੇ ਰਾਹੀਂ QR ਕੋਡ ਨੂੰ ਸਕੈਨ ਕਰਕੇ ਫਾਰਮ ਭਰ ਸਕਦੇ ਹੋ। ਫਾਰਮ ਭਰੋ, ਅਸੀਂ ਤੁਹਾਨੂੰ 2-4 ਦਿਨ ਦੇ ਵਿੱਚ ਵਿੱਚ ਸਾਰੇ ਪੇਪਰ ਈਮੇਲ ਰਾਹੀਂ ਭੇਜ ਦੇਵਾਂਗੇ, ਉਹਨਾਂ ਨੂੰ ਪ੍ਰਿੰਟ ਕਰਕੇ ਆਪ ਬੱਚਿਆਂ ਦੀ ਤਿਆਰੀ ਕਰਾਓ। ਜਿੰਨੇ ਵੱਧ ਤੋਂ ਵੱਧ ਬਾਣੀ ਕੰਠ ਕਰਾ ਸਕਦੇ ਹੋ, ਕੁਸ਼ਚਨ ਆਨਸਰ, ਗੁਰੂ ਇਤਿਹਾਸ, ਸਿੱਖ ਇਤਿਹਾਸ ਜਾਣਕਾਰੀ ਆਪ ਦੇ ਸਕਦੇ ਹੋ, ਉਹ ਸਭ ਲਾਹੇਬੰਦੀ ਹੈ। ਬੱਚੇ ਨੂੰ ਨਿੱਕੇ ਹੁੰਦੇ ਤੋਂ ਗੁਰੂ ਦੇ ਲੜ ਲਾਉਣਾ, ਗੁਰਬਾਣੀ ਦੇ ਲੜ ਲਾਉਣਾ, ਇਹ ਮਾਪਿਆਂ ਲਈ ਵੱਡੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ। ਬੱਚੇ ਖੁਸ਼, ਮਾਪੇ ਖੁਸ਼, ਸਮਾਜ ਖੁਸ਼। ਇਸ ਕਰਕੇ ਆਪ ਦੇ ਚਰਨਾਂ 'ਚ ਬੇਨਤੀ ਹੈ ਕਿ ਕੋਈ ਮਾਈ ਭਾਈ ਇਹ ਸੋਚ ਕੇ ਇਸ ਮੌਕੇ ਤੋਂ ਖੁੰਝ ਨਾ ਜਾਵੇ ਕਿ ਮੇਰੇ ਬੱਚੇ ਨੂੰ, ਕਈ ਸਾਨੂੰ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਉੱਥੇ ਆਉਣੀ ਨਹੀਂ ਬਾਣੀ। ਜੀ ਸਦਕੇ ਨਹੀਂ ਆਉਂਦੀ, ਦੇਰ ਆਏ ਦਰੁਸਤ ਆਏ, ਜਦੋਂ ਜਾਗੇ ਉਦੋਂ ਸਵੇਰਾ। ਹੁਣ ਤੋਂ ਹੀ ਸ਼ੁਰੂ ਕਰ ਦਿਓ। 17 ਅਕਤੂਬਰ 3-3.5 ਵੀਕ ਪਏ ਨੇ, ਜੇ ਜਪਜੀ ਸਾਹਿਬ ਦੀ ਇੱਕ ਪੌੜੀ ਵੀ ਯਾਦ ਕਰਾ ਦਿਓਗੇ ਵੱਡੇ ਭਾਗ। ਅਸੀਂ ਕੋਈ ਲਿਮਿਟ ਨਹੀਂ ਰੱਖੀ ਕਿ ਘੱਟੋ ਘੱਟ ਇੰਨੀ ਬਾਣੀ ਆਉਂਦੀ ਹੋਵੇ, ਜੇ ਮੂਲ ਮੰਤਰ ਵੀ ਆਉਂਦਾ ਹੋਵੇ ਤਦ ਵੀ ਜੀ ਆਇਆ, ਜੇ 50 ਬਾਣੀਆਂ ਨੇ ਤਦ ਵੀ ਜੀ ਆਇਆ। ਆਪ ਕਿਰਪਾ ਕਰੋ, ਇਸ ਮੌਕੇ ਦਾ ਫਾਇਦਾ ਉਠਾਓ, ਸਾਨੂੰ ਸਹਿਯੋਗ ਬਖਸ਼ੋ। 17 ਅਕਤੂਬਰ ਨੂੰ ਬੱਚਿਆਂ ਨੂੰ ਸਟੋਕਟਨ ਲੈ ਕੇ ਆਓ, ਪਰ ਉਹ ਤੋਂ ਪਹਿਲਾਂ ਉਹਨਾਂ ਦੇ ਫਾਰਮ ਅੱਜ ਭਰ ਦਿਓ। ਜਿੰਨੇ ਵੱਧ ਤੋਂ ਵੱਧ ਆਪ ਫਾਰਮ ਭਰ ਦਿਓਗੇ, ਉਹਨਾਂ ਸਾਨੂੰ ਉਤਸ਼ਾਹ ਮਿਲੇਗਾ ਆਪ ਜੀ ਦੀ ਸੇਵਾ ਕਰਨ ਦਾ। ਬਹੁਤਾ ਕੁਛ ਕਹਿਣ ਦੀ ਲੋੜ ਨਹੀਂ, ਤੁਸੀਂ ਸਾਰੇ ਸਮਝਦੇ ਹੋ, ਅਸੀਂ ਬਾਹਰ ਸੇਵਾ ਕਰਨ ਵਾਸਤੇ ਸੇਵਾਦਾਰ ਹਾਜ਼ਰ ਹਾਂ। ਆਪ ਬਾਹਰ ਆ ਕੇ ਇਹ ਫਾਰਮ ਜ਼ਰੂਰ ਆਪਣੇ ਫੋਨ ਦੇ ਰਾਹੀਂ ਭਰ ਦਿਓ। ਕਮੇਟੀ ਦਾ, ਭਾਈ ਦਵਿੰਦਰ ਸੋਹਣਾ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਉੱਪਰ ਮੇਰੇ ਸਤਿਗੁਰਾਂ ਦਾ ਧੰਨਵਾਦ, ਜਿਨ੍ਹਾਂ ਨੇ ਇਹ ਸੁਭਾਗਾ ਸਮਾਂ ਸਾਨੂੰ ਸਭ ਨੂੰ ਬਖਸ਼ਿਆ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੋਗਿੰਦਰ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ, ਜੋ ਕਿ 17 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹੋਣ ਜਾ ਰਹੇ ਹਨ, ਉਹਦੇ ਬਾਰੇ ਵਿੱਚ ਜਾਣਕਾਰੀ ਮੁਹੱਈਆ ਕੀਤੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਆਪਣੇ ਬੱਚੇ ਉਸ ਕੰਪੀਟੀਸ਼ਨ ਦੇ ਵਿੱਚ ਭੇਜਣਾ, ਜ਼ਰੂਰ ਬਾਬਾ ਜੀ ਨਾਲ ਸੰਪਰਕ ਕਰਕੇ ਉਹ ਨਾਂ ਆਪਣੇ ਰਜਿਸਟਰ ਕਰਾਉਣ ਦਾ ਯਤਨ ਕਰਿਓ। ਬਾਹਰ ਉਹਨਾਂ ਨੇ ਤਕਰੀਬਨ ਬਾਹਰਲੀ ਲੌਬੀ ਦੇ ਵਿੱਚ ਉਹਨਾਂ ਨੇ ਟੇਬਲ ਲਾਇਆ ਹੈ, ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰਨ ਦਾ ਯਤਨ ਕਰਿਓ। ਆਓ ਹੁਣ ਕੀਰਤਨ ਤੋਂ ਪਹਿਲਾਂ ਬੱਚੇ ਇੱਕ ਕਵਿਤਾ ਦੇ ਦੁਆਰੇ ਹਾਜ਼ਰੀ ਲਵਾਉਣਗੇ, ਉਹਨਾਂ ਤੋਂ ਉਪਰੰਤ ਕੀਰਤਨ ਦੀ ਆਰੰਭਤਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Fateh.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਦੇ ਮਾਪਿਆਂ ਦਾ, ਉਹਨਾਂ ਦੇ ਉਸਤਾਦਾਂ ਦਾ, ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਸ ਯੋਗ ਬਣਾਇਆ ਕਿ ਉਹ ਆਪ ਸੰਗਤ ਦੇ ਸਾਹਮਣੇ ਖੜ ਕੇ ਗੁਰੂ ਪਾਤਸ਼ਾਹ ਦੀ ਉਸਤ ਦੇ ਵਿੱਚ ਕੋਈ ਸ਼ਬਦ ਕਹਿ ਸਕਣ। ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਜੀ ਓਮ ਅਮ੍ਰਿਤਵੀ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਹੁਣ ਕੀਰਤਨ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Right through.

ਮਖਟੂ ਹੋਏ ਕੈ ਕੰਨ ਪੜਾਏ।

ਜੋਤੀ ਜੋਤ ਸਮਾਣ ਤੋਂ ਪਹਿਲਾਂ ਇਹ ਵਿਚਾਰ ਕਰ ਲਈ ਸੀ ਵੀ ਇਹ ਜੋ ਅਕਾਲ ਪੁਰਖ ਦੇ ਹੁਕਮ ਨਾਲ ਮੈਂ ਪੰਥ ਦੀ ਬੁਨਿਆਦ ਰੱਖੀ ਹੈ, ਇਹ ਅਜੋਕਾ ਜਿਹੜਾ ਪੰਥ ਹੈ ਇਹਦੇ ਬਾਨੀ ਗੁਰੂ ਨਾਨਕ ਸਾਹਿਬ ਨੇ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਧ ਸੰਗਤ, ਜਾਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਨਾਂ ਦੇ ਕਵਿਤ ਪੜ੍ਹਦੇ ਹਾਂ, ਅਤੇ ਉਹ ਇਹ ਵੀ ਕਹਿੰਦੇ ਨੇ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਪੰਥ ਨੂੰ ਜਦੋਂ ਅੱਗੇ ਲੈ ਕੇ ਜਾਣਾ ਸੀ ਤਾਂ ਐਡਾ ਆਸਾਨ ਕੰਮ ਨਹੀਂ ਸੀ। ਜਿਹੜੇ ਪੰਥ ਪਹਿਲਾਂ ਤੋਂ ਬਣੇ ਸਨ, ਜਿਹੜੇ ਮਜ਼ਹਬ ਗੱਭਰੂ ਹੋ ਚੁੱਕੇ ਸਨ, ਜਿਹੜੇ ਮਜ਼ਹਬ ਬਜ਼ੁਰਗੀ ਵਿੱਚ ਪਹੁੰਚ ਗਏ ਸਨ, ਉਹਨਾਂ ਮਜ਼ਹਬਾਂ ਉਹਨਾਂ ਧਰਮਾਂ ਉਹਨਾਂ ਸੰਪਰਦਾਵਾਂ ਦੇ ਮੁਖੀ ਜਾਂ ਪ੍ਰਚਾਰਕ ਨਹੀਂ ਸਨ ਚਾਹੁੰਦੇ ਵੀ ਗੁਰੂ ਨਾਨਕ ਦਾ ਨਿਰਮਲ ਪੰਥ ਰੂਹੇ ਜ਼ਮੀਨ 'ਤੇ ਫਲੀ ਭੂਤ ਹੋਵੇ। ਲਿਹਾਜ਼ਾ ਜਦੋਂ ਸੁਮੇਰ ਪਰਬਤ 'ਤੇ ਸਿੱਧਾ ਨਾਲ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੁੰਦੀ ਹੈ ਅਤੇ ਉਹ ਕੋਸ਼ਿਸ਼ ਕਰਦੇ ਨੇ ਵੀ ਕਿਸੇ ਤਰੀਕੇ ਗੁਰੂ ਨਾਨਕ ਨੂੰ ਪ੍ਰਭਾਵਿਤ ਕਰਕੇ ਅਤੇ ਉਹਨੂੰ ਆਪਣਾ ਚੇਲਾ ਬਣਾ ਲਿਆ ਜਾਏ। ਫਿਰ ਉਹ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੈ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀ ਐ ਡਿੱਠਿਓ ਉਸ ਰਤਨ ਜਵੇਹਰ ਲਾਲਾ, ਫਿਰ ਗੁਰ ਆਇਆ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ। ਅਤੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੈਨੂੰ ਬਹਿਸ ਕਰਨੀ ਆਉਂਦੀ ਹੈ? ਹਜ਼ੂਰ ਕਹਿਣ ਲੱਗੇ ਬਹਿਸ ਕਰਨਾ ਮੇਰਾ ਸ਼ੌਂਕ ਨਹੀਂ, ਪਰ ਜੇ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਮੈਂ ਕਰ ਲਾਂਗਾ। ਉੱਥੇ ਸੰਵਾਦ ਹੋਇਆ, ਜਿਹੜਾ ਸੰਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਨਾਮਕ ਬਾਣੀ ਵਿੱਚ ਸਿੱਧਾਂ ਦੇ ਗੁਰੂ ਨਾਨਕ ਸਾਹਿਬ ਨਾਲ ਸਵਾਲ ਜਵਾਬ ਹੁੰਦੇ ਨੇ, ਉੱਥੇ ਫਿਰ ਭਾਈ ਸਾਹਿਬ ਲਿਖਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਇਹ ਜਿਹੜਾ ਨਿਰਾਲਾ ਪੰਥ ਰੱਖਿਆ ਗੁਰੂ ਨਾਨਕ ਨੇ, ਜਿਸ ਪੰਥ ਨੂੰ ਬੁਨਿਆਦ ਰੱਖੀ, ਨਾਨਕ ਨਿਰਮਲ ਪੰਥ ਚਲਾਇਆ, ਇਸ ਪੰਥ ਦੀ ਵਾਗਡੋਰ ਕਿਹਨੂੰ ਸੰਭਾਲੀ ਜਾਏ? ਕਿਉਂਕਿ ਅਸੀਂ ਤਾਂ ਸਰੀਰਕ ਰੂਪ ਵਿੱਚ ਹੁਣ ਰਹਿਣਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਣਾ ਸੀ ਤਾਂ ਉਦੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਆਪਣੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪਾਸੀ, ਉਹ ਇਹ ਸੀ ਕਿ ਪੰਥ ਦੀ ਵਾਗਡੋਰ ਕੌਣ ਸੰਭਾਲੇਗਾ। ਲਿਹਾਜ਼ਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਿੱਖਾਂ ਦੀ ਪ੍ਰੀਖਿਆ ਸ਼ੁਰੂ ਹੋ ਗਈ। ਉਸ ਪ੍ਰੀਖਿਆ ਵਿੱਚ ਜਿਹੜੇ ਪ੍ਰਵਾਨ ਚੜ੍ਹੇ ਉਹ ਸਨ ਸਤਿਗੁਰੂ ਜੀ ਦੇ ਅਨਿੰਨ ਸੇਵਕ ਭਾਈ ਲਹਿਣਾ ਜੀ। ਹਾਲਾਂਕਿ ਉੱਥੇ ਬਾਬਾ ਬੁੱਢਾ ਸਾਹਿਬ ਵਰਗੇ, ਅਜੀਤਾ ਰੰਧਾਵਾ, ਮਲਸੀਆਂ ਵਾਲਾ ਭਗੀਰਥ, ਲਾਹੌਰ ਵਾਲਾ ਭਾਈ ਮਨਸੁੱਖ, ਮੈਂ ਕਿੰਨਿਆਂ ਕੁ ਦੇ ਨਾਂ ਲਵਾਂ, ਇਹ ਸਾਰੇ ਮੰਨੇ ਪ੍ਰਮੰਨੇ ਸਿੱਖ ਸਨ ਔਰ ਕੋਈ ਸਧਾਰਨ ਸਿੱਖ ਨਹੀਂ ਸਨ ਗੁਰੂ ਸਰੂਪ ਸਾਧ ਸੰਗਤ ਜੀ। ਪਰ ਉਹਨਾਂ ਤਮਾਮ ਸਿੱਖਾਂ ਵਿੱਚੋਂ ਸਿੱਖਾਂ ਪੁੱਤਰਾਂ ਕੋਖ ਕਹਿ ਜਾਂ ਸੋਧੋਸ ਤਾਂ ਲੈਣਾ ਟਿਕਿਓ, ਸਾਰੇ ਪੁੱਤਰਾਂ ਨੂੰ ਵੀ ਪਰਖਿਆ, ਸਾਰੇ ਸਿੱਖਾਂ ਨੂੰ ਵੀ ਘੋਖਿਆ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਸਿੱਖਾਂ ਵਿੱਚੋਂ ਅਤੇ ਪੁੱਤਰਾਂ ਵਿੱਚੋਂ ਜਿਹਦਾ ਮੈਰਿਟ ਵਿੱਚ ਆਇਆ, ਜਿਹੜਾ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਿਆ, ਉਹ ਭਾਈ ਲਹਿਣਾ ਸੀ। ਅਤੇ ਫਿਰ ਉਸ ਭਾਈ ਲਹਿਣੇ ਨੂੰ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਸਾਰੀ ਸੰਗਤ ਇਕੱਠੀ ਕਰਕੇ ਭਾਈ ਲਹਿਣਾ ਜੀ ਨੂੰ ਤਖ਼ਤ ਦੇ ਉੱਤੇ ਬੈਠਾ ਕੇ ਉਹਨਾਂ ਦੀਆਂ ਪਰਿਕਰਮਾ ਕੀਤੀਆਂ ਔਰ ਉਹਨਾਂ ਨੂੰ ਮੱਥਾ ਟੇਕਿਆ। ਸਤਿ ਸੰਗਤ ਜੀ, ਰੂਹੇ ਜ਼ਮੀਨ 'ਤੇ ਇਹ ਪਹਿਲੀ ਘਟਨਾ ਸੀ। ਲੋਕ ਬਿਲਕੁਲ ਪ੍ਰੀਪੇਅਰ ਨਹੀਂ ਸਨ, ਮਾਨਸਿਕ ਤੌਰ 'ਤੇ ਤਿਆਰ ਨਹੀਂ ਸਨ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਗੁਰੂ ਸੀ ਉਹ ਗੁਰੂ ਰਹਿੰਦਾ ਸੀ, ਜਿਹੜਾ ਚੇਲਾ ਸੀ ਉਹ ਚੇਲਾ ਰਹਿੰਦਾ ਸੀ। ਜੇ ਕੋਈ ਰਾਜਨੀਤਿਕ ਆਗੂ ਹੈ ਤਾਂ ਸਤਿ ਸੰਗਤ ਜੀ ਉਸ ਦੇ ਮਰਨ ਉਪਰੰਤ ਜਾਂ ਜਿਉਂਦੇ ਜੀ ਜੇ ਉਹਦੇ ਤਖ਼ਤ 'ਤੇ ਕੋਈ ਬੈਠਦਾ ਸੀ ਤਾਂ ਉਸ ਦਾ ਪੁੱਤਰ ਬੈਠਦਾ ਸੀ, ਹੋਰ ਕੋਈ ਨਹੀਂ ਸੀ ਬੈਠ ਸਕਦਾ, ਇਹ ਪੋਸਟ ਉਹਦੇ ਵਾਸਤੇ ਰਿਜ਼ਰਵ ਹੁੰਦੀ ਸੀ। ਧਰਮ ਦੀ ਦੁਨੀਆ ਵਿੱਚ ਗੁਰੂ ਗੁਰੂ ਰਹਿੰਦਾ ਸੀ, ਚੇਲਾ ਚੇਲਾ ਰਹਿੰਦਾ ਸੀ। ਪਹਿਲੀ ਵਾਰ ਇਹ ਹੋਇਆ ਵੀ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋਸ ਜੀਵ ਦੇ। ਜੋਤੀ ਜੋਤ ਸਮਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਤਖ਼ਤ ਦੇ ਉੱਤੇ ਬਿਠਾ ਕੇ ਉਹਨਾਂ ਦੀ ਗੁਰਿਆਈ ਦੀ ਮਰਿਆਦਾ ਜਿਹੜੀ ਸੀ ਉਹ ਬਾਬਾ ਬੁੱਢਾ ਸਾਹਿਬ ਤੋਂ ਸੰਪੂਰਨ

0: ਮੈਂ ਹੱਥੋਂ ਦੇ ਵੰਡ ਕੇ ਸ਼ਕਲ ਨੂੰ ਐਕਸਪਲੇਨ ਕਰ ਰਿਹਾ। ਜਦੋਂ ਰਹਿਤ ਮਰਿਆਦਾ ਵਿੱਚ ਨਿਰੂਪਣ ਅਰਦਾਸ ਨੂੰ ਐਕਸਪਲੇਨ ਕੀਤਾ ਨਾ ਸਰਦਾਰ ਜਸਵੰਤ ਸਿੰਘ ਨੇਕੀ ਨੇ, ਤੇ ਜਦੋਂ ਵੰਡ ਸ਼ਕਨ ਦੇ ਉੱਤੇ ਲਿਖਣ ਲੱਗੇ ਨਾ, ਉਹ ਵੱਖਰਾ ਟੌਪਿਕ, ਜਦੋਂ ਲਿਖਦੇ ਲਿਖਦੇ ਉੱਥੇ ਆਏ ਤੇ ਇੱਕ ਘਟਨਾ ਦਾ ਉਹਨਾਂ ਜ਼ਿਕਰ ਕੀਤਾ, ਬਾਬਾ ਸਾਹਿਬ ਸਿੰਘ ਬੇਦੀ ਦੀ ਦਾ। ਉਹ ਉਹਨਾਂ ਤੇ ਇਨਾਮ ਸੀ, ਦਿਰਾਮ ਸੀ ਵੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰੇਗਾ। ਇੱਕ ਮੁਸਲਮਾਨ ਦਰੋਗਾ ਉਹਨਾਂ ਨੂੰ ਲੱਭਦਾ ਕਾਨੂੰ ਆਣ ਦੇ ਛੰਬ ਚ ਆ ਗਿਆ, ਤੇ ਲੱਭਦਿਆਂ ਜਦੋਂ ਬਾਬਾ ਜੀ ਲੱਭੇ ਨਾ, ਤੇ ਉਹ ਦਰਿਆ ਦੇ ਕਿਨਾਰੇ ਤੇ ਦਰਿਆ ਵੱਲ ਮੂੰਹ ਕਰਕੇ ਤੇ ਬੈਠੇ, ਤੇ ਉਹ ਡੋਲ ਪਿੱਛੇ ਜਾ ਕੇ ਖੜਾ ਹੋ ਗਿਆ। ਉਹਦੇ ਨਾਲ ਫੋਰਸ ਸੀ। ਬਾਬਾ ਜੀ ਹੇਠੋਂ ਪਾਣੀ ਦਾ ਬੁੱਕ ਭਰਦੇ ਨੇ ਤੇ ਜਦੋਂ ਉੱਪਰ ਲਿਆਉਂਦੇ ਨੇ ਤੇ ਬੁੱਕ ਖੁੱਲ ਜਾਂਦਾ, ਪਾਣੀ ਡੁੱਲ ਜਾਂਦਾ, ਫਿਰ ਕਰਦੇ ਨੇ, ਫਿਰ ਡੁੱਲ ਜਾਂਦਾ, ਫਿਰ ਕਰਦੇ। ਇਹਨੇ ਅੱਗੇ ਹੋ ਕੇ ਵੇਖਿਆ ਤੇ ਕੀ ਤੱਕਿਆ ਵੀ ਇੱਕ ਬਿੱਛੂ ਹੈ, ਉਹ ਪਾਣੀ 'ਚ ਡੁੱਬਦਾ ਹੈ। ਬਾਬਾ ਜੀ ਉਹਨੂੰ ਬਚਾਉਣਾ ਚਾਹੁੰਦੇ ਨੇ, ਜਦੋਂ ਉਹਨੂੰ ਉੱਪਰ ਲੈ ਕੇ ਆਉਂਦੇ ਨੇ ਉਹਨੇ ਚਿਰ ਨੂੰ ਡੰਗ ਮਾਰ ਦਿੰਦਾ, ਉਹਦੀ ਦਰਦ ਬੜੀ ਅਸਹਿ ਹੁੰਦੀ ਹੈ, ਦਰਦ ਨਾਲ ਬੁੱਕ ਖੁੱਲ ਜਾਂਦਾ, ਉਹ ਫਿਰ ਡਿੱਗ ਪੈਂਦਾ। ਇਹ ਵੇਖ ਕੇ ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਉਹਨੂੰ ਬਾਹਰ ਕੱਢਦੇ ਹੋ ਤੇ ਉਹ ਤੁਹਾਨੂੰ ਡੰਗ ਮਾਰਦਾ, ਤੁਸੀਂ ਇਸ ਮੂਜੀ ਨੂੰ ਛੱਡ ਕਿਉਂ ਨਹੀਂ ਦਿੰਦੇ? ਤੇ ਬਾਬਾ ਸਾਹਿਬ ਸਿੰਘ ਕਹਿਣ ਲੱਗੇ, ਉਹ ਬਿੱਛੂ ਹੋ ਕੇ ਆਪਣਾ ਸੁਭਾਅ ਨਹੀਂ ਛੱਡਦਾ ਡੰਗ ਮਾਰਨ ਦਾ, ਤੇ ਮੈਂ ਮਨੁੱਖ ਹੋ ਕੇ ਪਰਉਪਕਾਰ ਕਰਨ ਦਾ ਸੁਭਾਅ ਕਿਉਂ ਛੱਡਾਂ? ਮੈਂ ਬਾਹਰ ਪਿੱਛੇ ਹਟੇ। ਆਖਣ ਲੱਗੇ, ਬਾਬਾ ਜੀ ਤੁਸੀਂ ਆਪਣੇ ਆਪ ਨੂੰ ਗ੍ਰਿਫਤਾਰ ਸਮਝੋ। ਬਾਬਾ ਜੀ ਕਹਿਣ ਲੱਗੇ, ਚਲੋ ਠੀਕ ਹੈ, ਲੈ ਗਏ। ਜੰਗਲ ਵਿੱਚ ਰਾਤ ਹੋ ਗਈ ਤੇ ਬਾਬਾ ਜੀ ਕਹਿਣ ਲੱਗੇ ਵੀ ਰਾਤ ਹੋ ਗਈ ਏ, ਤੇ ਜੇ ਤੁਸੀਂ ਕਹੋ ਤੇ ਇੱਥੇ ਮੇਰੀ ਇੱਕ ਛੱਪਰ ਮੈਂ ਪਾਈ ਏ, ਉੱਥੇ ਪ੍ਰਸ਼ਾਦੇ ਦਾ ਇੰਤਜ਼ਾਮ ਵੀ ਹੈ ਤੇ ਤੈਨੂੰ ਮੰਜਾ ਵੀ ਮਿਲ ਜਾਏਗਾ, ਸਵੇਰੇ ਆਪਾਂ ਚਲੇ ਚੱਲਾਂਗੇ, ਮੈਨੂੰ ਜੇਲ੍ਹ ਲੈ ਜੀ। ਆਖਣ ਲੱਗਾ ਠੀਕ ਹੈ, ਪਰ ਉਹਦੇ ਮਨ ਵਿੱਚ ਮਹਿਲ ਆਈ ਵੀ ਸ਼ਾਇਦ ਹਨੇਰੇ ਵਿੱਚ ਬਾਬਾ ਜੀ ਭੱਜਣ ਦੀ ਤਾਕ ਵਿੱਚ ਨੇ। ਲੈ ਗਿਆ, ਉੱਥੇ ਇੱਕ ਗੁੰਗੀ ਬੱਚੀ ਨੇ ਸਵਾਗਤ ਕੀਤਾ। ਇਹ ਬੱਚੀ ਨੂੰ ਕੋਈ ਜਮਾਂਦਰੂ ਗੁੰਗੀ ਹੋਣ ਕਰਕੇ, ਛੋਟੀ ਜਿਹੀ ਬੱਚੀ ਨੂੰ ਨਾ ਕੋਈ ਸੁੱਟ ਗਿਆ ਸੀ, ਤੇ ਬਾਬਾ ਜੀ ਉਹਨੂੰ ਤਰਸ ਕਰਕੇ ਲੈ ਆਏ, ਉੱਥੇ ਪੜੀ, ਉਹਨੇ ਸਵਾਗਤ ਕੀਤਾ। ਤੇ ਸਤਸੰਗਤ ਜੀ ਜਿਸ ਵੇਲੇ ਪ੍ਰਸ਼ਾਦੇ ਦਾ ਵਕਤ ਆਇਆ ਤੇ ਬੈਠ ਗਏ, ਪ੍ਰਸ਼ਾਦੇ ਤਿੰਨ ਹੀ ਸਨ, ਇੱਕ ਪ੍ਰਸ਼ਾਦਾ ਦਰੋਗੇ ਦੇ ਹੱਥਾਂ ਤੇ, ਇੱਕ ਪ੍ਰਸ਼ਾਦਾ ਬਾਬਾ ਸਾਹਿਬ ਸਿੰਘ ਬੇਦੀ ਦੇ ਹੱਥਾਂ ਤੇ, ਇੱਕ ਉਹ ਬੱਚੀ ਨੇ ਆਪਣੇ ਲਈ ਰੱਖਿਆ। ਪ੍ਰਸ਼ਾਦਾ ਛਕਦਿਆਂ ਨਾ ਉਹ ਬਾਬਾ ਸਾਹਿਬ ਸਿੰਘ ਬੇਦੀ ਕਹਿਣ ਲੱਗੇ ਵੀ ਦਰੋਗਾ ਜੀ ਹੋਰ ਭੁੱਖ ਹੈ? ਕਹਿਣ ਲੱਗਾ ਜੀ ਭੁੱਖ ਤੇ ਹੈ। ਉਹਨਾਂ ਨੇ ਕਲਾ ਮਰੋੜ ਕੇ ਨਾ ਦੀਵੇ ਦੀ ਥੋੜ੍ਹੀ ਜਿਹੀ ਬੱਤੀ ਹੋਰ ਘਟਾ ਦਿੱਤੀ, ਬਈ ਇਹਨੂੰ ਪਤਾ ਨਾ ਲੱਗੇ ਵੀ ਅਸੀਂ ਆਪਣਾ ਪ੍ਰਸ਼ਾਦਾ ਇਹਨੂੰ ਦੇ ਰਹੇ ਹਾਂ। ਸਹੀਦੇ ਜੇ ਆਪਣਾ ਪ੍ਰਸ਼ਾਦਾ ਫੜਾ ਦਿੱਤਾ। ਉਹਨੂੰ ਸ਼ੱਕ ਹੋਇਆ ਵੀ ਸ਼ਾਇਦ ਬਾਬਾ ਜੀ ਦੌੜਨਾ ਚਾਹੁੰਦੇ ਨੇ। ਜਦੋਂ ਉਹ ਪ੍ਰਸ਼ਾਦਾ ਦੇ ਦਿੱਤਾ ਤੇ ਕਹਿੰਦੇ ਨੇ ਉਹਨੇ ਉਹ ਵੀ ਛੱਕ ਲਿਆ, ਤੇ ਫਿਰ ਪੁੱਛਿਆ, ਸ਼ਾਇਦ ਉਹਨੂੰ ਪਤਾ ਹੀ ਨਹੀਂ ਸੀ ਵੀ ਪ੍ਰਸ਼ਾਦੇ ਤਿੰਨ ਨੇ। ਆਖਣ ਲੱਗੇ ਵੀ ਹੋਰ ਵੀ ਹਾਜ਼ਰ ਹੈ? ਕਹਿਣ ਲੱਗੇ ਜੀ ਹੈ। ਉਹ ਬੱਚੀ ਨੇ ਆਪਣਾ ਪ੍ਰਸ਼ਾਦਾ ਵੀ ਦੇ ਦਿੱਤਾ। ਆਪ ਬਾਬਾ ਜੀ ਵੀ ਭੁੱਖੇ ਤੇ ਉਹ ਛੋਟੀ ਬੱਚੀ ਵੀ ਭੁੱਖੀ, ਰਾਤ ਨੂੰ ਸੌਂ ਗਏ ਤੇ ਜਦੋਂ ਸਵੇਰੇ ਉੱਠੇ ਨਾ ਤੇ ਹਜ਼ੂਰ ਕਹਿਣ ਲੱਗੇ ਦਰੋਗਾ ਜੀ ਚੱਲੀਏ? ਆਖਣ ਲੱਗਾ ਨਹੀਂ ਹਜ਼ੂਰ, ਚੱਲਣਾ ਹੁਣ ਮੈਂ, ਵੇ ਤੁਸੀਂ ਨਹੀਂ ਚੱਲਣਾ। ਕੀ ਹੋਇਆ? ਅਸਲ 'ਚ ਉਹਨੂੰ ਰਾਤ ਨੂੰ ਸੁਪਨਾ ਆਇਆ ਸੀ, ਉਸ ਸੁਪਨੇ ਵਿੱਚ ਸਾਰੀ ਘਟਨਾ ਉਹਨੂੰ ਪਤਾ ਲੱਗ ਗਈ ਸੀ ਵੀ ਕੁੱਲ ਪ੍ਰਸ਼ਾਦੇ ਤਿੰਨ ਸਨ ਔਰ ਇਹ ਆਪ ਭੁੱਖੇ ਰਹੇ ਨੇ ਤੇ ਆਪਣੇ ਪ੍ਰਸ਼ਾਦੇ ਵੀ ਇਹਨਾਂ ਨੇ ਮੈਨੂੰ ਛਕਾ ਦਿੱਤੇ ਨੇ। ਆਖਣ ਲੱਗੇ ਬਾਬਾ ਜੀ ਜਿਹੜੇ ਲੋਕ ਇੱਥੋਂ ਤੱਕ ਚਲੇ ਜਾਣ ਬਈ ਆਪਣੀ ਖੁਰਾਕ ਵੀ ਕਿਸੇ ਨੂੰ ਭੁੱਖਾ ਸਮਝ ਕੇ ਛਕਾ ਦੇਣ, ਉਹ ਪਰਉਪਕਾਰੀ ਰੂਹਾਂ ਹੁੰਦੀਆਂ ਨੇ, ਤੇ ਮੈਂ ਥੋੜ੍ਹੇ ਜਿਹੇ ਇਨਾਮ ਦਰਾਮ ਵਾਸਤੇ ਤੁਹਾਨੂੰ ਗ੍ਰਿਫਤਾਰ ਨਹੀਂ ਕਰਨਾ, ਮੈਨੂੰ ਮਾਫ਼ ਕਰਨਾ, ਤੁਸੀਂ ਆਨੰਦ ਲਵੋ ਤੇ ਮੈਂ ਵਾਪਸ ਚੱਲਿਆ। ਉਹ ਹਜ਼ੂਰ ਨੂੰ ਉੱਥੇ ਹੀ ਛੱਡ ਕੇ ਤੇ ਵਾਪਸ ਆ ਗਿਆ। ਇਹਦੇ ਵਿੱਚ ਬੜੀਆਂ ਬਰਕਤਾਂ ਨੇ ਆ, ਤੁਸੀਂ ਲੰਗਰ ਵਿਦੇਸ਼ਾਂ ਵਿੱਚ ਆ ਕੇ ਲਾਏ ਨੇ, ਪੂਰੇ ਵਰਲਡ ਵਿੱਚ ਇਸ ਗੱਲ ਦੀ ਮਸ਼ਹੂਰੀ ਹੈ ਵੀ ਸਿੱਖ ਇੱਦਾਂ ਸੇਵਾ ਕਰਦੇ ਨੇ। ਈਵਨ UNO ਵਿੱਚ, ਯੂਨਾਈਟਿਡ ਨੇਸ਼ਨ ਵਿੱਚ ਮੈਂਸ਼ਨ ਹੁੰਦਾ। ਇਹ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਤੀਜਾ ਸਿਧਾਂਤ ਜਿਹੜਾ ਸਾਨੂੰ ਬਖਸ਼ਿਆ ਉਹ ਸੀ ਫਿਰ ਨਾਮ ਜਪਣਾ। ਮੇਰਾ ਆਪਣਾ ਮੰਨਣਾ ਹੈ ਬਈ ਪਹਿਲਾਂ ਨਦੀਨ ਜ਼ਮੀਨ 'ਚੋਂ ਪੁੱਟਣਾ ਪੈਂਦਾ ਹੈ, ਫਿਰ ਫਸਲ ਹੁੰਦੀ ਹੈ। ਇਸੇ ਤਰ੍ਹਾਂ ਪਹਿਲਾਂ ਧਰਮ ਦੀ ਕਿਰਤ ਕਰੀਏ, ਹਿਰਦਾ ਸੁੱਚਾ ਹੋਵੇ, ਫਿਰ ਵੰਡ ਛਕੀਏ। ਅਸੀਂ ਬੜੇ ਅਮੀਰ ਹੋਵੀਏ, ਸਾਡੇ ਇੱਕ ਕੰਧ ਦੇ ਪਰਲੇ ਪਾਸੇ ਕੋਈ ਵਿਅਕਤੀ ਭੁੱਖ ਨਾਲ ਕੁਰਲਾ ਰਿਹਾ ਹੈ, ਉਹਦੇ ਜਿਹੜੇ ਵਾਈਬ੍ਰੇਸ਼ਨ ਆ ਰਹੇ ਨੇ ਕਲਪੇ ਹੋਏ ਦੇ, ਉਹ ਨਾਮ ਨਹੀਂ ਜਪਣ ਦੇਣਗੇ। ਸ਼ਾਇਦ ਇਸ ਵਾਸਤੇ ਕ੍ਰਮਵਾਰ ਤੁਸੀਂ ਇੱਦਾਂ ਵੀ ਕਹਿੰਦੇ ਹੋ ਨਾਮ ਜਪੋ, ਵੰਡ ਛਕੋ, ਪਰ ਮੈਂ ਗੁਰਬਾਣੀ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਸਤਿਗੁਰੂ ਦਾ ਇਹ ਫਲਸਫਾ ਹੈ ਉਹਨਾਂ ਨੇ ਕ੍ਰਮਵਾਰ ਕਿਵੇਂ ਕਿਹਾ। ਲੱਭਦਿਆਂ ਲੱਭਦਿਆਂ ਮੈਨੂੰ ਇਹ ਸ਼ਲੋਕ ਲੱਭ ਗਿਆ ਜਿਹਦੇ ਵਿੱਚ ਉਹਨਾਂ ਨੇ ਗੱਲ ਸ਼ੁਰੂ ਕੀਤੀ, ਘਾਲ ਖਾਏ ਧਰਮ ਦੀ ਕਿਰਤ ਕਰੇ, ਕਿ ਛੱਥੋਂ ਦੇ ਵੰਡ ਕੇ ਛਕੇ, ਨਾਨਕ ਰਾਹ ਪਛਾਣੇ ਸੇ ਫਿਰ ਉਹ ਨਾਮ ਜਪੇ। ਇਹ ਤਿੰਨ ਸੂਤਰੀ ਸ਼ੁਭ ਧਰਮ ਆਦੇਸ਼ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਅੱਜ ਆਪ ਜੀ ਦਾ ਪਵਿੱਤਰ ਪਾਵਨ ਜੋਤੀ ਜੋਤ ਦਿਵਸ ਇੱਥੇ ਪ੍ਰਬੰਧਕ ਕਮੇਟੀ ਵੱਲੋਂ ਉਸ ਸੰਦਰਭ ਵਿੱਚ ਇਹ ਦੀਵਾਨ ਸਜੇ ਨੇ। ਭਾਵੇਂ 22 ਤਰੀਕ ਬੀਤੀ ਨੂੰ ਆਪ ਜੀ ਦਾ ਜੋਤੀ ਜੋਤ ਦਿਵਸ ਜਿਹੜਾ ਉਹ ਲੰਘ ਗਿਆ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਇਹ ਸਾਰਾ ਹੀ ਮਹੀਨਾ ਲਗਭਗ ਦਾਸ ਨੇ ਇੱਥੇ ਆਪ ਗੁਰੂ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਸੰਗਤਾਂ ਵੱਲੋਂ ਢੇਰ ਸਾਰਾ ਪਿਆਰ, ਢੇਰ ਸਾਰਾ ਸਤਿਕਾਰ ਪ੍ਰਾਪਤ ਹੋਇਆ ਉਹਦੇ ਵਾਸਤੇ, ਕਿਉਂਕਿ ਮੇਰਾ ਇਹ ਇਸ ਫੇਰੀ ਦਾ ਭਾਵੇਂ ਸ਼ਾਮ ਦੇ ਦੀਵਾਨ ਵਿੱਚ ਵੀ ਮੈਂ ਹਾਜ਼ਰੀ ਭਰਨੀ ਹੈ, ਪਰ ਪ੍ਰੋਪਰ ਇਹ ਦੁਪਹਿਰ ਦਾ ਭਰਵਾਂ ਦੀਵਾਨ ਮੇਰਾ ਆਖਰੀ ਹੈ। ਇਸ ਵਾਸਤੇ ਮੈਂ ਆਪ ਸਾਰੀਆਂ ਸੰਗਤਾਂ ਦਾ ਜੋ ਤੁਸੀਂ ਪਿਆਰ ਬਖਸ਼ਿਸ਼ ਕੀਤਾ, ਕਈ ਐਸੀਆਂ ਐਸੀਆਂ ਰੂਹਾਂ ਮੇਰੇ ਸਾਹਮਣੇ ਬੈਠੀਆਂ ਨੇ ਜਿਹੜੇ ਨੇਮ ਨਾਲ ਆਉਂਦੇ ਸਨ ਔਰ ਮੈਨੂੰ ਕਥਾ ਕਰਨ ਵਿੱਚ ਬੜਾ ਸਹਿਯੋਗ ਬਖਸ਼ਦੇ ਸਨ, ਰਿਸਪੋਂਸ ਦਿੰਦੇ ਸਨ, ਔਰ ਮੈਂ ਸਮਝਦਾ ਹਾਂ ਵੀ ਅੱਜ ਵਿਚਾਰ ਮੈਂ ਥੋੜ੍ਹੀ ਨਿੱਠ ਕੇ ਕਰ ਲਾਂਗਾ। ਉਹਨਾਂ ਰੂਹਾਂ ਦੇ ਧੰਨਵਾਦ ਕਰਨ ਲਈ ਤਾਂ ਕੋਈ ਲਫ਼ਜ਼ ਨਹੀਂ। ਸੋ ਆਪ ਸਾਰੀਆਂ ਸੰਗਤਾਂ ਨੇ ਜੋ ਪਿਆਰ ਬਖਸ਼ਿਸ਼ ਕੀਤਾ, ਜੋ ਸਤਿਕਾਰ ਬਖਸ਼ਿਸ਼ ਕੀਤਾ, ਉਹਦੇ ਵਾਸਤੇ ਮੈਂ ਰਵਾਇਤੀ ਤੌਰ 'ਤੇ ਨਹੀਂ ਕਹਿ ਰਿਹਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਰਿਣੀ ਹਾਂ, ਬੜਾ ਧੰਨਵਾਦੀ ਹਾਂ। ਸੰਗਤਾਂ ਦੇ ਨੁਮਾਇੰਦਾ ਜਿਹੜੇ ਪ੍ਰਬੰਧਕ ਸਾਹਿਬਾਨ ਨੇ, ਉਹ ਤੁਸਾਂ ਜਿਹੜੇ ਚੁਣੇ ਹੋਏ ਨੇ, ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਜੰਡੀ, ਸਰਦਾਰ ਅੰਮ੍ਰਿਤਪਾਲ ਸਿੰਘ ਜੀ ਜਨਰਲ ਸਕੱਤਰ, ਸਰਦਾਰ ਦਵਿੰਦਰ ਸਿੰਘ ਜੀ, ਇਸੇ ਪ੍ਰਕਾਰ ਸਰਦਾਰ ਜਸਦੇਵ ਸਿੰਘ ਜੀ, ਜਸਪ੍ਰੀਤ ਸਿੰਘ ਜੀ, ਹੋਰ ਵੀ ਸਾਰੀ ਟੀਮ, ਕਿਉਂਕਿ ਮੈਂ ਆ ਦੂਜੀ ਤੀਜੀ ਵਾਰ ਤੁਹਾਡੇ ਕੋਲ ਆਇਆ, ਮੈਨੂੰ ਸਾਰੇ ਪ੍ਰਬੰਧਕ ਵੀਰਾਂ ਦੇ ਨਾਵਾਂ ਦਾ ਨਹੀਂ ਪਤਾ, ਸਾਰੀ ਹੀ ਟੀਮ ਦਾ ਦਾਸ ਸ਼ੁਕਰ ਸ਼ੁਕਰਾਨਾ ਕਰਦਾ, ਕਿਉਂਕਿ ਤੁਸੀਂ ਸੰਗਤ ਦੇ ਰੂਬਰੂ ਕਰਦੇ ਹੋ, ਸੋ ਸਾਨੂੰ ਮੌਕਾ ਮਿਲਦਾ ਸੰਗਤ ਦੇ ਦਰਸ਼ਨ ਕਰਨ ਦਾ। ਇਸ ਵਾਸਤੇ ਜਿੱਥੇ ਆਪ ਸਾਰੀਆਂ ਸੰਗਤਾਂ ਦਾ ਦਾਸ ਧੰਨਵਾਦੀ ਹੈ, ਉੱਥੇ ਨਾਲ ਸੰਗਤਾਂ ਦੇ ਨੁਮਾਇੰਦੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਾਰੀ ਵਿਧ ਬਣਦੀ ਹੈ। ਸੋ ਸਮੂਹਕ ਤੌਰ 'ਤੇ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ, ਗੁਰੂ ਪੰਥ ਦੇ ਵਿਦਵਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਪਾਤਸ਼ਾਹ ਦੇ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਾਉਂਦਿਆਂ ਹੋਇਆਂ ਇਸ ਹਫ਼ਤੇ ਲੰਘੇ ਹੋਏ ਇਤਿਹਾਸਕ ਦਿਹਾੜੇ 22 ਸਤੰਬਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ 70 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਿਨ੍ਹਾਂ ਨੇ ਆਪਣਾ ਸਰੀਰਕ ਚੋਲਾ ਤਿਆਗਿਆ, ਉਸ ਪਾਵਨ ਇਤਿਹਾਸ ਨੂੰ ਸਰਵਣ ਕਰਾਉਂਦਿਆਂ ਹੋਇਆਂ ਗੁਰੂ ਪਾਤਸ਼ਾਹ ਦੇ 3 ਸਿਧਾਂਤ ਆਪ ਜੀ ਨਾਲ ਸਾਂਝੇ ਕੀਤੇ ਹਨ। ਸੋ ਭਾਈ ਸਾਹਿਬ ਦਾ ਇਸ ਫੇਰੀ ਦਾ ਦੁਪਹਿਰ ਦਾ ਆਖਰੀ ਦੀਵਾਨ ਸੀ, ਸੋ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਨੂੰ ਕਿ ਉਹ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਸੰਗਤ ਵੱਲੋਂ ਸਰੂਪ ਪਾਉ ਦੀ ਬਖਸ਼ਿਸ਼ ਦੇਣ। ਬੋਲੇ ਸੋਨਿਆਲ, ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀ ਆਰੰਭਤਾ ਕਰਨ, ਵਿਸ਼ੇਸ਼ ਤੌਰ 'ਤੇ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਆਉਣ ਵਾਲੇ ਜੋ ਮਹੀਨੇ ਦੇ ਵਿੱਚ ਨਵੰਬਰ ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਅੱਜ ਸਾਡੇ ਪਾਸ ਹਿਊਮਨ ਰਿਲੇਸ਼ਨ ਕਮਿਸ਼ਨ ਜੋ ਕਿ ਯੂਨੀਵਰਸਿਟੀ ਦੇ ਵਿੱਚ ਦੀਪਤੀ ਗਰਗ ਹਨ, ਜਿਹੜੇ ਕਿ ਇਸ ਵਕਤ ਦੀ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ 4 ਤੋਂ ਇਲੈਕਸ਼ਨ ਲੜ ਰਹੇ ਹਨ, ਉਹ ਸਾਡੇ ਵਿੱਚ ਪਹੁੰਚੇ ਹਨ। ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਹੁਣ ਮੈਂ ਬੇਨਤੀ ਕਰਾਂਗਾ ਦੀਪਤੀ ਗਰਗ ਨੂੰ ਕਿ ਉਹ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ, ਜੋ ਉਹ ਇਲੈਕਸ਼ਨ ਲੜਨ ਜਾ ਰਹੇ ਹਨ, ਜੋ ਉਹਨਾਂ ਦਾ ਏਜੰਡਾ ਹੈ ਉਹ ਆਪ ਜੀ ਨਾਲ ਸਾਂਝਾ ਕੀਤਾ ਜਾਵੇ, ਉਪਰੰਤ ਗੁਰੂ ਕੇ ਕੀਰਤਨ ਦੀ ਆਰੰਭਤਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੈਨੂੰ ਬਹੁਤ ਪਿਆਰ ਅਤੇ ਹੌਸਲਾ ਦਿੱਤਾ ਹੈ। ਮੇਰਾ ਪੰਜਾਬ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਪੰਜਾਬ 'ਚ ਹੀ ਪੈਦਾ ਹੋਈ, ਉੱਥੇ ਹੀ ਕਾਲਜ ਗਈ ਅਤੇ ਮੇਰਾ ਵਿਆਹ ਵੀ ਪੰਜਾਬ 'ਚ ਹੀ ਹੋਇਆ ਹੈ। ਅੱਜ ਮੈਂ ਯੂਨੀਅਨ ਸਿਟੀ 'ਚ ਰਹਿੰਦੀ ਹਾਂ ਅਤੇ ਉੱਥੋਂ ਉਹਨੂੰ ਹੀ ਆਪਣਾ ਘਰ ਮੰਨਦੀ ਹਾਂ। ਮੇਰੀ ਦੋ ਬੇਟੀਆਂ ਨੇ ਅਤੇ ਦੋਨੋਂ ਪਬਲਿਕ ਸਕੂਲਾਂ 'ਚੋਂ ਪੜ੍ਹੀਆਂ ਅਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਸਕੂਲਾਂ ਨੂੰ ਸਿਰਫ ਬਾਹਰੋਂ ਹੀ ਨਹੀਂ ਵੇਖਿਆ। ਮੈਂ ਪੇਰੈਂਟਸ ਦੀਆਂ ਉਮੀਦਾਂ, ਫਿਕਰਾਂ ਅਤੇ ਸਵਾਲਾਂ ਨੂੰ ਸਮਝਦੀ ਹਾਂ। ਮੈਂ ਇਹ ਵੀ ਮੰਨਦੀ ਹਾਂ ਕਿ ਪੇਰੈਂਟਸ ਦੀ ਆਵਾਜ਼ ਸਕੂਲ ਸਿਸਟਮ ਵਿੱਚ ਸੁਣੀ ਜਾਣੀ ਚਾਹੀਦੀ ਹੈ। ਪੇਰੈਂਟਸ ਨੂੰ ਸਵਾਲ ਪੁੱਛਣ ਦਾ ਅਤੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਜਾਣਨ ਦਾ, ਸਕੂਲ ਡਿਸਟ੍ਰਿਕਟ ਦੇ ਫੈਸਲਿਆਂ ਨੂੰ ਸਮਝਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਸਾਰੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ, ਸੇਫ ਸਕੂਲਸ ਅਤੇ ਵਧੀਆ ਟੀਚਰਸ ਅਤੇ ਅੱਗੇ ਵਧਣ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਹਰ ਫੈਮਲੀ ਨੂੰ ਇੱਜ਼ਤ ਨਾਲ ਸੁਣਿਆ ਜਾਣਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬ ਸਾਨੂੰ ਸੇਵਾ, ਨਮਰਤਾ ਅਤੇ ਸਰਬੱਤ ਦਾ ਬਲਾ ਸਿਖਾਉਂਦਾ ਹੈ। ਮੈਂ ਵੀ ਪਬਲਿਕ ਸਰਵਿਸ ਨੂੰ ਇਸੀ ਤਰ੍ਹਾਂ ਦੇਖਦੀ ਹਾਂ ਅਤੇ ਲੋਕਾਂ ਦੀ ਗੱਲ ਸੁਣਨੀ ਅਤੇ ਇਮਾਨਦਾਰੀ ਨਾਲ ਸੇਵਾ ਕਰਨਾ ਚਾਹੁੰਦੀ ਹਾਂ। ਆਪਣੀ ਕਮਿਊਨਿਟੀ ਲਈ ਜੋ ਕਰ ਸਕਦੀ ਹਾਂ ਉਹ ਵੀ ਕਰਨਾ ਚਾਹੁੰਦੀ ਹਾਂ। ਤੁਸੀਂ ਮੈਨੂੰ ਜੋ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਉਸ ਲਈ ਮੇਰਾ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਦੀਪਤੀ ਗਰਗ, ਜਿਹੜੇ ਕਿ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ ਬਹੋਰ ਤੋਂ ਇਲੈਕਸ਼ਨ ਲੜਨ ਜਾ ਰਹੇ ਸੀ। ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਅਗਰ ਆਪ ਜੀ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਇਹਨਾਂ ਨੂੰ ਮਿਲ ਕੇ ਕਰ ਵੀ ਸਕਦੇ ਹੋ। ਸੋ ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਪਿਛਲੇ 4 ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਾਜ਼ਰੀ ਭਰ ਰਹੇ ਹਨ, ਜਿਨ੍ਹਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਸੀ। ਹੁਣ ਬਹੁਤ ਹੀ ਆਦਰ ਸਤਿਕਾਰ ਸਹਿਤ ਬੇਨਤੀ ਕਰਾਂਗਾ ਕਿ ਉਹ ਕੀਰਤਨ ਦੀ ਆਰੰਭਤਾ ਕਰਨ। ਨਾਲ ਹੀ ਬੇਨਤੀ ਕਰਾਂ ਕਿ ਜੋ ਆਉਣ ਵਾਲਾ ਮਹੀਨਾ ਆਰੰਭ ਹੋਣ ਜਾ ਰਿਹਾ ਹੈ, ਅਕਤੂਬਰ ਮਹੀਨੇ ਦੀ 9 ਤਰੀਕ ਨੂੰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸ਼ੁੱਕਰਵਾਰ ਦਾ ਦਿਨ ਹੈ ਜਿੱਥੇ 7-8-9 ਨੂੰ ਅਖੰਡ ਪਾਠ ਸਾਹਿਬ ਹੋਣਗੇ, ਸ਼ਾਮ ਦੇ ਟਾਈਮ ਭੋਗ ਪਾਏ ਜਾਣਗੇ। ਉੱਥੇ ਹੀ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਦਰਬਾਰ ਸਾਹਿਬ ਦੀ ਤਰ ਦੇ ਉੱਤੇ ਉਸੇ ਤਰ੍ਹਾਂ ਹੀ ਜੋ ਪਿਛਲੇ ਸਮੇਂ ਦੇ ਵਿੱਚ ਹੁੰਦਾ ਆਇਆ ਹੈ ਪ੍ਰਕਾਸ਼ ਕੀਤਾ ਜਾਵੇਗਾ। ਫੁੱਲਾਂ ਦੀ ਵਰਖਾ ਹੋਵੇਗੀ 9 ਅਕਤੂਬਰ ਨੂੰ, ਅਤੇ ਇਸ ਦੇ ਨਾਲ 9 ਅਕਤੂਬਰ ਨੂੰ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸਿੱਖਾ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ, ਉਹਨਾਂ ਨੂੰ ਫਾਂਸੀ 'ਤੇ ਚਾੜਿਆ ਗਿਆ ਸੀ, ਉਹ ਵੀ ਆ ਰਿਹਾ ਹੈ। ਸੋ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਵੱਧ ਚੜ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ। ਆਓ ਹੁਣ ਗੁਰੂ ਪੰਥ ਦੇ ਵਿਦਵਾਨ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਉਹਨਾਂ ਤੋਂ ਉਪਰੰਤ ਡਾਕਟਰ ਸਾਹਿਬ ਵੀ ਪਹੁੰਚ ਰਹੇ ਹਨ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਕੀਰਤਨ ਦੀ, ਜਿਹਨਾਂ ਨੇ ਰਾਤ ਸ਼੍ਰੀ ਸ਼ਾਕਲ ਸ਼ਾਮ ਵੀ ਭਰੀ ਸੀ। ਆਹ ਹੁਣ ਕੀਰਤਨ ਨਾਲ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਂ ਸਦਕਾ ਆਪਾਂ ਸਤਿਗੁਰੂ ਜੀ ਦੀ ਪਾਵਣ ਗੋਦ ਵਿੱਚ ਸੱਜ ਬੈਠੇ ਹਾਂ। ਕੀਰਤਨ ਦੀ ਆਰੰਭਤਾ ਜੋ ਮਰਿਆਦਾ ਹੈ ਅਸਲ ਵਿੱਚ ਵੈਸੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਹ ਮਰਿਆਦਾ ਲਾਗੂ ਹੈ। ਬੰਦਰਾਂ ਜਿਹੜੀ ਹੈ ਬਲੰਬਤ ਵਿੱਚ ਕਰਨੀ, ਮਰਿਆਦਾ ਤੇ ਸਾਰਿਆਂ ਗੁਰੂ ਘਰਾਂ ਦੀ ਹੈ ਪਰ ਲਾਗੂ ਕਿਤੇ ਕਈ ਵਾਰਾਂ ਨਹੀਂ ਹੁੰਦੀ, ਕੋਈ ਢਿੱਲ ਮੱਠ ਹੋ ਜਾਂਦੀ ਹੈ। ਪ੍ਰਬੰਧਕਾਂ 'ਚ ਕਹਿ ਲਓ, ਗ੍ਰੰਥੀਆਂ 'ਚ ਕਹਿ ਲਓ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮਰਿਆਦਾ ਤੋਂ ਬਿਨਾਂ ਕੀਰਤਨ ਆਰੰਭ ਨਹੀਂ ਹੋ ਸਕਦਾ। ਅਤੇ ਫਿਰ ਕੀਰਤਨੀਆਂ ਨੂੰ ਵੀ ਥੋੜ੍ਹਾ ਜਿਹਾ ਜ਼ੋਰ ਲਾਉਣਾ ਪੈਂਦਾ, ਦਿਮਾਗ 'ਤੇ ਬੋਝ ਪਾਉਣਾ ਪੈਂਦਾ, ਕਿਉਂਕਿ ਇਹ ਬਿਲੰਬਤ ਤਾਲ ਵਿੱਚ ਬੰਦਨਾ ਕਰਨੀ ਥੋੜ੍ਹੀ ਜਿਹੀ ਡਿਫੀਕਲਟ ਹੈ, ਔਖੀ ਹੈ। ਅਤੇ ਅਸੀਂ ਸੌਖਾ ਸੌਖਾ ਢੰਗ ਲੱਭਦੇ ਹਾਂ ਵੀ ਕੋਈ ਨਾ ਕੋਈ ਸੌਖਾ ਜਿਹਾ ਢੰਗ ਹੋਵੇ ਜਿਹਦੇ ਨਾਲ ਸੰਗਤ ਵੀ ਖੁਸ਼ ਅਤੇ ਆਪ ਵੀ ਖੁਸ਼, ਕਿਉਂਕਿ ਇਹ ਬੰਦਨਾ ਬਿਲੰਬਤ ਵਿੱਚ ਕਈ ਵਾਰ ਕਈਆਂ ਦੇ ਸਮਝ 'ਚ ਨਹੀਂ ਆਉਂਦੀ। ਉਹ ਕਹਿੰਦੇ ਭਾਈ ਸਾਹਿਬ ਤੁਸੀਂ ਇਹ ਤੁਸੀਂ ਜਿਹੜੀ ਬੰਦਨਾ ਕੀਤੀ ਹੈ ਇਹ ਕੀ ਸੀ, ਕਿਉਂਕਿ ਹੁਣ ਸਾਡੀ ਸਰੋਤ ਇਸ ਤਰ੍ਹਾਂ ਦੀ ਹੋ ਗਈ, ਅਸੀਂ ਸੌਖਾ ਜਿਹਾ ਢੰਗ ਸੌਖਾ ਜਿਹਾ ਰਸਤਾ ਲੱਭਿਆ ਵੀ ਕੀਰਤਨ ਵਿੱਚ 15 ਕੁ ਮਿੰਟ ਅੱਧਾ ਘੰਟਾ ਕੀਰਤਨ ਹੋਵੇ ਅਤੇ ਬਾਕੀ ਦਾ ਵਾਹਿਗੁਰੂ ਵਾਹਿਗੁਰੂ ਹੋ ਜਾਵੇ। ਸਭ ਜ਼ਿਆਦਾ ਨਾ ਬਹੁਤੇ ਸ਼ਬਦ ਯਾਦ ਕਰਨ ਦੀ ਲੋੜ, ਮਨ ਨਾ ਬਹੁਤੇ ਤਾਲ ਵੇਖਣ ਦੀ ਲੋੜ, ਨਾ ਬਹੁਤੇ ਰਾਗ ਵੇਖਣ ਦੀ ਲੋੜ। 15 ਕੁ ਮਿੰਟ ਕੀਰਤਨ ਕਰੋ, ਬਾਕੀ ਸੰਗਤਾਂ ਨੂੰ ਵਾਹਿਗੁਰੂ ਜੀ ਪਾ ਕੇ ਘਰ ਨੂੰ ਚਲ ਜਾਓ। ਅਤੇ ਜੇ ਤੁਸੀਂ ਕੀਰਤਨ ਕਰਨਾ ਘੰਟਾ ਡੇਢ ਘੰਟਾ, ਫਿਰ ਤੁਹਾਨੂੰ ਉਹਦੇ ਵਾਸਤੇ ਤਿਆਰੀ ਵੀ ਚਾਹੀਦੀ ਹੈ, ਉਹਦੇ ਵਾਸਤੇ ਮਿਹਨਤ ਵੀ ਚਾਹੀਦੀ ਹੈ। ਸੋ ਰਹੁ ਵਿਚਾਰ, ਇਹ ਅਸਲ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੀ ਦਰ ਦੀ ਮਰਿਆਦਾ ਹੈ, ਇਸ ਤੋਂ ਬਿਨਾਂ ਕੀਰਤਨ ਦੀ ਆਰੰਭਤਾ ਨਹੀਂ ਹੁੰਦੀ ਅਤੇ ਆਪਾਂ ਉਸੇ ਮਰਿਆਦਾ ਅਨੁਸਾਰ ਹੀ ਕੀਰਤਨ ਕਰਦੇ ਹਾਂ। ਮੇਰਾ ਤਕਰੀਬਨ ਆ ਚੌਥਾ ਵੀਕ ਹੈ, ਲਾਸਟ ਡੇ ਹੈ, ਅਤੇ ਮੇਰੀ ਕੋਸ਼ਿਸ਼ ਇਹੋ ਰਹੀ ਹੈ ਵੀ ਜੋ ਮਰਿਆਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦਰ ਦੀ ਹੈ ਉਸੇ ਮਰਿਆਦਾ ਅਨੁਸਾਰ ਹੀ ਕੀਰਤਨ ਹੋਵੇ। ਵਿੱਚ ਹੋਰ ਕਥਾ ਕਹਾਣੀਆਂ ਇੱਧਰ ਉੱਧਰ ਦੀਆਂ ਆਪਾਂ ਨਾ ਕਰੀਏ ਅਤੇ ਕੋਈ ਕੰਮ ਦੀ ਗੱਲ 2-4 ਮਿੰਟ ਦੀ ਆਪਾਂ ਕਰ ਲੈਂਦੇ, ਸਾਂਝ ਪਾ ਲੈਂਦੇ ਕਈ ਵਾਰ। ਸੋ ਇਸ ਵਾਸਤੇ ਉਸੇ ਮਰਿਆਦਾ ਅਨੁਸਾਰ ਆਪਾਂ ਕੀਰਤਨ ਦੀ ਆਰੰਭਤਾ ਕੀਤੀ ਹੈ। ਤਲੰਗ ਰਾਗ ਵਿੱਚ ਆਪਾਂ ਬੰਦਨਾ ਕੀਤੀ ਹੈ, ਤਲੰਗ ਰਾਗ ਦਾ ਸ਼ਬਦ ਆਪਾਂ ਸਮਾਂ ਹੈ ਤਲੰਗ ਰਾਗ ਦਾ 12-3, ਅਤੇ ਆਪਾਂ ਉਸੇ ਰਾਗ ਦਾ ਹੀ ਸਮਾਂ ਸਮੇਂ ਅਨੁਸਾਰ ਸ਼ਬਦ ਗ੍ਰਹਿਣ ਕਰਾਂਗੇ। ਆਓ ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਵਾਹਿਗੁਰੂ ਦੀ ਉਸ ਅਕਾਲ ਪੁਰਖ ਦੀ ਉਸਤਤ ਵਡਿਆਈ ਕਰਦਿਆਂ ਹੋਇਆਂ ਆਪਣੇ ਸਵਾਸ ਸਬਦ ਕਰੀਏ।

0: ਸਤਸੰਗ ਸਤਸੰਗ ਆਪ ਸੰਗਤਾਂ ਵੱਡ ਭਾਗੇ ਹੋ, ਤੰਤਾਂ ਦੇ ਯੋਗ ਹੋ, ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਹਰਜਾ ਸਰਵਣ ਕੀਤਾ ਹੈ। ਇਕੱਲਾ ਸਰਵਣ ਨੇ ਕੀਤਾ, ਨਾਲ ਨਾਲ ਗਾਇਆ ਵੀ ਹੈ। ਖਾਸ ਕਰਕੇ ਭੀਮ ਉੜ ਦੀਆਂ ਸੰਗਤਾਂ ਦੇ ਵਿੱਚ ਬੜਾ ਪਿਆਰ ਹੈ ਗੁਰੂ ਪ੍ਰਤੀ। ਮੈਂ ਭੈਣਾਂ ਵੱਲ ਜਿੱਦਣ ਦਾ ਇੱਥੇ ਆਇਆ ਦੇਖ ਰਿਹਾ ਵੀ ਇਹਨਾਂ ਨੂੰ ਭਾਵੇਂ ਤੁਸੀਂ ਬੋਲੋ ਕਹੋ ਜਾਂ ਨਾ ਕਹੋ, ਇਹ ਨਾਲ ਨਾਲ ਕੀਰਤੀ ਗੁਰੂ ਦੀ ਕਰਦੀਆਂ ਹਨ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਨੂੰ ਅਪਣਾਇਆ ਹੋਇਆ ਹੈ। ਭੈਣਾਂ ਨੇ ਇਹ ਬੀਬੀਆਂ ਭੈਣਾਂ ਮਾਤਾਵਾਂ ਭਾਵੇਂ ਬਿਰਧ ਅਵਸਥਾ ਵਿੱਚ ਵੀ ਹਨ ਤਾਂ ਵੀ ਨਾਲ ਨਾਲ ਗੁਰੂ ਕੀ ਕੀਰਤੀ ਕਰਦੀਆਂ ਹਨ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਮਿਹਰਾਮਤ ਕਰਨ, ਇਸੇ ਤਰ੍ਹਾਂ ਇਹਨਾਂ ਨੂੰ ਨਾਮ ਨਾਲ ਬਾਣੀ ਨਾਲ ਗੁਰੂ ਕੀ ਕੀਰਤੀ ਨਾਲ ਜੋੜੀ ਰੱਖਣ। ਸੋ ਆਪ ਸੰਗਤਾਂ ਨਾਲ ਤਕਰੀਬਨ 4 ਵੀਕਾਂ ਤੋਂ ਗੁਰ ਸ਼ਬਦ ਦੁਆਰਾ ਸਾਂਝ ਪਾਉਂਦੇ ਆ ਰਹੇ ਹਾਂ। ਸਮਾਂ ਮੇਰਾ ਥੋੜ੍ਹਾ ਜਿਹਾ ਵੱਧ ਸੀ ਪਰ ਸੈਕਟਰੀ ਸਾਹਿਬਾਂ ਵੱਲੋਂ ਉਸਾਰਾ ਹੋ ਗਿਆ, ਕਿਉਂਕਿ ਕਈ ਵਾਰ ਕਈ ਚੇਂਜਸ ਕਰਨੀਆਂ ਪੈਂਦੀਆਂ, ਕੋਈ ਬੁਲਾਰਾ ਮਿਸ ਹੋ ਗਿਆ ਅਤੇ ਸਮਾਂ ਵੱਧ ਗਿਆ, ਜੇ ਬੁਲਾਰਾ ਕੋਈ ਪਹਿਲਾਂ ਆ ਗਿਆ ਤਾਂ ਸਮਾਂ ਘੱਟ ਗਿਆ। ਇਹਨਾਂ ਦਾ ਸਟੇਜ ਨੂੰ ਮੈਨੇਜ ਕਰਨ ਦਾ ਇਹ ਢੰਗ ਹੁੰਦਾ ਹੈ। ਸੈਕਟਰੀ ਸਾਹਿਬਾਨ ਖਾਸ ਬੜੀ ਵੱਡੀ ਜ਼ਿੰਮੇਵਾਰੀ ਹੈ ਸਟੇਜ ਨੂੰ ਸੰਭਾਲਣਾ। ਅਤੇ ਸਤ ਸੰਗਤ, ਇਹ ਅੱਜ ਦਾ ਅਖੀਰਲਾ ਦੌਰਾਨ ਸੀ ਅਤੇ ਮੈਨੂੰ ਅਕਸਰ ਇਹ ਸੰਗਤਾਂ ਹੁਕਮ ਕਰਦੀਆਂ ਹਨ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਕੀਰਤਨੀਆਂ ਹੋਣ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਵਡਿਆਈ ਦਾ ਉਸਤਤ ਦਾ ਸ਼ਬਦ ਕੋਈ ਨਾ ਕੋਈ ਸਰਵਣ ਕਰਵਾਇਆ ਕਰੋ। ਅਤੇ ਮੈਂ ਸੋਚਿਆ ਵੀ ਵੈਸੇ ਇਸ ਸ਼ਬਦ ਦਾ ਵੀ ਇੱਕ ਲੌਜਿਕ ਹੈ ਬੜਾ ਤਕੜਾ, ਇਸ ਸ਼ਬਦ ਦੇ ਪਿੱਛੇ ਵੀ ਇੱਕ ਕਾਰਨ ਹੈ ਬੜਾ ਤਕੜਾ। ਇਹ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇੱਕ ਸਮਾਂ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਨਾਰਾਜ਼ ਹੋ ਕੇ ਚਲੇ ਗਏ ਅਤੇ ਗੁੱਸੇ ਹੁੰਦਿਆਂ ਹੁੰਦਿਆਂ ਇਹ ਗੱਲ ਕਹਿ ਗਿਆ ਵੀ ਤੁਹਾਡੇ ਗੁਰੂ ਰਾਮਦਾਸ ਨੂੰ ਕੌਣ ਜਾਣਦਾ। ਅਤੇ ਜਦੋਂ ਪਿਤਾ ਗੁਰੂ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮੰਦੀ ਸ਼ਬਦਾਵਲੀ ਸਰਵਣ ਕੀਤੀ ਅਤੇ ਕਹਿਣ ਲੱਗੇ ਤੁਸੀਂ ਫਿੱਟ ਕੇ ਗਏ, ਚਲੇ ਜਾਓ, ਮੱਥੇ ਨਾ ਲੱਗਿਓ। ਅੱਜ ਤੋਂ ਬਾਅਦ ਗੁਰਸਿੱਖਾਂ ਨੂੰ ਕਿਹਾ ਫੜੋ ਰਬਾਬਾਂ, ਫੜੋ ਸਰੰਦੇ, ਕੀਰਤਨ ਕਰੋ। ਗੁਰਸਿੱਖਾਂ ਵਿੱਚ ਇਹ ਪ੍ਰਥਾ ਨਹੀਂ ਸੀ, ਰਬਾਬੀਏ ਮਰਾਸੀ ਜਿਹੜੇ ਡੂਮ ਸਨ ਇਹ ਗਾਉਂਦੇ ਹੁੰਦੇ ਸਨ, ਇਹਨਾਂ ਕੋਲ ਰਾਗ ਵਿਦਿਆ ਹੁੰਦੀ ਸੀ, ਸਾਡੇ ਵਰਗਿਆਂ ਕੋਲ ਤੇ ਹੈ ਹੀ ਕੁਛ ਨਹੀਂ ਸੀ। ਤੇ ਸਤ ਇਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ ਹੈ, ਸਾਡੀ ਝੋਲੀ ਵਿੱਚ ਜੇਕਰ ਕੀਰਤਨ ਦੀ ਦਾਤ ਪਾਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਸਤ ਸੰਗਤ ਚਲੇ ਗਏ ਤੇ ਬੜਾ ਔਖਾ ਸਮਾਂ, ਕੋੜ ਹੋ ਗਿਆ ਤਨ ਤੇ, ਫਿਟਕ ਗਏ, ਵਾਕਿਆ ਹੀ ਫਿਟ ਗਏ, ਸਰੀਰ ਪਾਟ ਗਿਆ। ਇਤਿਹਾਸ ਕਹਿੰਦਾ ਵੀ ਬੜੇ ਮੰਦੇ ਹਾਲ, ਕੋਈ ਵੀ ਮੱਥੇ ਨਾ ਲਾਵੇ, ਕਿਉਂਕਿ ਸਤਿਗੁਰੂ ਜੀ ਨੇ ਕਹਿ ਦਿੱਤਾ ਜਿਹੜਾ ਇਹਨਾਂ ਦੇ ਮੱਥੇ ਲੱਗੇਗਾ ਜਾਂ ਇਹਨਾਂ ਨੂੰ ਮੱਥੇ ਲਾਵੇਗਾ ਨਸ਼ਰ ਕਰਾਂਗੇ। ਅਤੇ ਹੁਣ ਜਾਵੇ ਕਿਹੜਾ, ਕਹਾਵਤ ਉਹ ਹੋ ਗਈ ਵੀ ਚੂਹੇ ਸਲਾਹ ਕਰਦੇ ਸਨ ਵੀ ਬਿੱਲੀ ਦੇ ਗਲ ਚ ਟੱਲੀ ਖੋੜਿਆ ਕਿਹੜਾ ਬਣੇ, ਹੁਣ ਕਿਹੜਾ ਜਾਵੇ ਉੱਥੇ, ਉਹਨਾਂ ਨੂੰ ਬਖਸ਼ਾਉਣ ਵਾਸਤੇ ਕੋਈ ਨਾ ਤੁਰੇ। ਫਿਰ ਗੁਰਸਿੱਖਾਂ ਨੇ ਸਲਾਹ ਕੀਤੀ ਵੀ ਨਹੀਂ, ਗੁਰੂ ਕੇ ਕੀਰਤੀ ਸਨ ਭੁੱਲ ਕਰ ਬੈਠੇ ਹਨ, ਅਤੇ ਕਿਉਂ ਨਾ ਹੋਵੇ, ਆਪਾਂ ਕੋਈ ਨਾ ਕੋਈ ਉਦਮ ਕਰੀਏ। ਫਿਰ ਸਾਰਿਆਂ ਨੇ ਸਲਾਹ ਕਰਕੇ ਭਾਈ ਲੱਦਾ ਜੀ ਨੂੰ ਜਾ ਕੇ ਬੇਨਤੀ ਕੀਤੀ ਅਤੇ ਉਹਨਾਂ ਨੇ ਸਤਿਗੁਰੂ ਜੀ ਪਾਸ ਲੈ ਕੇ ਆਉਂਦਾ ਭੁੱਲ ਬਖਸ਼ਾਈ, ਆਪ ਨਸ਼ਰ ਹੋ ਕੇ ਆਏ, ਆਪਣਾ ਮੁੱਖ ਕਾਲਾ ਕੀਤਾ ਉਹਨਾਂ ਨੂੰ ਲਿਆਉਣ ਵਾਸਤੇ, ਛਿੱਤਰਾਂ ਦਾ ਗਲ 'ਚ ਹਾਰ ਪਾਇਆ, ਖੋਤੇ ਦੇ ਉੱਤੇ ਬੈਠੇ, ਢੋਲੀ ਲਿਆਂਦਾ, ਅਤੇ ਸਤ ਸੰਗਤ ਬਾਹਾਂ ਪਿੱਛੇ ਆਪਣੀਆਂ ਮਸ਼ਕਾਂ ਬੰਨ੍ਹ ਕੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਰ ਵੱਲ ਨੂੰ ਆਏ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲੱਦਾ ਜੀ ਇਹ ਕੀ ਕੀਤਾ, ਉੱਦਾਂ ਹੀ ਆ ਜਾਂਦੇ। ਕਹਿਣ ਲੱਗੇ ਨਹੀਂ ਸਤਿਗੁਰੂ, ਇਹ ਤੁਹਾਡਾ ਹੁਕਮ ਸੀ ਵਜਾਇਆ, ਇਹ ਤੁਹਾਡਾ ਹੁਕਮ ਸੀ ਵੀ ਜਿਹੜਾ ਲੈ ਕੇ ਆਵੇਗਾ ਨਸ਼ਰ ਕਰਾਂਗੇ, ਮੈਂ ਆਪ ਹੀ ਨਸ਼ਰ ਹੋ ਕੇ ਆ ਗਿਆ। ਸਤਿਗੁਰੂ ਜੀ ਨੇ ਆਪਣੇ ਹਜ਼ੂਰੀਏ ਨਾਲ ਮੁੱਖ ਸਾਫ਼ ਕੀਤਾ, ਮੁੱਖ ਤੋਂ ਕਾਲ ਖਲਾਈ, ਭਾਈ ਲੱਦਾ ਜੀ ਦੇ ਗਲ ਵਿੱਚ ਸਿੱਤਰਾਂ ਦਾ ਹਾਰ ਉਤਾਰ ਕੇ, ਬਾਹਾਂ ਖੋਲ੍ਹ ਕੇ, ਮਸ਼ਕਾਂ ਖੋਲ੍ਹ ਕੇ ਗਲ ਨਾਲ ਲਾ ਲਿਆ। ਕਹਿਣ ਲੱਗੇ ਦੱਸੋ ਹੁਕਮ ਕੀ ਹੈ। ਕਹਿਣ ਲੱਗੇ ਸਤਿਗੁਰੂ ਇਹਨਾਂ ਨੂੰ ਬਖਸ਼ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੋਚੀ ਪੈ ਗਏ, ਕਹਿਣ ਲੱਗੇ ਗੁਰਸਿੱਖ ਦਾ ਬਚਨ ਹੈ, ਅਸੀਂ ਬਚਨ ਕੀਤਾ ਹੈ, ਬਖਸ਼ਣਾ ਤੇ ਪਵੇਗਾ, ਪਰ ਕਿੱਦਾਂ ਬਖਸ਼ੀਏ। ਕਹਿਣ ਲੱਗੇ ਭਾਈ ਲੱਦਾ ਜੀ ਗੱਲ ਸਾਡੇ ਤੱਕ ਹੁੰਦੀ ਤੇ ਅਸੀਂ ਬਖਸ਼ ਦਿੰਦੇ, ਪਰ ਇਹ ਗਲਤ ਆਉਣਾ, ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਥਾਏ, ਇਹਨਾਂ ਨੇ ਮੰਦੇ ਬੋਲ ਕਹੇ ਹਨ, ਜਿਹੜੇ ਮੁੱਖ ਤੋਂ ਇਹਨਾਂ ਨੇ ਮੰਦੇ ਬੋਲ ਕਹੇ ਹਨ ਉਸੇ ਮੁੱਖ ਨਾਲ ਉਸਤ ਕਰਨ ਤੇ ਕੋੜ ਅਟ ਪਵੇਗਾ। ਸਤਸੰਗ ਇਤਿਹਾਸ ਦੱਸਦਾ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਪ੍ਰਕਰਮਾਂ ਵਿੱਚ ਉਤਰੇ, ਦੁੱਖ ਭੰਜਣੀ ਬੇਰੀ ਥੱਲੋਂ ਇਸ਼ਨਾਨ ਕੀਤਾ, ਰਬਾਬਾਂ ਫੜੀਆਂ, ਜਾ ਕੇ ਅੰਦਰ ਗੁਰੂ ਦੀ ਵਡਿਆਈ ਉਸਤ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਸ਼ਬਦ ਉਚਾਰਨ ਕੀਤਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਸਤਸੰਗਤ ਇਤਿਹਾਸ ਦੱਸਦਾ ਵੀ ਜਦੋਂ ਜਦੋਂ ਸ਼ਬਦ ਪੜ੍ਹਦੇ ਗਏ ਤੇ ਜਿਹੜੀ ਕਾਇਆ ਸੀ ਉਹ ਕੰਚਨ ਵਰਗੀ ਨਰੋਈ ਹੁੰਦੀ ਗਈ, ਕੋੜ ਹਟਦਾ ਗਿਆ। ਜਿੱਥੇ ਤਨ ਦਾ ਕੋੜ ਉੱਥੇ ਮਨ ਦਾ ਕੋੜ ਵੀ ਖਤਮ ਹੋ ਗਿਆ। ਭਾਵਨਾ ਗੁਰੂ ਪ੍ਰਤੀ ਇੰਨੀ ਪ੍ਰਬਲ ਹੋ ਗਈ ਵੀ ਮੁੜ ਕੇ ਸਾਰਾ ਜੀਵਨ ਮਰਦੇ ਦਮ ਤੱਕ ਗੁਰੂ ਕੀ ਕੀਰਤੀ ਕਰਦੇ ਰਹੇ। ਅਤੇ ਸਤਿਗੁਰੂ ਜੀ ਨੇ ਇੰਨੀ ਵਡਿਆਈ ਬਖਸ਼ੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ। ਅੱਜ ਤੁਸੀਂ, ਅਸਲ ਵਿੱਚ ਮੈਂ ਸੋਚਦਾ ਹੁੰਦਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਡੇ ਅਤੇ ਸਿੱਖਾਂ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਸੀ, ਭਾਵੇਂ ਸਮਝੀਏ ਜਾਂ ਨਾ ਸਮਝੀਏ। ਸਤਸੰਗਤ, ਜੇ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾਈ ਕਰਕੇ ਨਾ ਜਾਂਦੇ ਤਾਂ ਅੱਜ ਅਸੀਂ ਪਤਾ ਨਹੀਂ ਛਤਰੋ ਛਤਰੀ ਹੁੰਦੇ ਵੀ ਇਹ ਬਾਣੀ ਗੁਰੂ ਦੀ ਨਹੀਂ, ਆਹ ਬਾਣੀ ਗੁਰੂ ਦੀ ਨਹੀਂ। ਅੱਜ ਦਸਮ ਗ੍ਰੰਥ ਦੇ ਉੱਪਰ ਬਹੁਤ ਤਰਕ ਹੈ। ਮਨਮੁੱਖ ਮਨੁੱਖ ਜਿਹੜੇ ਹਨ ਉਹ ਕਹਿੰਦੇ ਵੀ ਦਸਮ ਗ੍ਰੰਥ ਦੀ ਬਾਣੀ ਜਿਹੜੀ ਹੈ ਉਹ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਤ ਨਹੀਂ। ਅਤੇ ਇਸੇ ਤਰ੍ਹਾਂ ਹੀ ਜੇ ਆਦਿ ਗ੍ਰੰਥ ਗੁਰੂ ਸਾਹਿਬ ਸੰਪੂਰਨ ਨਾ ਕਰਕੇ ਜਾਂਦੇ ਤਾਂ ਸਾਡਾ ਹਾਲ ਬਹੁਤ ਮਾੜਾ ਹੁੰਦਾ। ਸਾਨੂੰ ਅਗਵਾਈ ਕਰਨ ਵਾਸਤੇ ਸੰਪੂਰਨ ਪੂਰਨ ਗੁਰੂ ਨਾ ਮਿਲਦਾ। ਸੋ ਸਤਿਗੁਰੂ ਜੀ ਨੇ ਸਾਡੇ 'ਤੇ ਪਰਉਪਕਾਰ ਕੀਤਾ ਹੈ, ਸਾਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਹੈ। ਸਾਡੇ ਪਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾਈ ਕਰਕੇ ਦੇ ਗਏ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਗੁਰਿਆਈ ਬਖਸ਼ ਦਿੱਤੀ ਅਤੇ ਅੱਜ ਅਸੀਂ ਗੁਰੂ ਦੀ ਅਗਵਾਈ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਸੋ ਸਾਰੀਆਂ ਸੰਗਤਾਂ ਗੁਰੂ ਦੇ ਆਸਰੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ, ਗੁਰੂ ਗੁਰੂ ਜਪਦਿਆਂ ਆਪਣਾ ਸਮਾਂ ਬਤੀਤ ਕਰੀਏ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਮੈਂ ਬਹੁਤ ਭੁੱਲਾਂ ਕੀਤੀਆਂ ਹਨ, ਸਾਧ ਸੰਗਤ ਬਖਸ਼ਣਯੋਗ ਹੈ। ਪ੍ਰਬੰਧਕਾਂ ਦਾ, ਸਮੁੱਚੇ ਪ੍ਰਬੰਧ ਦਾ ਉਚੇਚੇ ਤੌਰ 'ਤੇ ਧੰਨਵਾਦ ਹੈ ਜਿਨ੍ਹਾਂ ਨੇ ਬੜਾ ਪਿਆਰ ਬਖਸ਼ਿਆ ਅਤੇ ਬੜਾ ਵਧੀਆ ਸਮਾਂ ਬਤੀਤ ਹੋਇਆ। ਨਹੀਂ ਤਾਂ ਸਾਧ ਸੰਗਤ ਬੜਾ ਔਖਾ ਹੋ ਜਾਂਦਾ ਕਈ ਵਾਰ, ਪ੍ਰਬੰਧਕ ਹੀ ਨਾ ਚੰਗੇ ਹੋਣ 'ਤੇ ਬੜਾ ਔਖਾ ਹੁੰਦਾ। ਅਸੀਂ ਤਾਂ ਕਈ ਵਾਰ ਸਟੇਜਾਂ 'ਤੇ ਜਵਾਬ ਦੇ ਕੇ ਤੁਰ ਜਾਂਦੇ ਵੀ ਨਹੀਂ ਤੁਸੀਂ ਆਪਣਾ ਕੰਮ ਚਲਾਓ, ਤੁਹਾਨੂੰ ਤੁਹਾਡੀ ਜਗ੍ਹਾ ਮੁਬਾਰਕ, ਸਾਨੂੰ ਸਾਡੀ ਜਗ੍ਹਾ ਮੁਬਾਰਕ। ਪਰ ਇੱਥੇ ਆ ਕੇ ਵੇਖਿਆ ਵੀ ਬਹੁਤ ਪਿਆਰ ਸਾਰਿਆਂ ਦਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਪ੍ਰਬੰਧਕਾਂ ਦਾ, ਖਾਸ ਤੌਰ 'ਤੇ ਹੰਸਾ ਸਾਹਿਬਾਂ ਨੇ ਉਦਮ ਕੀਤਾ, ਉਹਨਾਂ ਦੇ ਸਰਕਾਰ ਸੰਸਾਰ ਦਰਸ਼ਨ ਹੋਏ, ਉਹਨਾਂ ਦਾ ਵੀ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਜਿਨ੍ਹਾਂ ਨੇ ਪਿਛਲੇ 4 ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਸਵੇਰੇ ਔਰ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਕੀਰਤਨ ਦੀ ਹਾਜ਼ਰੀ ਭਰੀ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਉਹਨਾਂ ਦਾ ਜਥਾ, ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਸੀ। ਸੋ ਮੈਂ ਬੇਨਤੀ ਕਰਾਂਗਾ ਕਿ ਉਹਨੂੰ ਗੁਰਦੁਆਰਾ ਸਾਹਿਬ ਵੱਲੋਂ ਭਾਈ ਸਾਹਿਬ ਸਰੂਪੋ ਦੀ ਬਖਸ਼ਿਸ਼ ਸਮੂਹ ਦਰਸ਼ਨ ਨੂੰ ਦੇਣ।

Bulei soneha so smooth ਜਥੇ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਕਿ ਸਤਿਕਾਰਯੋਗ ਡਾਕਟਰ ਚਰਨ ਕਮਲ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਸਾਡੇ ਪਾਸ ਕੁਝ ਯੂਨੀਵਰਸਿਟੀ ਤੋਂ ਜਿਹੜੇ ਕਿ ਇਲੈਕਸ਼ਨ ਲੜ ਰਹੇ ਹਨ ਕੈਂਡੀਡੇਟਸ ਤੋਂ ਪਹੁੰਚੇ ਹਨ ਉਹਨਾਂ ਨੇ ਆਪ ਜੀ ਦੇ ਨਾਲ ਦੋ ਚਾਰ ਮਿੰਟਾਂ ਵਾਸਤੇ ਵਿਚਾਰ ਸਾਂਝੇ ਕਰਨੇ ਹਨ ਅਤੇ ਨਾਲ ਨਾਲ ਹੀ ਪਾਕਿਸਤਾਨ ਗੁਰਦੁਆਰਾ ਪੱਧਰ ਕਮੇਟੀ ਦੇ ਪ੍ਰਧਾਨ ਜੋ ਮੁੱਖ ਸੇਵਾਦਾਰ ਸਰ ਰਮੇਸ਼ ਸਿੰਘ ਜੀ ਅਰੋੜਾ ਉਹ ਵੀ ਚਿੱਚੇ ਤੌਰ 'ਤੇ ਪਹੁੰਚੇ ਹਨ ਉਹ ਵੀ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਪਰ ਪਹਿਲਾਂ ਮੈਂ ਬੇਨਤੀ ਕਰਾਂਗਾ ਹਰਪ੍ਰੀਤ ਸਿੰਘ ਬੈਂਸ ਨੂੰ ਕਿ ਉਹ ਆਣ ਕੇ ਜੋ ਯੂਨੀਵਰਸਿਟੀ ਤੋਂ ਜੋ ਕੈਂਡੀਡੇਟਸ ਹਨ ਉਹਨਾਂ ਦੀ ਜੋ ਜਾਣ ਪਛਾਣ ਆ ਜੋ ਉਹਨਾਂ ਦੀ ਆਪ ਸੰਗਤਾਂ ਦੇ ਨਾਲ ਕਰਾਉਣ ਦਾ ਯਤਨ ਕਰਨ ਹਰਪ੍ਰੀਤ ਸਿੰਘ ਬੈਂਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਹਰਪ੍ਰੀਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਬੈਨਰ ਦਾ ਧੰਨਵਾਦ, ਜਿਨ੍ਹਾਂ ਨੇ ਕਿ ਜੋ ਕਿ ਯੂਨੀਵਰਸਿਟੀ ਤੋਂ ਕੈਂਡੀਡੇਟ ਸਨ, ਉਹਨਾਂ ਨੂੰ ਆਪ ਸੰਗਤ ਨੇ ਰੂਬਰੂ ਕਰਾਇਆ। ਹੁਣ ਆਪ ਜੀ ਦੇ ਸਨਮੁਖ ਸਿੱਖ ਦੋ ਟਾਈਮ ਦੀ ਅਰਦਾਸ ਦੇ ਵਿੱਚ ਇਹ ਅਰਦਾਸ ਦੁਹਰਾਉਂਦਾ ਹੈ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਉਹ ਮਹਾਨ ਪੁੱਤਰ ਧਰਤੀ, ਜਿੱਥੇ ਗੁਰੂ ਸਾਹਿਬਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਉਹ ਧਰਤੀ, ਉਸ ਧਰਤੀ ਤੋਂ ਉਹਨਾਂ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਹਨ, ਜੋ ਮੁੱਖ ਸੇਵਾਦਾਰ ਹਨ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਚੇਚੇ ਤੌਰ 'ਤੇ ਪਹੁੰਚੇ ਹਨ। ਸਮੁੱਚੀ ਸੰਗਤ ਵੱਲੋਂ, ਪ੍ਰਬੰਧ ਵੱਲੋਂ ਜੀ ਆਇਆਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਉਹਨਾਂ ਨੂੰ ਹੁਣ ਬੇਨਤੀ ਕਰਾਂਗਾ ਕਿ ਉਹ ਦੋ ਚਾਰ ਮਿੰਟ ਵਾਸਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਉਹਨਾਂ ਤੋਂ ਉਪਰੰਤ ਸਾਡੇ ਪਾਸ ਸਰਦਾਰ ਸੁਰਿੰਦਰ ਸਿੰਘ ਜੀ, ਜੋ ਕਿ ਸਾਲਡਿਫ ਔਰਗਨਾਈਜੇਸ਼ਨ ਤੋਂ ਪਹੁੰਚੇ ਹਨ, ਉਹਨਾਂ ਨੇ ਵੀ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨੇ ਆ। ਸੋ ਉਹਨਾਂ ਤੋਂ ਪਹਿਲਾਂ ਬੇਨਤੀ ਕਰਾਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਉਹ ਆਪ ਸੰਗਤਾਂ ਨੂੰ ਆਪਣੇ ਵਿਚਾਰਾਂ ਦੌਰਾਨ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਸਵਾਭਿਮਾਨ ਸੰਗਤ ਜੀ, ਗੁਰਦੁਆਰਾ ਸਾਹਿਬ ਫ੍ਰੀ ਮਾਉਂਟ ਸੁਸ਼ੋਭਤ ਸੰਗਤ ਜੀ, ਫਤਿਹ ਦੀ ਪ੍ਰਵਾਨਗੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਚੰਗਾ ਲੱਗ ਰਿਹਾ ਕਿ ਅਮਰੀਕਾ ਦੀ ਇਸ ਧਰਤੀ 'ਤੇ ਤੁਹਾਡੇ ਕੋਲ ਆਉਣ ਤੋਂ ਪਹਿਲੇ ਹੋਣੀ ਅਸੀਂ ਸਟੋਕਟਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਉੱਥੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ, ਹੁਣ ਤੁਹਾਡੇ ਚਰਨਾਂ 'ਚ ਹਾਜ਼ਰ ਹੋਏ ਹਾਂ। ਸੋ ਬਿਲਕੁਲ ਠੀਕ ਕਹਿ ਰਹੇ ਸਨ ਭਾਈ ਦਵਿੰਦਰ ਸਿੰਘ ਜੀ ਕਿ ਹੁਣੀ ਜਦੋਂ ਇਸ ਗੁਰੂ ਘਰ ਦੇ ਅਰਦਾਸੀ ਅਰਦਾਸ ਕਰਨਗੇ ਤਾਂ ਆਪਾਂ ਸਾਰੇ ਖੜ੍ਹੇ ਹੋ ਕੇ ਦੋ ਹੱਥ ਜੋੜ ਕੇ ਇਹ ਬੇਨਤੀ ਕਰਾਂਗੇ ਕਿ ਹੇ ਅਕਾਲ ਪੁਰਖ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਬੇਅੰਤ ਅਸਥਾਨ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੋ। ਪਾਕਿਸਤਾਨ ਅਤੇ ਸਿੱਖ ਦੀ ਸਾਂਝ ਇਹ ਅੱਜ ਦੀ ਨਹੀਂ, ਇਹ 1469 ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਧਾਰਿਆ, ਇਹ ਸਾਂਝ ਉਦੋਂ ਦੀ ਹੈ। ਸਿੱਖ ਦੀ ਹੋਂਦ ਇਸ ਵਕਤ ਅਗਰ ਕਿੱਥੇ ਹੈ ਤਾਂ ਪਾਕਿਸਤਾਨ 'ਚ ਹੈ। ਸਿੱਖ ਦਾ ਨਨਕਾਣਾ ਸਾਹਿਬ ਪਾਕਿਸਤਾਨ 'ਚ ਹੈ, ਸਿੱਖ ਦਾ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਹੈ, ਸਿੱਖ ਦਾ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਅਸਥਾਨ ਪਾਕਿਸਤਾਨ 'ਚ ਹੈ, ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਅਸਥਾਨ ਪਾਕਿਸਤਾਨ 'ਚ ਹੈ, ਮਹਾਰਾਜਾ ਰਣਜੀਤ ਸਿੰਘ ਦੀ ਉਹ ਵਿਰਾਸਤ, ਉਹ ਰਾਜ 40 ਸਾਲ ਦਾ, ਉਹਦੀਆਂ ਨਿਸ਼ਾਨੀਆਂ ਅੱਜ ਵੀ ਪਾਕਿਸਤਾਨ 'ਚ ਹਨ। ਬੰਦਾ ਸਿੰਘ ਬਹਾਦਰ ਨੇ ਜੰਗੇ ਆਜ਼ਾਦੀ ਦੀ ਜੰਗ ਲੜੀ, ਉਹਨਾਂ ਦਾ ਜਨਮ ਪਾਕਿਸਤਾਨ ਹੈ। ਭਾਈ ਦਇਆ ਸਿੰਘ ਜੀ, ਜੋ ਪੰਜ ਪਿਆਰਿਆਂ ਕੋਲੋਂ ਸੀਸ ਭੇਟਣ ਦੀ ਵਾਰੀ ਆਈ, ਜਿਹੜਾ ਪਹਿਲਾ ਸਭ ਤੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ, ਉਹਨਾਂ ਦਾ ਜਨਮ ਲਾਹੌਰ ਦਾ ਹੈ। ਤਾਂ ਸਿੱਖੀ ਦਾ ਲਾਹੌਰ, ਪਾਕਿਸਤਾਨ ਦੀ ਸਾਂਝ ਤਾਂ ਬਹੁਤ ਪੁਰਾਣੀ ਹੈ। 1947 ਦੀ ਵੰਡ ਹੋਈ, ਤੁਹਾਡੇ 'ਚ ਬਹੁਤ ਸਾਰੇ ਅੱਜ ਬਜ਼ੁਰਗ ਬੈਠੇ ਨੇ। 1947 ਦੀ ਵੰਡ ਦੇ ਵੇਲੇ ਬਹੁਤ ਸਾਰੇ ਪਰਿਵਾਰ ਪਾਕਿਸਤਾਨ ਛੱਡ ਕੇ ਚੜ੍ਹਦੇ ਪੰਜਾਬ ਚਲੇ ਗਏ। ਅੱਜ ਲਹਿੰਦੇ ਪੰਜਾਬ ਦੇ ਵਿੱਚ ਤੁਹਾਡਾ ਵਿਰਸਾ ਉਡੀਕ ਰਿਹਾ ਹੈ। ਸੋ ਅੱਜ ਤੁਹਾਨੂੰ ਸੱਦਾ ਦੇਣ ਆਇਆ ਕਿ ਆਓ, ਗੁਰੂ ਸਾਹਿਬ ਨੇ ਤੁਹਾਡੀ ਅਰਦਾਸ ਪ੍ਰਵਾਨ ਕੀਤੀ, ਅੱਜ ਕਰਤਾਰਪੁਰ ਸਾਹਿਬ ਦਾ ਉਲਾਂਘਾ, ਜਿਹਦੇ ਵਾਸਤੇ ਸਿੱਖ ਗੁਰੂ ਘਰ ਤੋਂ 4 ਕਿਲੋਮੀਟਰ ਦੂਰ ਖੜਾ ਹੋ ਕੇ ਅਰਜ਼ੋਈਆਂ ਅਰਦਾਸਾਂ ਕਰਦਾ ਸੀ ਅੱਖਾਂ 'ਚ ਹੰਝੂ ਲੈ ਕੇ, ਅੱਜ ਉਹ ਕਰਤਾਰਪੁਰ ਸਾਹਿਬ ਦਾ ਉਲਾਂਘਾ ਤੁਹਾਨੂੰ ਉਡੀਕ ਰਿਹਾ। ਸੋ ਬੜੀਆਂ ਨੈਗੇਟਿਵ ਪਰਸੈਪਸ਼ਨਾਂ ਦਿੱਤੀਆਂ ਜਾਂਦੀਆਂ ਪਾਕਿਸਤਾਨ ਦੇ ਬਾਰੇ। ਮੈਂ ਭਾਈ ਦਵਿੰਦਰ ਸਿੰਘ ਜੀ ਨੂੰ ਵੀ ਕਹਾਂਗਾ, ਇਹਨਾਂ ਦੇ ਚਰਨਾਂ 'ਚ ਹੀ ਬੇਨਤੀ ਕਰਾਂਗਾ ਕਿ ਇਸ ਬਤੌਰ ਸੈਕਟਰੀ ਵਜੋਂ ਇੱਥੇ ਸੇਵਾ ਨਿਭਾਰਨ। ਗੁਰੂ ਸਾਹਿਬ ਦਾ ਜਿਹੜਾ ਦਰ ਹੈ ਫ੍ਰੀ ਮਾਉਂਟ ਦਿਆ, ਇਸ ਵਕਤ ਸੰਗਤ ਨੂੰ ਦੱਸਣ ਦੀ ਲੋੜ ਹੈ कि सिखां दी आबादी पाकिस्तान च 15,000 तो उपर नहीं है। जो

ਇਸ ਪਵਿੱਤਰ ਧਰਤੀ ਤੇ ਹੈ ਜਿੱਥੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਹੋਈ ਇਸ ਮੋਹ ਨੂੰ ਸੰਭਾਲ ਕੇ ਰੱਖਿਆ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਵਾਂ ਕਿ ਪਾਕਿਸਤਾਨ ਦੇ ਵਿੱਚ ਸਿੱਖ ਅਗਰ ਮਰਿਆਦਾ ਮੰਨਦਾ ਹੈ ਤਾਂ ਕੇਵਲ ਔਰ ਕੇਵਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੱਥਾ ਟੇਕਦਾ ਹੈ। ਪਾਕਿਸਤਾਨ ਦੇ ਵਿੱਚ ਕੋਈ ਡੇਰਾਵਾਦ ਨਹੀਂ ਹੈ, ਪਾਕਿਸਤਾਨ ਦੇ ਵਿੱਚ ਕੋਈ ਦੇਹਧਾਰੀ ਗੁਰੂ ਨੂੰ ਮੱਥਾ ਨਹੀਂ ਟੇਕਦੇ। ਅਗਰ ਮੱਥਾ ਟੇਕਦੇ ਹਾਂ ਤਾਂ ਹਾਜ਼ਰ ਹਜ਼ੂਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਹਾਂ। ਔਰ ਮੈਂ ਵੀ ਇੱਥੇ ਦੱਸਦਾ ਜਾਵਾਂ ਕਿ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅਸੀਂ ਆਪਣੇ ਦਿਹਾੜੇ ਮਨਾ ਰਹੇ ਹਾਂ। ਤੁਹਾਡੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਆਓ ਆਪਣੇ ਵਿਰਸੇ ਦੇ ਨਾਲ ਜੁੜੋ, ਕਿਉਂਕਿ ਦਾਸ ਜਿੱਥੇ ਇਸ ਵਕਤ ਬਤੌਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸੇਵਾ ਨਿਭਾ ਰਿਹਾ, ਇੱਥੇ ਹੀ ਅੱਜ ਸਿੱਖ ਨੂੰ ਪਾਕਿਸਤਾਨ ਦੇ ਵਿੱਚ ਇੱਕ ਮਾਣ ਮਿਲਿਆ ਹੈ ਕਿ ਦਾਸ ਇਸ ਵਕਤ ਪੰਜਾਬ ਸੂਬੇ ਦੇ ਵਿੱਚ ਜਿਹੜੀ ਸਾਡੀ ਹਕੂਮਤ ਹੈ ਉਹਦੇ ਵਿੱਚ ਬਤੌਰ ਕੈਬਨਿਟ ਮੰਤਰੀ ਵੀ ਦਾਸ ਸੇਵਾ ਨਿਭਾ ਰਿਹਾ ਹੈ। ਸੋ ਮੈਂ ਤੁਹਾਨੂੰ ਪੰਜਾਬ ਹਕੂਮਤ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਔਰ ਪਹਿਲਾ ਸਿੱਖ ਵਜ਼ੀਰ ਹੋਣ ਦੇ ਨਾਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਇਸ ਵਕਤ ਪੰਜਾਬ ਦੀ ਜਿਹੜੀ ਚੀਫ ਮਿਨਿਸਟਰ ਹੈ ਮਰੀਅਮ ਨਵਾਜ਼ ਸ਼ਰੀਫ, ਜਿਹੜੀ ਨਵਾਜ਼ ਸ਼ਰੀਫ ਸਾਹਿਬ ਦੀ ਬੇਟੀ ਹੈ, ਉਹ ਬਾਰ ਬਾਰ ਇੱਕੋ ਗੱਲ ਕਰਦੀ ਹੈ ਕਿ ਸਿੱਖਾਂ ਨੂੰ ਜਾ ਕੇ ਮੇਰੇ ਵੱਲੋਂ ਸੱਦਾ ਦਿਓ ਕਿ ਅਸੀਂ ਤੁਹਾਡਾ ਵਿਰਸਾ ਪਾਕਿਸਤਾਨ 'ਚ ਸੰਭਾਲ ਰਹੇ ਹਾਂ। ਸੋ ਭਾਈ ਦਵਿੰਦਰ ਸਿੰਘ ਜੀ ਇਸ ਵਕਤ 50 ਉਹ ਗੁਰੂ ਘਰ ਜਿਹੜੇ 1947 ਤੋਂ ਸੰਗਤਾਂ ਤੋਂ ਵਿਛੜ ਗਏ ਸਨ, ਤੁਹਾਡੇ ਕੋਲ ਅਕਸਰ ਬਹੁਤ ਸਾਰੇ ਵੀਰ ਲੋਕ ਆਉਂਦੇ ਹੋਣਗੇ, ਸੋਸ਼ਲ ਮੀਡੀਆ 'ਤੇ ਪੈਗਾਮ ਆਉਂਦੇ ਹੋਣਗੇ, ਕਿਸੇ ਗੁਰੂ ਘਰ 'ਚ ਡੰਗਰ ਵੱਜੇ ਹੈ, ਕਿਸੇ ਗੁਰੂ ਘਰ 'ਚ ਸਫਾਈ ਨਹੀਂ ਹੈ, ਕੋਈ ਗੁਰੂ ਘਰ ਟਾਟੇ ਦੀ ਹੋ ਗਿਆ। ਸੋ ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਕਿਉਂ ਇੰਝ ਹੋਇਆ। ਅਗਰ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਉਹਨਾਂ ਦੇ ਰਾਜ ਵਿੱਚ ਪਾਕਿਸਤਾਨ ਦੇ ਵਿੱਚ ਇਸ ਵਕਤ 200 ਦੇ ਕਰੀਬ ਗੁਰੂ ਘਰ ਵਸੇ ਸਨ, ਅਤੇ ਅੱਜ ਕੀ ਹੋਇਆ ਕਿ ਉਹ ਸਾਰੇ ਗੁਰੂ ਘਰ ਟਾਟੇ ਦੀ ਹੋਏ? ਉਹਦੀ ਸਭ ਤੋਂ ਵੱਡੀ ਵਜ੍ਹਾ ਸੀ ਕਿ ਸਿੱਖ ਨੇ ਆਪਣਾ ਵਿਰਸਾ ਛੱਡ ਦਿੱਤਾ। ਸਿੱਖ ਆਪਣਾ ਵਿਰਸਾ ਛੱਡ ਕੇ ਜਦੋਂ ਪਾਰ ਗਿਆ ਤਾਂ ਪਿੱਛੇ ਵਿਰਸਾ ਸਾਂਭਣ ਵਾਲਾ ਕੋਈ ਨਹੀਂ ਸੀ। ਅੱਜ ਤੁਹਾਡੇ ਇਹ ਵੀਰ ਉੱਥੇ ਪਾਕਿਸਤਾਨ 'ਚ ਬੈਠੇ ਨੇ, ਆਪਣਾ ਵਿਰਸਾ ਸਾਂਭਣ ਦੀ ਗੱਲ ਕਰ ਰਹੇ ਨੇ। ਮੈਂ ਅੱਜ ਪੰਜਾਬ ਦੀ ਚੀਫ ਮਿਨਿਸਟਰ ਦਾ ਖਸੂਸੀ ਧੰਨਵਾਦ ਕਰਦਾ ਕਿ 50 ਉਹ ਗੁਰੂ ਘਰ ਜਿਹੜੇ 1947 ਤੋਂ ਬੰਦ ਸਨ, ਅੱਜ ਉਹਨਾਂ ਗੁਰੂ ਘਰਾਂ ਦੀ ਰੈਸਟੋਰੇਸ਼ਨ ਕੰਜ਼ਰਵੇਸ਼ਨ ਦਾ ਕੰਮ ਮੇਰੀ ਮਿਨਿਸਟਰੀ ਨੇ ਸ਼ੁਰੂ ਕੀਤਾ ਹੈ। ਸੋ ਮੈਂ ਭਾਈ ਦਵਿੰਦਰ ਸਿੰਘ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਫ੍ਰੀ ਮੌਂਡ ਦੇ ਵਿੱਚ ਤੁਸੀਂ ਇੱਕ ਬਹੁਤ ਸੁੰਦਰ ਔਰ ਸੁਸ਼ੀਲ ਗੁਰੂ ਘਰ ਬਣਾਇਆ, ਬਹੁਤ ਚੰਗਾ ਲੱਗ ਰਿਹਾ ਕਿ ਸੰਗਤਾਂ ਆ ਕੇ ਇਕੱਤਰ ਹੋ ਕੇ ਗੁਰੂ ਸਾਹਿਬ ਦੇ ਨਾਮ ਜਪ ਰਹੀਆਂ, ਨਾਮ ਸਰਵਨ ਕਰ ਰਹੇ ਹਨ। ਸੋ ਅਸੀਂ ਚਾਹਵਾਂਗੇ ਜਿਹੜੇ 50 ਗੁਰੂ ਘਰ ਅਸੀਂ ਪਾਕਿਸਤਾਨ 'ਚ ਰੀਸਟੋਰ ਕਰਨ ਜਾ ਰਹੇ ਹਾਂ, ਫ੍ਰੀ ਮੌਂਡ ਦੀ ਸੰਗਤ ਇੱਕ ਗੁਰੂ ਘਰ ਅਡੋਪਟ ਕਰੇ ਔਰ ਆਪਣੀ ਨਵੀਂ ਪਨੀਰੀ ਨੂੰ ਦੱਸੇ ਕਿ ਤੁਹਾਡਾ ਵਿਰਸਾ ਪਾਕਿਸਤਾਨ 'ਚ ਮੌਜੂਦ ਹੈ। ਨਹੀਂ ਤਾਂ ਆਪਾਂ ਆਪਣਾ ਬੱਚਿਆਂ ਨੂੰ ਕਿਤਾਬਾਂ 'ਚ ਸਿਰਫ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਪਾਕਿਸਤਾਨ ਸੀ, ਬੱਚਾ ਵਿਜੁਅਲਾਈਜ਼ ਕਰ ਸਕਦਾ ਬਟ ਬੱਚਾ ਜਾ ਕੇ ਉਹਨੂੰ ਫੀਲ ਨਹੀਂ ਕਰ ਸਕਦਾ। ਸੋ ਦੈਟਸ ਵਾਏ ਅਸੀਂ ਜਿਹੜੇ 50 ਗੁਰੂ ਘਰ ਰੀਸਟੋਰ ਕਰਨ ਜਾ ਰਹੇ ਹਾਂ, ਮੈਂ ਤੁਹਾਡੇ ਕੋਲੋਂ ਪਹਿਲੇ 2 ਮਹੀਨੇ ਪਹਿਲੇ ਮੈਂ ਆਸਟ੍ਰੇਲੀਆ ਵੀ ਗਿਆ ਸਾਂ, ਫਿਰ ਮੈਂ ਮਲੇਸ਼ੀਆ ਔਰ ਇੰਡੋਨੇਸ਼ੀਆ ਵੀ ਗਿਆ, ਈਸਟ ਕੋਸਟ ਵੀ ਗਿਆ, ਤੁਹਾਡੇ ਕੋਲ ਬਾਅਦ ਹੁਣ ਕੈਨੇਡਾ ਜਾ ਰਿਹਾ, UK ਯੂਰਪ ਵੀ ਗਿਆ, ਹਰ ਜਗ੍ਹਾ 'ਤੇ ਮੈਂ ਜਾ ਕੇ ਇੱਕੋ ਗੱਲ ਕਰ ਰਿਹਾ ਕਿ ਸਿੱਖ ਨੂੰ ਇਸ ਵਕਤ ਆਪਣੀ ਹੋਂਦ ਦੇ ਨਾਲ ਜੁੜਨ ਦੀ ਲੋੜ ਹੈ। ਉਹ ਕੌਮਾਂ ਕਦੀ ਤਰੱਕੀ ਨਹੀਂ ਕਰਦੀਆਂ ਜਿਨ੍ਹਾਂ ਕੌਮਾਂ ਨੇ ਆਪਣੇ ਮਾਜ਼ੀ ਨੂੰ ਭੁੱਲ ਲਿਆ ਹੋਵੇ। ਜਿਨ੍ਹਾਂ ਜਿਸ ਕੌਮ ਦਾ ਮਾਜ਼ੀ ਬੜਾ ਸ਼ਾਨਦਾਰ ਹੈ, ਜਿਸ ਕੌਮ ਦੇ ਪਿਤਾ ਨੇ ਆਪਣਾ ਸਰਬੰਸ ਆਪਣੇ ਪੰਥ ਵਾਸਤੇ ਵਾਰ ਦਿੱਤਾ, ਜਿਸ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਔਰ ਸੋਸ਼ਲ ਜਸਟਿਸ ਸੋਸ਼ਲ ਹਾਰਮਨੀ ਦੀ ਗੱਲ ਕੀਤੀ, ਮੈਂ ਹੁਣ ਹੀ ਸੁਣ ਰਿਹਾ ਸਾਂ ਇਹ ਜਿਹੜੇ ਸਾਡੇ ਕੈਂਡੀਡੇਟ ਖੜ੍ਹੇ ਨੇ ਇਲੈਕਸ਼ਨ 'ਤੇ ਵੀ ਹਿਊਮਨ ਰਾਈਟਸ ਮਾਈਨੋਰਟੀ ਰਾਜ ਦੀ ਗੱਲ ਕਰ ਰਹੇ ਸਨ, ਕਿਉਂਕਿ ਮੈਂ ਖੁਦ ਮੰਤਰੀ ਹਾਂ ਹਿਊਮਨ ਰਾਈਟਸ ਔਰ ਮਾਈਨੋਰਟੀ ਅਫੇਅਰਸ ਦਾ ਪੰਜਾਬ ਸਰਕਾਰ ਦੇ ਵਿੱਚ। ਮੈਨੂੰ ਪਤਾ ਹੈ ਕਿ ਮਾਈਨੋਰਟੀ ਦੇ ਮਿਸਾਇਲ ਕੀ ਨੇ, ਲੇਕਿਨ ਅਗਰ ਗੌਰਮੈਂਟ ਕਮਿਟਿਡ ਹੋਵੇ ਤਾਂ ਮਾਈਨੋਰਟੀ ਦੇ ਮਿਸਾਇਲ ਖਤਮ ਹੁੰਦੇ ਨੇ। ਮੈਂ ਤੁਹਾਨੂੰ ਇਹੀ ਦੱਸਾਂਗਾ ਕਿ ਪੰਜਾਬ ਦੀ ਸਰਕਾਰ ਇਸ ਵਕਤ ਕਮਿਟਿਡ ਔਰ ਪੈਸ਼ਨੇਟ ਹੈ ਕਿ ਅਸੀਂ ਸਿੱਖ ਦਾ ਵਿਰਸਾ ਸਿੱਖ ਨੂੰ ਵਾਪਸ ਦੇਣਾ ਹੈ। ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਤੁਹਾਡੇ ਚਰਨਾਂ 'ਚ ਕਰਕੇ ਜਾ ਰਿਹਾ, ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਵੱਧ ਤੋਂ ਵੱਧ ਹੁੰਮ ਮਾ ਕੇ ਹਾਜ਼ਰੀਆਂ ਭਰੋ। ਪਾਕਿਸਤਾਨ ਸਰਕਾਰ ਨੇ ਔਨਲਾਈਨ ਵੀਜ਼ਾ ਖੋਲ੍ਹਿਆ ਕਿ ਜਿਹੜਾ ਵੀ ਵੀਜ਼ਾ ਅਪਲਾਈ ਕਰਦਾ ਹੈ ਵਿਦ ਇਨ ਨੋ ਟਾਈਮ ਤੁਹਾਨੂੰ ਵੀਜ਼ਾ ਦਿੰਦੇ ਹਾਂ, ਔਰ ਉਸ ਦੇ ਨਾਲ ਨਾਲ ਜਿਹੜੀ ਨਵੀਂ ਪਨੀਰੀ ਬੈਠੀ ਹੈ ਇੱਕ ਗੁਰੂ ਘਰ ਓਪਟ ਕਰੋ, ਅਡੋਪਟ ਕਰੋ,

0: ਕੇ ਤੁਸੀਂ ਕਹਿ ਸਕੋ ਕਿ ਇੱਕ ਗੁਰੂ ਘਰ ਅਸੀਂ ਫ੍ਰੀ ਮੌਂਡ 'ਚ ਅਡੋਪਟ ਕਰਕੇ ਚਲਾ ਰਹੇ ਹਾਂ, ਜਿੱਥੇ ਸੰਗਤਾਂ ਆਉਂਦੀਆਂ ਮੱਥਾ ਟੇਕਦੀਆਂ, ਔਰ ਫਿਰ ਜਦੋਂ ਫ੍ਰੀ ਮੌਂਡ ਦੀ ਸੰਗਤ ਪਾਕਿਸਤਾਨ ਜਾਂਦੀ ਹੈ ਤਾਂ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ 'ਚ, ਚਾਹੇ ਉਹ ਲੈਲਪੁਰ ਹੈ, ਚਾਹੇ ਸਰਗੋਦਾ ਹੈ, ਚਾਹੇ ਜੰਗ ਹੈ, ਚਾਹੇ ਮੰਡੀ ਬਹਾਉਦੀਨ ਹੈ, ਚਾਹੇ ਕਸੂਰ ਹੈ, ਚਾਹੇ ਲਾਹੌਰ ਹੈ, ਚਾਹੇ ਸ਼ੇਖੂਪੁਰਾ ਹੈ, ਜਿੱਥੇ ਜਿੱਥੇ ਗੁਰੂ ਧਾਮ ਨੇ ਅਸੀਂ ਉਹਨਾਂ ਨੂੰ ਰੀਸਟੋਰ ਕਰਕੇ, ਜਿੱਥੇ ਜਿੱਥੇ ਸਿੱਖੀ ਦੀ ਜੜ੍ਹ ਮੌਜੂਦ ਹੈ, ਅਸੀਂ ਸਿੱਖ ਦੀ ਜੜ੍ਹ ਨੂੰ ਜ਼ਿਆਦਾ ਸਟਰੋਂਗ ਕਰਿਆ। ਮੈਂ ਅੱਜ ਭਾਈ ਬਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ, ਜਿਹੜੇ ਮੈਂ ਕੱਲ੍ਹ ਦਾ ਜਿਨ੍ਹਾਂ ਦੇ ਕੋਲ ਆਣ ਕੇ ਠਹਿਰਿਆ, ਮੈਂ ਭਾਈ ਬਰਜਿੰਦਰ ਸਿੰਘ ਦਾ ਧੰਨਵਾਦ ਕਰਦਾ। ਇਸ ਵਕਤ ਭਾਈ ਬਰਜਿੰਦਰ ਸਿੰਘ ਜੀ ਦਾ ਪਰਿਵਾਰ ਨੁਸ਼ਹਿਰਾ ਵਿਰਕਾ ਛੇਵੇਂ ਪਾਤਸ਼ਾਹ ਦਾ ਇੱਕ ਅਸਥਾਨ ਜਿਹੜਾ ਕਿ ਢਾਰ ਢੇਰੀ ਹੋ ਚੁੱਕਾ ਸੀ, ਉਹ ਸਾਰੀ ਕਾਰ ਸੇਵਾ ਇਹਨਾਂ ਨੇ ਆਪ ਆਰੰਭ ਕੀਤੀ, ਔਰ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਨਵੰਬਰ 'ਚ ਜਦੋਂ ਸੰਗਤਾਂ ਪਾਕਿਸਤਾਨ ਪੁੱਜਣਗੀਆਂ, ਅਸੀਂ ਉਸ ਅਸਥਾਨ 'ਚ 80 ਸਾਲ ਤੋਂ ਬਾਅਦ, ਇਹ ਛੋਟੀ ਗੱਲ ਨਹੀਂ ਹੈ ਕਿ ਉਹ ਅਸਥਾਨ ਜਿੱਥੇ ਕਿਸੇ ਤਰ੍ਹਾਂ ਜਿਸ ਤਰ੍ਹਾਂ ਸੰਗਤਾਂ ਨਾਲ ਆਬਾਦ ਨੇ, ਉਹ 80 ਸਾਲ ਪਹਿਲੇ ਉਹ ਅਸਥਾਨ ਆਬਾਦ ਸੀ, ਅੱਜ 80 ਸਾਲ ਬਾਅਦ ਪਹਿਲੀ ਵਾਰੀ ਨਵੰਬਰ 'ਚ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਜਿਹੜੇ 50 ਗੁਰਧਾਮ ਅਸੀਂ ਹੋਰ ਰੀਸਟੋਰ ਕਰਨ ਜਾ ਰਹੇ ਹਾਂ, ਉੱਥੇ ਵੀ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ 2 ਤੋਂ 2.5 ਸਾਲ ਦੇ ਵਿੱਚ ਉਹਨਾਂ ਅਸਥਾਨਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਏਗਾ। ਅਸੀਂ ਪਾਕਿਸਤਾਨ 'ਚ ਕੁਆਂਟਿਟੀ 'ਚ ਬਹੁਤ ਥੋੜ੍ਹੇ ਹਾਂ, ਸਿਰਫ 10 ਤੋਂ 12 ਹਜ਼ਾਰ, ਸ਼ਾਇਦ ਇਸ ਫ੍ਰੀ ਮਾਊਂਟ ਏਰੀਆ ਦੀ ਅਤੇ ਜਿਹੜੇ ਸਟੋਕਟਨ ਦੇ ਜਾਂ ਇਸ ਇਲਾਕੇ ਦੀ ਆਬਾਦੀ ਹੈ ਸਾਨ ਫਰਾਂਸਿਸਕੋ ਦੀ, ਸ਼ਾਇਦ 12 ਹਜ਼ਾਰ ਸਿੱਖ ਤਾਂ ਸਿਰਫ ਇੱਥੇ ਹੋਏਗਾ। ਅਸੀਂ ਪੂਰੇ ਪਾਕਿਸਤਾਨ 'ਚ ਜਿੱਥੇ 25 ਕਰੋੜ ਮੁਸਲਮਾਨ ਵੱਸਦਾ, ਉੱਥੇ 12 ਹਜ਼ਾਰ ਸਿੱਖ ਹੈ, ਲੇਕਿਨ ਉੱਥੇ ਵੱਸਣ ਵਾਲਾ ਸਿੱਖ ਸ਼ਾਂਤ ਇੱਜ਼ਤ ਦੇ ਨਾਲ ਵੱਸਦਾ ਹੈ। ਬੜਾ ਮਰਫੀ ਪ੍ਰਾਪੋਗੰਡਾ ਕੀਤਾ ਜਾਂਦਾ ਹੈ, ਬਹੁਤ ਸਾਰੇ ਉਹ ਤਾਕਤਾਂ ਜਿਨ੍ਹਾਂ ਦੇ ਆਪਣੇ ਵੈਸਟਰਨ ਇੰਟਰਸਟ ਨੇ ਕਿ ਪਾਕਿਸਤਾਨ ਇਜ਼ ਨੋਟ ਸੇਫ। ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਕਿ ਪਾਕਿਸਤਾਨ 'ਚ ਵੱਸਣ ਵਾਲੀ ਘੱਟ ਗਿਣਤੀ, ਚਾਹੇ ਉਹ ਕਿਸੇ ਵੀ ਧਰਮ ਦੇ ਹਨ, ਉੱਥੋਂ ਦਾ ਕੌਨਸਟੀਟਿਊਸ਼ਨ, ਉੱਥੋਂ ਦੀ ਹਕੂਮਤ, ਉੱਥੋਂ ਦੇ ਲੋਕ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਨੇ। ਔਰ ਆਖਿਰ 'ਚ ਮੈਂ ਇਹ ਗੱਲ ਕਰਕੇ ਆਪਣੇ ਵਿਚਾਰ ਸਮਾਪਤ ਕਰਾਂਗਾ ਕਿ ਪਾਕਿਸਤਾਨ ਦੁਨੀਆ ਦੀ ਧਰਤੀ 'ਤੇ ਇੱਕੋ ਇੱਕ ਮੁਲਕ ਹੈ ਜਿੱਥੇ ਸਿੱਖ ਦਾ ਜਦੋਂ ਆਨੰਦ ਕਾਰਜ ਹੁੰਦਾ ਹੈ ਤਾਂ ਉਹਨੂੰ ਜਿਹੜਾ ਮੈਰਿਜ ਸਰਟੀਫਿਕੇਟ ਮਿਲਦਾ ਉਹ ਸਿੱਖ ਮੈਰਿਜ ਸਰਟੀਫਿਕੇਟ ਮਿਲਦਾ ਹੈ। ਕਿਉਂਕਿ ਅਸੀਂ ਪੰਜਾਬ ਅਸੈਂਬਲੀ ਦੇ ਵਿੱਚ ਦਾਸ ਨੇ ਬਿੱਲ ਲੈ ਕੇ ਆਉਂਦਾ ਔਰ ਅੱਜ ਉਹ ਬਿੱਲ ਪਾਸ ਹੋ ਗਿਆ, ਸੋ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਆਪਣਾ ਕਾਨੂੰਨ ਮੌਜੂਦ ਹੈ ਜਿਸ ਦਾ ਨਾਂ ਸਿੱਖ ਆਨੰਦ ਕਾਰਜ ਐਕਟ ਹੈ, ਔਰ ਉਹਦੇ ਤਹਿਤ ਜਿੰਨੀਆਂ ਵੀ ਸ਼ਾਦੀਆਂ ਆਉਂਦੀਆਂ ਹਨ ਉਹਨਾਂ ਨੂੰ ਸਿੱਖ ਮੈਰਿਜ ਸਰਟੀਫਿਕੇਟ ਮਿਲਦਾ। ਅੱਜ ਜਾ ਕੇ ਭਾਰਤ ਦੇ ਸਾਡੇ ਉਹਨਾਂ ਵਾਸੀਆਂ ਤੋਂ ਪੁੱਛੋ, ਜਦੋਂ ਉੱਥੇ ਵਿਆਹ ਹੁੰਦਾ ਆਨੰਦ ਕਾਰਜ ਹੁੰਦਾ ਤਾਂ ਜਿਹੜਾ ਸਰਟੀਫਿਕੇਟ ਮਿਲਦਾ ਉਹ ਬਦਕਿਸਮਤੀ ਦੇ ਨਾਲ ਹਿੰਦੂ ਮੈਰਿਜ ਐਕਟ ਦੇ ਤਹਿਤ ਮਿਲਦਾ। ਸੋ ਆਪਾਂ ਇੱਥੇ ਕਿਸੇ ਦੀ ਲੜਾਈ ਦੀ ਆ ਫਿਤਨੇ ਦੀ ਗੱਲ ਨਹੀਂ ਕਰਦੇ, ਆਪਾਂ ਹਕੀਕਤ 'ਤੇ ਰੋਸ਼ਨੀ ਪਾਉਂਦੇ ਹਾਂ। ਕਿਉਂਕਿ ਪਾਕਿਸਤਾਨ ਅਗਰ ਕਹਿੰਦਾ ਕਿ ਉੱਥੇ ਅਸੀਂ ਰਿਲੀਜੀਅਸ ਮਾਈਨੋਰਟੀ ਦੀ ਗੱਲ ਕਰਦੇ ਹਾਂ ਤਾਂ ਪ੍ਰੈਕਟੀਕਲੀ ਕਰਕੇ ਦਿਖਾਉਂਦਾ। ਮੈਂ ਇੱਕ ਵਾਰੀ ਫਿਰ ਇੱਥੋਂ ਦੇ ਪ੍ਰਬੰਧਕਾਂ ਦਾ, ਭਾਈ ਦਵਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ, ਭਾਈ ਸੁਖਦੇਵ ਜੀ, ਭਾਈ ਬਰਜਿੰਦਰ ਸਿੰਘ ਦਾ ਧੰਨਵਾਦ ਕਰਦਾ ਔਰ ਅਰਦਾਸ ਕਰਦਾ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰੀਕੇ ਨਾਲ ਆਪਣੇ ਦਰ ਦੇ ਨਾਲ ਜੋੜੇ, ਔਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸਰਬੱਤ ਦੇ ਭਲੇ ਦਾ ਹੈ, ਦੁਨੀਆ ਭਰ 'ਚ ਵਸਣ ਵਾਲਾ ਸਿੱਖ ਭਾਈਚਾਰਾ ਸਰਬੱਤ ਦੇ ਭਲੇ ਵਾਸਤੇ ਕੰਮ ਕਰੇ, ਪੁੱਲਚੁਕ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਅਤੇ ਕੈਬਨਿਟ ਮਿਨਿਸਟਰ ਪਾਕਿਸਤਾਨ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਜਿੱਥੇ ਸਾਡੇ ਵਿਛੜੇ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਯਤਨ ਕੀਤਾ, ਜੋ ਸੇਵਾਵਾਂ ਉਹ ਉੱਥੇ ਨਿਭਾ ਰਹੇ ਹਨ, ਵੰਡ ਦਾ ਜ਼ਿਕਰ ਕੀਤਾ। 47 ਦੀ ਵੰਡ ਨੇ ਅਗਰ ਜੇ ਸਭ ਤੋਂ ਵੱਧ ਕਿਸੇ ਕੌਮ ਦਾ ਨੁਕਸਾਨ ਹੋਇਆ ਤਾਂ ਉਹ ਸਿੱਖ ਕੌਮ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਗੁਰੂ ਪਾਤਸ਼ਾਹ ਦੀਆਂ ਚਰਨ ਛੋਹ ਪ੍ਰਾਪਤ ਧਰਤੀਆਂ, ਉਹ ਪਾਵਨ ਅਸਥਾਨ ਜਿਹੜੇ ਸਾਡੇ ਤੋਂ ਵਿਛੜੇ ਨੇ, ਉਹਨਾਂ ਦੀ ਸੇਵਾ ਸੰਭਾਲ ਉਸ ਵਿਰਾਸਤ ਨੂੰ ਇਹ ਸਾਂਭ ਰਹੇ ਹਨ। ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਬਾਹਰਲਾ ਵਿਦੇਸ਼ੀ ਬੈਠਾ ਸਿੱਖ ਜਿੰਨੇ ਜੋਗਾ ਵੀ ਹੈ ਉਹ ਜ਼ਰੂਰ ਆਪਣੇ ਸਥਾਨਾਂ ਦੀ ਸੰਭਾਲਣ ਦੇ ਯਤਨ ਕਰਦਾ ਹੈ, ਪਰ ਵਕਤ ਦੀਆਂ ਹਕੂਮਤਾਂ ਦੇ ਕੁਝ ਇਹੋ ਜਿਹੇ ਹੱਥ ਕੱਢੇ ਹੁੰਦੇ ਨੇ ਕਿ ਬਸ ਨਹੀਂ ਚੱਲਦਾ। ਪਰ ਜਿੰਨੇ ਯੁੱਗ ਵੀ ਹੋਣਗੇ ਬਾਹਰ ਬੈਠਾ ਸਿੱਖ ਆਪਣੇ ਸਥਾਨਾਂ ਨੂੰ ਆਪਣੇ ਗੁਰੂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਜ਼ਰੂਰ ਸਾਂਭਣ ਯਤਨ ਕਰੇਗਾ, ਇਹ ਅਸੀਂ ਵਿਸ਼ਵਾਸ ਦਵਾਉਂਦੇ ਹਾਂ। ਮੈਂ ਬੇਨਤੀ ਕਰਾਂਗਾ ਕਿ ਗੁਰਦੁਆਰਾ ਸਾਹਿਬ ਵੱਲੋਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਹੋਣਾ ਨੂੰ ਸਿਰ ਪਾਉ ਦੀ ਬਖਸ਼ਿਸ਼ ਕਰ ਦੇਣ। ਬੋਲੇ ਸੋ ਨਿਹਾਲ। ਸੋ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਇੱਥੇ ਪਹੁੰਚੇ ਹਨ, ਬਹੁਤ ਬਹੁਤ ਧੰਨਵਾਦ ਵੀ ਉਹਨਾਂ ਦਾ ਕਰਦਾ ਹਾਂ। ਹੁਣ ਬੇਨਤੀ ਕਰਾਂਗਾ ਇੱਕ ਦੋ ਮਿੰਟ ਵਾਸਤੇ ਜੋ ਸਾਲਟ ਸੰਸਥਾ ਵੱਲੋਂ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਸੋਨੀ ਕੌਰ ਉਹ ਵੀ ਪਹੁੰਚੇ ਹਨ, ਉਹਨਾਂ ਨੇ ਕੁਝ ਇਨਫੋਰਮੇਸ਼ਨ ਆਪ ਜੀ ਨਾਲ ਸਾਂਝੀ ਕਰਨੀ ਹੈ। ਅਤੇ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਡਾਕਟਰ ਚਰਨ ਕਮਲ ਸਿੰਘ ਜੀ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਮੈਂ ਉਹਨਾਂ ਕੋਲ ਖੇਵਾਂ ਦਾ ਜਾਚਕ ਹਾਂ ਕਿਉਂਕਿ ਥੋੜ੍ਹਾ ਪ੍ਰੋਗਰਾਮ ਲੇਟ ਹੋ ਗਿਆ। ਸੋ ਉਹਨਾਂ ਤੋਂ ਪਹਿਲਾਂ ਬੇਨਤੀ ਕਰਾਂ ਸਰ ਸੁਰਿੰਦਰ ਸਿੰਘ ਜੀ ਉਹ ਆਪ ਜੀ ਨਾਲ ਕੁਛ ਇਨਫੋਰਮੇਸ਼ਨ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੁਦ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕ ਕਮੇਟੀ ਦਾ। ਮੇਰਾ ਨਾਮ ਸੁਰਿੰਦਰ ਸਿੰਘ ਹੈ, ਮੈਂ ਵਾਸ਼ਿੰਗਟਨ DC ਤੋਂ ਸਾਲਡੈਫ ਆਰਗੇਨਾਈਜੇਸ਼ਨ ਵੱਲੋਂ ਆਇਆ ਜੀ। ਸਾਲਡੈਫ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਇੱਕ ਨਵਾਂ ਨਾਮ ਨਹੀਂ ਹੈ, ਪਿਛਲੇ 30 ਸਾਲਾਂ ਤੋਂ 1996 ਤੋਂ ਤਕਰੀਬਨ ਇਹ ਸਿਵਲ ਰਾਈਟਸ ਦੀ ਇਕੱਲੀ ਇੱਕ ਸਿੱਖਾਂ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਪਿਛਲੇ 30 ਸਾਲਾਂ ਤੋਂ ਸਾਡੀ ਆਈਡੈਂਟੀ ਨੂੰ ਲੈ ਕੇ, ਸਾਡੇ ਕਕਾਰਾਂ ਨੂੰ ਲੈ ਕੇ, ਸਾਡੇ ਹੱਕਾਂ ਨੂੰ ਲੈ ਕੇ ਵਾਸ਼ਿੰਗਟਨ DC ਦੇ ਉਹਨਾਂ ਦੁਆਰਾਂ ਦੇ ਵਿੱਚ ਉਹਨਾਂ ਕਮਰਿਆਂ ਤੱਕ ਆਵਾਜ਼ ਪਹੁੰਚਾ ਰਹੀ ਹੈ ਜਿਨ੍ਹਾਂ ਤੱਕ ਅਦਰਵਾਈਜ਼ ਆਵਾਜ਼ ਪਹੁੰਚਾਉਣੀ ਬਹੁਤ ਔਖੀ ਹੁੰਦੀ ਹੈ। ਸੋ ਸਮਾਂ ਮੇਰੇ ਕੋਲ ਸਿਰਫ 1-2 ਮਿੰਟ ਦਾ, ਅਤੇ ਮੈਂ ਜਿਹੜੀ ਚੀਜ਼ 'ਤੇ ਅੱਜ ਫੋਕਸ ਕਰਨਾ ਚਾਹੁੰਦਾ ਉਹਦੇ 'ਤੇ ਪਹਿਲੇ ਆਵਾਂ। ਜਿਹੜਾ ਸਾਡੇ ਕੋਲ ਦੋ ਚੀਜ਼ਾਂ ਦੇ ਉੱਤੇ ਅਸੀਂ ਪਿਛਲੇ 2-3 ਸਾਲਾਂ ਤੋਂ ਲਗਾਤਾਰ ਫੋਕਸ ਕਰਕੇ ਚੱਲ ਰਹੇ ਹਾਂ ਸੰਗਤ ਦੇ ਲਈ, ਜਿਹਦਾ ਬੈਨੀਫਿਟ ਸਾਨੂੰ ਆਉਣ ਵਾਲੇ 2-4-5 ਸਾਲਾਂ 'ਚ ਮਿਲਣਾ ਸ਼ੁਰੂ ਹੋਏਗਾ। ਇੱਕ ਤਾਂ ਅਸੀਂ ਆਪਣੇ ਯੰਗ ਬੱਚਿਆਂ ਦੇ ਲਈ ਜਿਹੜੇ ਕਿ ਹਾਈ ਸਕੂਲ ਤੋਂ ਲੈ ਕੇ ਕਾਲਜ, ਜਿਹੜੇ ਰੀਸੈਂਟ ਗ੍ਰੈਜੂਏਟਸ ਤੱਕ ਨੇ, ਉਹਨਾਂ ਦੇ ਲਈ ਜਿਹੜਾ ਅਸੀਂ ਇੰਟਰਨਸ਼ਿਪ ਪ੍ਰੋਗਰਾਮ ਕਰਦੇ ਹਾਂ ਥਰੂ ਆਊਟ ਦਾ ਕੰਟਰੀ, ਜਿਹਦੇ ਵਿੱਚ ਬੱਚਿਆਂ ਨੂੰ ਨਾਲ ਨਾਲ ਪ੍ਰੋਫੈਸ਼ਨਲ ਟ੍ਰੇਨਿੰਗ ਜਾਂ ਪੋਲੀਟੀਕਲ ਸਿਵਿਕ ਇੰਗੇਜਮੈਂਟ ਦੇ ਉੱਤੇ ਐਡਵੋਕੇਸੀ ਦੀ ਟ੍ਰੇਨਿੰਗ, ਪੋਲਿਸੀ ਦੇ ਮੇਕਿੰਗ ਦੇ ਉੱਤੇ ਟ੍ਰੇਨਿੰਗ, ਔਰ ਨਾਲ ਨਾਲ ਉਹਨਾਂ ਨੂੰ ਸਿੱਖੀ ਦੀ ਟ੍ਰੇਨਿੰਗ ਕਿ ਉਹ ਸਿੱਖ ਬਣ ਕੇ ਕਿਸ ਤਰ੍ਹਾਂ ਸਮਾਜ ਦੀ ਇਸ 'ਤੇ ਇੱਥੇ ਦੇ ਸਿਸਟਮ ਦੇ ਵਿੱਚ ਵੜ ਕੇ ਕਿਸ ਤਰ੍ਹਾਂ ਸੇਵਾ ਕਰ ਸਕਦੇ ਨੇ। ਹੁਣੇ ਹੁਣੇ ਤੁਸੀਂ ਸਰਦਾਰ ਰਮੇਸ਼ ਸਿੰਘ ਅਰੋੜਾ ਜੀ ਦੇ ਵਿਚਾਰ ਸੁਣੇ ਨੇ, ਉਹ ਉਹਨਾਂ ਦੀ ਇੱਕ ਤਰ੍ਹਾਂ ਦੀ ਇਹ ਵੀ ਬਦੌਲਤ ਹੈ ਕਿ ਜਦੋਂ ਉੱਥੇ ਪਹੁੰਚਦੇ ਨੇ ਪਾਰਲੀਮੈਂਟ ਦੇ ਵਿੱਚ ਅਤੇ ਉਹਨਾਂ ਦਾ ਇੱਕ ਰੁਤਬਾ ਬਣਦਾ ਜਿੱਥੇ ਉਹ ਆਪਣੀ ਗੱਲ ਰੱਖ ਸਕਦੇ ਨੇ, ਅਤੇ ਫਿਰ ਉੱਥੇ ਦੀਆਂ ਸਰਕਾਰਾਂ ਇਹਨਾਂ ਦੀ ਗੱਲ ਸੁਣਨੀ ਸ਼ੁਰੂ ਹੁੰਦੇ ਨੇ, ਅਤੇ ਇਹਨਾਂ ਦੇ ਸਾਰੇ ਜਿਹੜੇ ਬੈਨੀਫਿਟ ਸਾਨੂੰ ਉੱਥੇ ਮਿਲਣੇ ਸ਼ੁਰੂ ਹੁੰਦੇ ਨੇ। ਇਹੀ ਤਰੀਕਾ ਸਾਰੇ ਬਾਹਰ ਦੀਆਂ ਕੰਟਰੀ ਜਿਹੜੇ ਅਸੀਂ ਰਹਿ ਰਹੇ ਹਾਂ ਕਿ ਸਾਨੂੰ ਇਸ ਸਿਸਟਮ ਦੇ ਵਿੱਚ ਵੜ ਕੇ ਅਸੀਂ ਵੇਟ ਨਾ ਕਰੀਏ ਕਿ ਸਾਡੇ ਕੋਈ ਹੋਰ ਰਿਪ੍ਰਜੈਂਟੇਟਿਵ ਆਉਣਗੇ, ਅਸੀਂ ਕਿਸੇ ਹੋਰ ਕੈਂਡੀਡੇਟ ਨੂੰ ਸਪੋਰਟ ਕਰਾਂਗੇ, ਉਹ ਸਾਡੀ ਕੋਈ ਗੱਲ ਉੱਥੇ ਰੱਖ ਸਕਣਗੇ। ਅਸੀਂ ਆਪ ਤਿਆਰੀ ਕਰੀਏ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਜਿਹੜੇ ਇੱਥੇ ਦੇ ਬੱਚੇ ਜੰਮਪਲ ਨੇ, ਉਹ ਉੱਥੇ ਬੈਠ ਕੇ ਉਹ ਆਪ ਉਸ ਟੇਬਲ 'ਤੇ ਬਹਿ ਸਕਣ ਜਿੱਥੇ ਸਾਡੇ ਲਈ ਨੀਤੀਆਂ ਘੜੀਆਂ ਜਾਂਦੀਆਂ ਨੇ, ਪਾਲਿਸੀਆਂ ਬਣਾਈਆਂ ਜਾਂਦੀਆਂ, ਜਾਂ ਸਾਡੇ ਲਈ ਕੋਈ ਡਿਸੀਜ਼ਨ ਲਏ ਜਾਂਦੇ ਨੇ। ਅਤੇ ਦੂਸਰਾ ਪਾਰਟ ਜਿਹੜਾ ਅਸੀਂ ਬੇਨਤੀ ਕਰਨ ਆਏ ਹਾਂ, ਕਿਉਂਕਿ ਇਲੈਕਸ਼ਨ ਈਅਰ ਹੈ, ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ ਹੀ ਇਲੈਕਸ਼ਨ ਹੋਣੇ ਨੇ, ਨਵੰਬਰ 3 ਦੀ ਡੇਟ ਹੈ। ਸੋ ਜਿਹੜੇ ਜਿਹੜੇ ਵੀ ਆਪ ਜੀ ਸਿਟੀਜ਼ਨ ਹੋ, ਐਲੀਜੀਬਲ ਹੋ ਵੋਟ ਕਰਨ ਦੇ ਲਈ, ਜ਼ਰੂਰ ਪਰ ਜ਼ਰੂਰ ਕੋਸ਼ਿਸ਼ ਕਰੀਏ। 2 ਸਾਲ ਬਾਅਦ ਸਾਡੇ ਕੋਲ ਸਿਰਫ 1 ਦਿਨ ਦਾ ਮੌਕਾ ਆਉਂਦਾ ਜਦੋਂ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ ਆਪਣੀ ਕਮਿਊਨਿਟੀ ਦੇ ਲਈ। ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਹਿਸਪੈਨਿਕ ਵੋਟਰ ਬੈਂਕ ਦਾ ਪਤਾ, ਉਹਨਾਂ ਨੂੰ ਬਲੈਕ ਵੋਟਰ ਬੈਂਕ ਦਾ ਪਤਾ, ਉਹਨਾਂ ਨੂੰ ਚਾਈਨੀਜ਼ ਵੋਟਰ ਬੈਂਕ ਦਾ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਅਮੈਰੀਕਨ ਵੀ ਇੱਥੇ ਰਹਿੰਦੇ ਨੇ, ਉਹਨਾਂ ਦਾ ਵੀ ਕੋਈ ਵੋਟ ਬੈਂਕ ਹੈ। ਔਰ ਜਿੰਨੀ ਸਾਡੀ ਤਾਦਾਦ ਹੈ ਇੱਥੇ, ਜਿੰਨੇ ਸਾਡੇ ਇਸ਼ੂਜ਼ ਆਉਂਦੇ ਨੇ ਹੇਟ ਕ੍ਰਾਈਮ ਨੂੰ ਲੈ ਕੇ ਜਾਂ ਸਾਡੀ ਆਈਡੈਂਟੀ ਨੂੰ ਲੈ ਕੇ, FBI ਦੀ ਆਪਣੀ ਰਿਪੋਰਟ ਦੇ ਮੁਤਾਬਕ ਪਿਛਲੇ 2 ਸਾਲਾਂ ਦੇ ਵਿੱਚ 59% ਇਨਕਰੀਜ਼ ਹੋਇਆ ਹੇਟ ਕ੍ਰਾਈਮ ਦੇ ਵਿੱਚ ਸਿੱਖਾਂ ਦੇ ਅਗੇਂਸਟ। ਪਰ ਇਹਨੂੰ ਠੱਲ ਪਾਉਣ ਲਈ ਸਾਨੂੰ ਆਪ ਹੀ ਕਦਮ ਚੁੱਕਣੇ ਪੈਣੇ ਨੇ, ਔਰ ਉਹਦਾ ਸਭ ਤੋਂ ਵਧੀਆ ਤਰੀਕਾ ਜਿਹੜਾ, ਔਰ ਬਿਲਕੁਲ ਸਾਡਾ ਜਿਹੜਾ ਸਿਵਲ ਤਰੀਕਾ ਕੰਮ ਕਰਨ ਦਾ, ਉਹ ਵੋਟ ਪਾਉਣ ਦਾ ਸਾਡਾ ਜਿਹੜਾ ਹੱਕ ਹੈ, ਉਹਨੂੰ ਅਸੀਂ ਜ਼ਰੂਰ ਐਕਸਰਸਾਈਜ਼ ਕਰੀਏ। ਤਾਂ ਕਿ ਉਹਦੇ ਬੇਸ ਦੇ ਉੱਤੇ ਅਸੀਂ ਜਿਹੜਾ ਆਪਣੀ ਆਵਾਜ਼ ਉੱਥੇ ਤੱਕ ਪਹੁੰਚਾ ਸਕੀਏ। ਦੂਸਰਾ ਕੰਮ ਜਿਹੜਾ ਮੈਂ ਪਹਿਲੇ ਦੱਸਿਆ ਕਿ ਅਸੀਂ ਆਪਣੇ ਯੂਥ ਨੂੰ ਉੱਥੇ ਤੱਕ ਪਹੁੰਚਾਈਏ ਕਿ ਉਹ ਬੈਠ ਕੇ ਆਪ ਇਹਨਾਂ ਟੇਬਲਾਂ 'ਤੇ ਬਹਿ ਕੇ ਸਾਡੇ ਲਈ ਡਿਸੀਜ਼ਨ ਲੈ ਸਕਣ। ਸੋ ਸਾਡਾ ਬਾਹਰ ਅੱਜ ਅਸੀਂ ਟੇਬਲ ਲਗਾਇਆ, ਅਸੀਂ ਹੋਰ ਅਜੇ ਤਕਰੀਬਨ ਇੱਕ ਘੰਟਾ ਇੱਥੇ ਹੋਰ ਹੈਗੇ ਹਾਂ। ਜੇ ਕਿਸੇ ਨੂੰ ਤੁਹਾਨੂੰ ਲੋੜ ਹੈ ਕਿਸੇ ਕਿਸਮ ਦੀ ਕਿ ਰਜਿਸਟਰ ਕਰਨ ਦੇ ਲਈ ਵੋਟਿੰਗ ਦੇ ਲਈ, ਜਾਂ ਤੁਸੀਂ ਕੋਈ ਆਪਣਾ ਰਜਿਸਟਰੇਸ਼ਨ ਚੈੱਕ ਕਰਨੀ ਹੈ, ਕੋਈ ਤੁਹਾਨੂੰ ਪੋਲਿੰਗ ਸਟੇਸ਼ਨ ਦੀ ਇਨਫੋਰਮੇਸ਼ਨ ਚਾਹੀਦੀ ਹੈ, ਸਾਡੇ ਕੋਲ ਸਾਰੀ ਇਨਫੋਰਮੇਸ਼ਨ ਬਾਹਰ ਅਵੇਲੇਬਲ ਹੈ, ਤੁਸੀਂ ਉੱਥੇ ਆ ਕੇ ਲੈ ਸਕਦੇ ਹੋ। ਜੇ ਨਹੀਂ ਤਾਂ ਜਿਹੜਾ ਸਾਡੀ ਵੈਬਸਾਈਟ ਹੈ saldef.org/sikhvote2026, ਉਸ ਪੇਜ ਦੇ ਉੱਤੇ ਬਹੁਤ ਸਾਰੀ ਜਾਣਕਾਰੀ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਅਵੇਲੇਬਲ ਹੈ। ਸੋ ਤੁਸੀਂ ਉੱਥੋਂ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ। ਮੈਂ ਫਿਰ ਤੋਂ ਇੱਕ ਵਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਆਪ ਸਭ ਦਾ ਬਹੁਤ ਧੰਨਵਾਦ। ਮੈਨੂੰ ਪਤਾ ਪ੍ਰੋਗਰਾਮ ਬਹੁਤ ਲੇਟ ਹੋ ਚੁੱਕਾ ਅਤੇ ਤੁਸੀਂ ਫਿਰ ਵੀ ਬੈਠ ਕੇ ਆਰਾਮ ਨਾਲ ਸੁਣ ਰਹੇ ਹੋ ਸਾਡੀਆਂ ਗੱਲਾਂ, ਪਰ ਇਹ ਸਾਰਿਆਂ ਵਾਸਤੇ ਅਸੀਂ ਪੰਥ ਦੇ ਚਰਨਾਂ 'ਚ ਬੇਨਤੀ ਕਰਨ ਆਏ ਹਾਂ ਕਿ ਜਿੰਨਾ ਸਾਡਾ ਜ਼ੋਰ ਲੱਗ ਸਕੇ ਇਹ ਵਾਲਾ ਸਮਾਂ ਹੁਣ ਅਸੀਂ ਲਗਾ ਕੇ ਆਪਣੇ ਉਸ ਇੱਕ ਕਿਸਾਨ ਬਣਾ ਲਈਏ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਦਸਤਾਰ ਦੇ ਨਾਲ, ਆਪਣੇ ਕੇਸਾਂ ਦੇ ਨਾਲ, ਆਪਣੇ ਕਕਾਰਾਂ ਦੇ ਨਾਲ, ਉਹ ਜਿੱਥੇ ਵੀ ਸਰਵ ਕਰਨਾ ਚਾਹੁਣ, ਭਾਵੇਂ US ਦੀ ਆਰਮੀ ਹੋਵੇ, ਲਾ ਇਨਫੋਰਸਮੈਂਟ ਏਜੰਸੀਜ਼ ਹੋਣ, ਜਾਂ ਕੋਈ ਵੀ ਕਿਸਮ ਦਾ ਉਹ ਕੰਮ ਕਰਨਾ ਚਾਹੁਣ, ਉਹਨਾਂ ਨੂੰ ਕੋਈ ਰੋਕ ਟੋਕ ਨਾ ਹੋਵੇ, ਉਹਦੇ ਵਾਸਤੇ ਅਸੀਂ ਆਪਣਾ ਸਥਾਨ ਆਪ ਬਣਾਈਏ ਜੀ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਬੇਨਤੀਆਂ ਕਰਦਿਆਂ ਹੋਇਆਂ, ਦੇਸ਼ੀ ਧਰਤੀ ਦੇ ਉੱਤੇ ਵਿਚਰਦਿਆਂ ਹੋਇਆਂ, ਆਪਣੇ ਹੱਕ ਹਕੂਕ ਵਾਸਤੇ ਕਿਵੇਂ ਯਤਨਸ਼ੀਲ ਹੋਣਾ ਹੈ, ਕਿਵੇਂ ਇਸ ਪੋਲੀਟੀਕਲ ਸਿਸਟਮ ਵਿੱਚ ਆਪਨੇ ਇਨਵੋਲਵ ਹੋਣਾ, ਉਹਦੇ ਬਾਰੇ ਵਿੱਚ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਬਾਹਰ ਇਹਨਾਂ ਨੇ ਟੇਬਲ ਵੀ ਲਗਾਇਆ ਹੈ, ਹੋਰ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਸਵਾਲ ਹੋਵੇ ਤਾਂ ਆਪ ਇਹਨਾਂ ਨੂੰ ਮਿਲ ਕੇ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਉਹ ਸਰਦਾਰ ਸੁਰਿੰਦਰ ਸਿੰਘ ਜੀ ਹੋਣਾਂ ਨੂੰ ਸਿਰੋਪਾ ਦੀ ਬਖਸ਼ਿਸ਼ ਦੇਣ। ਬੋਲੇ ਸੋ ਨਿਹਾ, ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਸਾਡੇ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਗੁਣੀ ਗਿਆਨੀ, ਸਤਿਕਾਰਯੋਗ ਡਾਕਟਰ ਚਰਨ ਕਮਲ ਸਿੰਘ ਹੁਣੀ, ਜਿਨ੍ਹਾਂ ਨੇ ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਵੀ ਹਾਜ਼ਰੀ ਭਰੀ ਸੀ। ਕੀਰਤਨ ਦੀ ਹਾਜ਼ਰੀ ਭਰਦੇ ਹਨ, ਜਿੱਥੇ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਦੇ ਨੇ, ਗੁਰਮਤਿ ਦੀ ਵਿਚਾਰ ਸਾਂਝੀ ਕਰਦੇ ਹਨ। ਉੱਥੇ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਇੱਕ ਉਪਰਾਲਾ ਬਹੁਤ ਵੱਡਾ ਕੀਤਾ ਹੈ ਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਐਪ ਤਿਆਰ ਕੀਤੀ ਹੈ, ਜਿਹਨੂੰ ਤੁਸੀਂ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਜਪਜੀ ਸਾਹਿਬ ਦੇ ਵਿਆਖਿਆ, ਜਪਜੀ ਸਾਹਿਬ ਦਾ ਪਾਠ, ਜਪਜੀ ਸਾਹਿਬ ਪਾਠ ਦਾ ਮਹੱਤਵ ਕੀ ਹੈ, ਉਹ ਆਪ ਜੀ ਦੇ ਸਾਹਮਣੇ ਉਹ ਜੋ ਐਪ ਹੈ ਉਹ ਰਿਲੀਜ਼ ਕਰਨ ਦਾ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ, ਭਾਈ ਸਾਹਿਬ ਨੂੰ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਕਿ ਡਾਕਟਰ ਚਰਨ ਕਮਲ ਸਿੰਘ ਹੁਣਾਂ ਵੱਲੋਂ ਜੋ ਐਪ ਤਿਆਰ ਕੀਤੀ ਗਈ ਆ ਉਹ ਸੰਗਤਾਂ ਦੇ ਰੂਬਰੂ ਕਰਨ। ਨਾਲ ਹੀ ਮੈਂ ਭਾਈ ਸਾਹਿਬ ਦੇ ਸਮੁੱਚੇ ਜਥੇ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਨਾਲ ਆਉਣ ਅਤੇ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਵੱਲੋਂ ਸਿਰ ਪਾਉ ਦੀ ਬਖਸ਼ਿਸ਼ ਵੀ ਪ੍ਰਾਪਤ ਕਰਨ। ਬੋਲੇ ਸੋ ਨਿਹਾਲ, ਨਾਲ ਹੀ ਮੈਂ ਬੇਨਤੀ ਕਰਾਂ ਕਿ ਸਮੁੱਚੇ ਡਾਕਟਰ ਚਰਨ ਕਮਲ ਸਿੰਘ ਹੁਣਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਜੋ ਕਿ ਸਨਮਾਨ ਹੈ ਸਿੰਘ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਹੈ, ਉਹ ਵੀ ਭਾਈ ਸਾਹਿਬ ਨੂੰ ਬੇਨਤੀ 'ਤੇ ਬੋਲੇ।

ਅਗਰ ਕਿਸੇ ਨੂੰ ਹੋਰ ਕੋਈ ਸਵਾਲ ਹੋਵੇ ਇਹ ਬਾਹਰ ਹੋਣਗੇ, ਜਿਹੜਾ ਟੇਬਲ ਲੱਗਾ ਹੋਵੇਗਾ ਉੱਥੋਂ ਜਾਇਜ਼ ਕਰ ਸਕਦੇ। ਹੁਣ ਬਹੁਤ ਹੀ ਆਦਮ ਸਤਿਕਾਰ ਸਹਿਤ ਮੈਂ ਬੇਨਤੀ ਕਰਾਂ ਡਾਕਟਰ ਚਰਨ ਕਮਲ ਸਿੰਘ ਹੋਣਾ ਦੇ ਸਮੁੱਚੇ ਜਥੇ ਨੂੰ ਉਹ ਕੀਰਤਨ ਦੀ ਆਰੰਭਤਾ ਕਰਨ। ਸਮੁੱਚੇ ਜਥੇ ਕੋਲੋਂ ਖਿਮਾ ਦਾ ਜਾ ਚੱਕਿਆ ਕਿ ਥੋੜ੍ਹਾ ਜਿਹਾ ਟਾਈਮ ਦਾ ਜੋ ਅੱਗਾ ਪਿੱਛਾ ਹੋ ਗਿਆ, ਸੰਗਤ ਕੋਲੋਂ ਵੀ ਇਸ ਗੱਲ ਲਈ ਖਿਮਾ ਚਾਹਾਂਗਾ ਕਿ ਕੁਛ ਐਟ ਦੀ ਸਪੋਟ ਕੁਛ ਪਤਵੰਤੇ ਸੱਜਣ ਜਿਵੇਂ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚ ਗਏ ਸਨ, ਉਹਨਾਂ ਕਰਕੇ ਸਾਨੂੰ ਥੋੜ੍ਹਾ ਜਿਹਾ ਇਹਨਾਂ ਦਾ ਕੀਰਤਨ ਲੇਟ ਕਰਨਾ ਪਿਆ, ਉਸ ਗੱਲ ਲਈ ਖਿਮਾ ਦਾ ਜਾ ਚੱਕਾਂ। ਅਤੇ ਆਓ ਹੁਣ ਸਤਿਕਾਰਯੋਗ ਡਾਕਟਰ ਚਰਨ ਕਮਲ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਾਤਸ਼ਾਹ ਨੇ ਏਕੰਕਾਰ ਦਾ ਹੌਕਾ ਦੇ ਕੇ ਮਨੁੱਖਤਾ ਨੂੰ ਉਸ ਕਰਤਾਰ ਦੇ ਹੁਕਮ ਜੋ ਹੁਕਮ ਵਰਤ ਰਿਹਾ ਹੈ ਉਸਦਾ ਝਲਕਾਰਾ ਦਿੱਤਾ ਹੈ। ਇਹ ਉਸਦਾ ਹੁਕਮ ਆਪ ਮੁਹਾਰਾ ਸਾਰਿਆਂ ਨੂੰ ਬੁੱਕਲ ਚ ਲੈ ਕੇ ਸਾਰੀ ਸਮੁੱਚੀ ਮਨੁੱਖਤਾ ਨੂੰ, ਭਾਵੇਂ ਉਹ ਨਾਸਤਕ ਹੈ ਭਾਵੇਂ ਆਸਤਕ ਹੈ, ਭਾਵੇਂ ਆ ਧਰਮ ਸਮਝਦਾ ਤੇ ਉਹ ਧਰਮ ਸਮਝਦਾ, ਸਾਰਿਆਂ ਨੂੰ ਬੁੱਕਲ ਚ ਲੈ ਕੇ ਜਿਹੜਾ ਸਭ ਦਾ ਪ੍ਰਿਤਪਾਲਕ ਹੈ ਉਸ ਏਕੰਕਾਰ, ਉਸ ਪ੍ਰਭੂ, ਉਸ ਕਰਤਾਰ ਦਾ ਪ੍ਰਗਾਸ ਸਾਡੇ ਮਨਾਂ ਚ ਪਾਤਸ਼ਾਹ ਨੇ ਕੀਤਾ। ਉਸ ਹੁਕਮ ਦੀ ਬਾਤ ਜਪਜੀ ਸਾਹਿਬ ਨੇ ਸਾਨੂੰ ਪ੍ਰਤੱਖ ਸਾਡੀ ਝੋਲੀ ਚ ਪਾਈ ਹੈ।

ਰਹਿੰਦਾ। ਜੋ ਸੁਣਦਾ ਹੈ ਤੇ ਜੋ ਨਹੀਂ ਸੁਣਦਾ ਸਾਰਾ ਉਸ ਅਧੀਨ। ਇੱਕ ਪਰਫੈਕਟ ਬੈਲੈਂਸ, ਇੱਕ ਅਚੰਭਾ ਕਰਨ ਵਾਲੀ ਇੰਟਰਡਿਪੈਂਡੈਂਸ ਦੇ ਨਾਲ, ਜਿਹੜੀ ਡੀਐਨਏ ਦਾ ਅਸੀਂ ਬਣੇ ਆ ਤੇ ਜਿਹੜੀ ਡੀਐਨਏ ਦੀ ਕਣਕ ਬਣੀ ਆ, ਇਹਨਾਂ ਦਾ ਕੋਈ ਆਪਸ ਸੰਬੰਧ ਹੀ ਕੋਈ ਨਹੀਂ, ਪਰ ਦੋਨਾਂ ਦੇ ਇੱਕ ਤੋਂ ਵਿਦਯੁਤ ਬਿਨਾਂ ਗੁਜ਼ਾਰਾ ਨਹੀਂ। ਉਸ ਨੇ ਕੀਤਾ ਹੈ ਪਾਣੀ ਦੀ ਬਾਲਟੀ, ਐਡਾ ਵੱਡਾ ਸਮੁੰਦਰ ਪਾਣੀ, ਇਹਨੂੰ ਗਰਮ ਕਰਨ ਲਈ ਸਟੋਵ, ਐਡਾ ਵੱਡਾ ਸੂਰਜ, ਪੱਖਾ ਦੇਣ ਲਈ ਹਵਾ, ਅੱਗੋਂ ਰੋਕਣ ਲਈ ਪਹਾੜ, ਕਿੰਨਾ ਭਾਰੀ ਮਹਾਪ੍ਰਬੰਧ। ਕਰਤਾਰ ਵਿਗਸ ਰਿਹਾ ਹੈ, ਬੱਚਿਓ ਖੇਡੋ,

ਜੋ ਸਮਝਦਾ ਹੈ ਉਹ ਫਿਰ ਕਥਨ ਕਰਦਾ ਹੈ। ਇੱਕੋ ਪੌੜੀ ਵਿੱਚ ਗਾਵੇ ਤੋਂ ਕਥਨ ਤੇ ਆ ਗਏ, ਕਥਨਾ ਕਥੀ ਨਾ ਆਵੇ। ਜੋ ਸਮਝਿਆ ਹੈ ਉਸਦਾ ਕਥਨ ਹੋ ਰਿਹਾ, ਤੋ ਗਾਵੇ ਰਾਹੀਂ ਸਮਝਿਆ ਹੈ ਤੇ ਹੁਣ ਕਥਨ ਹੋ ਰਿਹਾ, ਪਰ ਕਥਨ ਕਰ ਕਰਕੇ ਵੀ ਉਸਦਾ ਪੂਰਾ ਕਥਨ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ, ਕਥਨ ਵਾਲੇ ਕਥੀ ਜਾਂਦੇ ਨੇ ਪਰ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ। ਕਰੋੜਾਂ ਲੋਕ ਲੱਗੇ ਹੋਏ ਨੇ ਕਥਨ, ਪਰ ਉਸਦਾ ਸਮੁੱਚਾ ਕਥਨ ਜਿੱਥੇ ਪੀਰੀਅਡ ਲੱਗ ਗਿਆ ਹੋ ਗਿਆ,

ਇੱਕ ਸ਼ਬਦ ਹੋਰ, ਅਸੀਂ ਸੁਣਨਾ ਨੂੰ ਸਮਝਦੇ ਹਾਂ ਲਿਸਨਿੰਗ, ਵੀ ਸੁਣ ਲਈ ਗੱਲ, ਸੁਣ ਲਈ ਗੁਰਬਾਣੀ ਦਾ ਸੁਣਿਆ ਉਹ ਹੈ ਜੋ ਸੇਵੇ ਹੈ, ਉਹ ਹੈ ਜੋ ਗੁਰਮੁਖ ਹੈ, ਉਹ ਹੈ ਜੋ ਗਾਵੇ ਹੈ। ਤਾਂ ਹੀ ਆਉਂਦਾ ਗਾਵੀ ਹੈ ਸੁਣੀ ਹੈ ਇੱਕੋ ਤੋਂ ਕਿਛ, ਕਿਉਂਕਿ ਦੋਨਾਂ ਦਾ ਇੱਕੋ ਰਾਹ ਹੈ, ਗਾ ਕੇ ਸੁਣਿਆ ਨਹੀਂ, ਗਾਵੀ ਹੈ ਸੁਣੀ ਹੈ, ਮਨ ਰੱਖੀ ਹੈ ਭਾਵ ਬਾਤ ਮੰਨਦੀ ਹੈ, ਬਾਤ ਵਿਚਾਰ ਪੱਧਰ ਤੇ ਹੋ ਰਿਹਾ ਸਾਰਾ ਕੁਛ। ਉਹ ਜੋ ਵਿਗਾਸ ਵਿੱਚ ਹੈ ਉਹ ਆਪਣੇ ਭਗਤਾਂ ਨੂੰ, ਭਗਤ ਤਾਂ ਹੈ ਗੁਰਸੇਵਾ, ਸੇਵ ਕੇ ਭਗਤ ਬਣਨਾ ਹੈ, ਜਾਣ ਕੇ ਬੁੱਝ ਕੇ ਭਗਤ ਬਣਨਾ ਹੈ, ਗੁਰਸੇਵਾ ਤੇ ਭਗਤ ਕਮਾਈ ਸਾਡੀ ਭਗਤੀ ਇਹ ਹੈ, ਗੁਰਮਤ ਦੀ ਭਗਤੀ ਇਹ ਹੈ। ਜੇ ਭਗਤ ਬਣਦੇ ਹਾਂ ਤਾਂ ਫਿਰ ਮਨ ਵਿੱਚ ਸਭ ਤੋਂ ਵੱਡਾ ਡਰ ਕੀ ਹੁੰਦਾ? ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ, ਪਤਾ ਨਹੀਂ ਕੀ ਬਣਨਾ ਹੈ। ਤੇ ਜੇ ਅਸੀਂ ਗੁਰੂ ਦੇ ਭਾਣੇ ਵਿੱਚ ਵਰਤ ਵਿਚਰ ਰਹੇ ਹਾਂ ਤਾਂ ਫਿਰ ਕਾਹਦਾ ਡਰ? ਜਿਸਕਾ ਸਾਹਿਬ ਡਾਡਾ ਹੈ ਸਾਨੂੰ ਕਿਦਾਂ ਡਰ ਹੈ? ਕਿਉਂਕਿ ਅਸੀਂ ਇੱਥੇ ਵਿਚਰਦੇ ਹਾਂ, ਇੱਥੇ ਅਸੀਂ ਉਹ ਕੀਤਾ ਹੈ ਜੋ ਸਾਨੂੰ ਗੁਰਬਾਣੀ ਕਹਿੰਦੀ ਹੈ, ਫਿਰ ਅਸੀਂ ਵਿਗਸਦੇ ਹਾਂ, ਫਿਰ ਭਗਤ ਜਨ ਖੇੜੇ ਜਾ, ਨਾਨਕ ਭਗਤਾ ਸਦਾ ਵਿਗਾਸ। ਹੇ ਮੇਰੇ ਮਨ, ਜੇ ਮੈਂ ਕਿਤੇ ਭਗਤੀ ਵਾਲੇ ਰਾਹ ਤੇ ਪੈ ਜਾ, ਗੁਰਸੇਵਾ ਦੇ ਰਾਹ ਤੇ ਪੈ ਜਾ, ਫਿਰ ਮੇਰਾ ਮਨ ਵਿਗਾਸ ਵਿੱਚ ਹੈ।

ਜਾਏ ਜਾਣਿਆ ਜਾਂਦਾ ਹੈ ਜਪਣਾ ਜਪਣ ਨਾਲ ਦਾ ਭਾਵ ਉਹੀ ਹੈ ਜੋ ਸਮਝਣ ਨਾਲ ਹੈ ਸੁਣਿਆ ਫਿਰ ਇਹ ਸਿੱਧ ਕੀ ਕਰਦੇ ਨੇ ਕਿਉਂ ਕਰਦੇ ਨੇ ਕਿੱਥੇ ਪਹੁੰਚਦੇ ਨੇ ਕਿਵੇਂ ਪਤਾ ਲੱਗਦਾ ਸੁਣਿਆ ਅਸੀਂ ਕੀ ਕੀਤਾ ਗੁਰੂ ਗਿਆਨ ਨੂੰ ਸੁਣਿਆ ਜਾਣਿਆ ਸਮਝਿਆ ਬੁੱਝਿਆ ਤੇ ਸਾਨੂੰ ਸਿੱਧਾਂ ਪੀਰਾਂ ਤੇ ਦੇਵਤਿਆਂ ਦੇਵਤਿਆਂ ਦੇ ਵੱਡੇ ਸੁਰਨਾਥ ਉਹਨਾਂ ਦੇ ਵੱਡੇ ਵੱਡੇ ਦੇਵਤਿਆਂ ਦਾ ਸਾਰਾ ਕੁਝ ਇਹ ਕਿੱਦਾਂ ਬਣੇ ਕੀ ਕਰਦੇ ਕੀ ਨਹੀਂ ਕਰਦੇ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਸਾਰੀ ਸੋਚੀ ਸੁਣਿਆ ਸੁਣਿਆ ਧਰਤ ਧਵਲ ਧਰਤੀ ਦਾ ਅਸਲ ਆਸਰਾ ਜੋ ਕਰਤਾਰ ਹੈ ਜਿਹੜੇ ਸਮਝਦੇ ਨੇ ਕਿ ਬਲਦ ਦੇ ਸਿਰਾਂ ਤੇ ਬੈਠਾ ਧਰਤੀ ਉਹ ਉਹਨਾਂ ਦੀ ਸੋਚ ਹੈ ਸੁਣਿਆ ਗੁਰੂ ਗਿਆਨ ਨੂੰ ਸਮਝ ਕੇ ਜਪ ਕੇ ਬੁੱਝ ਕੇ ਗਾ ਕੇ ਸੁਣ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਧਰਤ ਦਾ ਅਸਲ ਤਵਲ ਇਹ ਸਾਰਾ ਆਕਾਸ਼ ਕਿੱਥੇ ਖੜਾ ਧਰਤ ਤਵਲ ਆਕਾਸ਼ ਇਹ ਦੀਪਾ ਲੋਵਾ ਮੰਡਲਾ ਨਾਮ ਕੇ ਧਾਰੇ ਸਜਲੇ ਸਾਰਾ ਕੁਛ ਸਾਨੂੰ ਸੁਣਿਆ ਦੀ ਸੋਚੀ ਹੁੰਦੀ

ਉਤਪਤੀ ਦਾ ਕਾਰਨ ਮਾਇਆਵੀ ਪ੍ਰਭਾਵ ਹਨ। ਸੁਣੇ ਐ ਸਾਨੂੰ ਪਤਾ ਕਿ ਈਸ਼ਰ ਵਰਮਾ ਇੰਦ, ਸਾਨੂੰ ਸੁਣੇ ਐ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਸੁਭਾਅ ਹੈ ਇਹਦੇ ਵਿੱਚ ਮਿਠਾਸ, ਇਹਦੇ ਵਿੱਚ ਨਿਮਰਤਾ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਸੰਭਲ ਤੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਮੁੱਖ ਸਲਾਹਣ ਮੰਦਾ ਮਨੁੱਖ ਵੀ ਕਿਉਂ ਕਿਵੇਂ ਸੋਹਣੇ ਹੈ। ਜੋਗੀ ਕੀ ਕਰਦੇ ਨੇ ਤੇ ਤਨਾ ਦੀ ਕੀ ਖੇਡ ਹੈ, ਤਨ ਦੇ ਅੰਦਰ ਕੀ ਚੱਲ ਰਿਹਾ ਹੈ, ਇਹ ਜੋਗ ਦੀ ਜੁਗਤ ਕੀ ਹੈ। ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇਗੀ ਤੂੰ, ਕਿੰਥਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀ, ਕਿੱਥੋਂ ਪਤਾ ਲੱਗਿਆ। ਸੋਹਣੇ ਹੈ ਸੁਣੇ ਹੈ ਜੋਗ ਜੁਗਤ ਤਨ ਭੇਦ, ਸ਼ਾਸਤਰਾਂ ਸਿਮਰਤੀਆਂ ਵੇਦਾਂ ਵਿੱਚ ਕੀ ਲਿਖਿਆ ਹੋਇਆ, ਸਿਮਰ

ਦੁੱਖਾਂ ਅਤੇ ਪਾਪਾਂ ਦਾ ਨਾਸ ਨਹੀਂ ਚਾਹੁੰਦੇ ਅਸੀਂ, ਅਸੀਂ ਚਾਹੁੰਦੇ ਹਾਂ ਸਾਡੇ ਨੇੜੇ ਨਾ ਲੱਗਣ, ਅਤੇ ਗੁਰੂ ਸਾਹਿਬ ਸਾਡੀ ਝੋਲੀ 'ਚ ਪਾ ਰਹੇ ਨੇ ਵੀ ਇਉਂ ਹੋ ਜਾਣਾ। ਸੁਣਿਆ ਸੁਣਿਆ ਤੈਨੂੰ ਪਤਾ ਲੱਗ ਜਾਣਾ ਕਿ ਸਾਰੇ ਦੁੱਖਾਂ ਦਾ ਆਧਾਰ ਕਿੱਥੇ ਹੈ? ਵਿਚਾਰਾਂ ਵਿੱਚ। ਮਨ ਮਨ ਰੇ ਕੌਣ ਕੋ ਮਤ ਤੈ ਲੈਨੀ, ਆਹ ਕਿੱਥੋਂ ਭੈੜੀ ਮਤ ਫੜੀ ਹੈ? ਅਸੀਂ ਮਤ ਲੈਣੀ ਹੈ ਗੁਰੂ ਦੀ, ਅਕਲੀ ਸਾਹਿਬ ਨੂੰ ਸੇਵਣਾ ਹੈ, ਸਮਝਣਾ ਹੈ, ਜਾਣਨਾ ਹੈ, ਬੁੱਝਣਾ ਹੈ, ਮਾਣਨਾ ਹੈ। ਇਹ ਮੰਨੇ ਤੇ ਮੰਨੇ ਦੀ ਫਿਰ ਤੌਰ ਸੁਣਿਆ ਤੋਂ ਬਾਅਦ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਹੈ। ਜਪਜੀ ਸਾਹਿਬ ਵਿੱਚ ਉਹ ਖਜ਼ਾਨਾ ਹੈ ਜਿੱਥੇ ਜਿਸ ਮੁਲਕ 'ਚ ਅਸੀਂ ਬੈਠੇ ਹਾਂ, ਆਪਣੇ ਬੱਚੇ ਨੂੰ ਅਸੀਂ ਆਪ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਪ ਬਾਣੀ, ਜਪਜੀ ਸਾਹਿਬ ਦੇ ਕੋਈ ਉਪਦੇਸ਼ ਜੇ ਅਸੀਂ ਕਰਾਂਗੇ ਕਿਸੇ ਨਾਲ ਸਾਂਝਾ, ਤੇ ਉਹ ਕਹੇਗਾ ਕਿੱਥੋਂ ਬੋਲਦੇ ਹਨ, ਇਹ ਕਿਹੜੀ ਬਾਤ ਹੈ? ਅਸੀਂ ਜਪ ਬਾਣੀ ਨੂੰ ਜਪਜੀ ਸਾਹਿਬ ਤਾਂ ਕਿਹਾ, ਪਰ ਅੰਦਰ ਨਹੀਂ ਦੇਖਿਆ ਕਿ ਜਪਜੀ ਸਾਹਿਬ ਸਾਨੂੰ ਕਿਹੜੇ ਕਿਹੜੇ ਰਤਨ ਪਦਾਰਥ ਦੇ ਰਹੀ ਹੈ। ਕੱਲਾ ਕੱਲਾ ਸ਼ਬਦ, ਕੱਲੀ ਕੱਲੀ ਪੌੜੀ ਪਾਖੰਡਾਂ ਦਾ, ਲੋਕਾਂ ਦੇ ਵੱਖ ਵੱਖ ਵਿਚਾਰਧਾਰਾਵਾਂ ਦਾ ਕਿੰਨਾ ਕੁਝ ਖਿਲਾਰਾ, ਸਾਰਾ ਐਨ ਕਲੈਰਿਟੀ ਕਰਦੀ ਹੈ। ਇਹ ਗੁਰਬਾਣੀ ਫਾਊਂਡੇਸ਼ਨ ਵੱਲੋਂ ਇਹ ਉੱਦਮ ਹੈ ਸੰਗਤ ਦੇ ਚਰਨਾਂ ਵਿੱਚ ਕਿ ਜਪਜੀ ਸਾਹਿਬ ਆਪਣੇ ਆਪਣੇ ਨਾਲ ਕੋਲ ਰੱਖੀਏ ਪਹਿਲਾਂ, ਫਿਰ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਦੇ ਲੜ ਲਾ ਦਈਏ। ਇਸ ਐਪ ਵਿੱਚ ਹਰ ਤੁਕ ਦਾ ਉਚਾਰਣ ਹੈ, ਸ਼ਬਦਾਂ ਫਰੇਜ਼ਿਸ ਦੇ ਵੱਖ ਵੱਖ ਮੀਨਿੰਗ ਨੇ, ਪੂਰੇ ਪੂਰੇ ਉਪਦੇਸ਼ਾਂ ਦਾ ਅਰਥ, ਭਾਵ ਅਰਥ, ਐਸੈਂਸ, ਮੀਨਿੰਗ, ਸਮਰੀ, ਸਾਰ ਹੈ। ਹਰ ਪੌੜੀ ਦੀ ਵੀਡੀਓ ਹੈ, ਵੀਡੀਓ ਟਾਕ ਵੀ ਹੈ, ਵੀਡੀਓ ਡਿਸਕਸ਼ਨ ਵੀ ਹੈ। ਹਰ ਪੌੜੀ ਦਾ ਪੋਡਕਾਸਟ ਹੈ ਅੰਗਰੇਜ਼ੀ ਵਿੱਚ, ਤਾਂ ਕਿ ਇੱਥੋਂ ਦੇ ਅੰਗਰੇਜ਼ੀ ਬੋਲਣ ਵਾਲੇ ਬੱਚੇ ਉਸ ਅੰਗਰੇਜ਼ੀ ਰਾਜ ਬਾਤ ਸੁਣ ਸਮਝਣ। ਹਰ ਪੌੜੀ ਦੀ ਪੰਜਾਬੀ ਵਿੱਚ ਵੀ ਪੋਡਕਾਸਟ ਹੈ। ਫਿਰ ਸਾਰੀ ਗੱਲ ਨੂੰ ਸਮਝਾਉਣ ਲਈ ਸਾਰੀ ਪੌੜੀ ਦਾ ਇੱਕ ਚਿੱਤਰ, ਇਨਫੋਗ੍ਰਾਫਿਕ ਕਹਿੰਦੇ ਨੇ, ਇਨਫੋ ਇਨਫੋਰਮੇਸ਼ਨ ਦੇਣ ਵਾਲਾ ਉਹ ਚਿੱਤਰ ਇਨਫੋਗ੍ਰਾਫਿਕ ਹੈ ਹਰ ਪੌੜੀ ਲਈ। ਫਿਰ ਸਾਰੀ ਬਾਤ ਸਮਝਣ ਤੋਂ ਬਾਅਦ ਇੱਕ ਛੋਟਾ ਜਿਹਾ ਕੁਇਜ਼ ਵੀ ਹੈ ਕਿ ਕਿੰਨੀ ਬਾਤ ਬੱਚੇ ਸਮਝੇ ਨੇ। ਸਤਸੰਗ ਜੀ, ਜੇਕਰ ਅਸੀਂ ਬੱਚਿਆਂ ਨੂੰ ਇਹ ਜਪਜੀ ਸਾਹਿਬ ਦੀ ਐਪ ਥੋੜ੍ਹੀ ਦੇਰ 'ਚ, ਬੇਟਾ ਵੀਰਪਾਲ ਸਿੰਘ ਬਾਹਰ ਉੱਥੇ ਟੇਬਲ 'ਤੇ, ਅਸੀਂ ਸਿਰਫ ਸਕੈਨ ਕਰਨਾ ਹੈ, ਤੁਹਾਡੇ ਕੋਲ ਸਾਰਾ ਖਜ਼ਾਨਾ ਆ ਜਾਣਾ ਹੈ। ਇਹਦੇ ਲਈ ਕੁਝ ਸਾਲ ਨਹੀਂ ਲੱਗੇ ਹਨ, ਕੁਝ ਦਹਾਕੇ ਲੱਗੇ ਹਨ। ਆਪ ਜੀ ਪਾਸ ਤੁਸੀਂ ਇਸਦਾ ਆਨੰਦ ਮਾਣੋ, ਆਪਣੇ ਬੱਚਿਆਂ ਨੂੰ ਦਿਓ, ਤਾਂ ਕਿ ਬੱਚੇ ਨੂੰ ਇੱਕ ਗੱਲ ਦੱਸਣੀ ਹੈ ਕਿ ਬੱਚਿਆ, ਜੇ ਤੂੰ ਚਾਹੁੰਦਾ ਹੈ ਕਿ ਤੂੰ ਬੋਲੇ ਤਾਂ ਸਾਰੇ ਤੇਰੇ ਵੱਲ ਦੇਖਣ ਕਿ ਕਿੱਥੋਂ ਬੋਲਦਾ ਹੈ, ਜੇ ਤੂੰ ਇਉਂ ਚਾਹੁੰਦਾ ਹੈ ਤਾਂ ਆ ਦਿਓ ਉਸਨੂੰ ਇੱਕ ਕੌੜਾ ਸੱਚ। ਬੱਚੇ ਪਹਿਲੇ ਸਾਡੇ ਵੱਲ ਦੇਖਦੇ ਨੇ, ਅਸੀਂ ਆਪ ਜ਼ਰੂਰ ਜਦੋਂ ਬੱਚਾ ਸੁੱਤਾ ਹੈ ਤਾਂ ਅਧਿਐਨ ਕਰੀਏ ਕੱਲ੍ਹ ਨੂੰ ਇਹਦੇ ਨਾਲ ਕੀ ਗੱਲ ਕਰਨੀ ਹੈ। ਜਪਜੀ ਸਾਹਿਬ ਐਪ ਇੱਕ ਸ਼ੁਰੂਆਤ ਹੈ, ਇੱਕ ਰਾਹ ਦੀ, ਇੱਕ ਪੈਂਡੇ ਦੀ, ਇੱਕ ਟ੍ਰਾਂਸਫਾਰਮੇਸ਼ਨ ਦੀ। ਗੁਰੂ ਸਾਹਿਬ ਦੀ ਉਂਗਲ ਫੜ ਕੇ ਅਸੀਂ ਗੁਰਬਾਣੀ ਬਣੀਏ ਦੇ ਰਾਹ 'ਤੇ ਤੁਰ ਸਕਦੇ ਹਾਂ। ਆਓ ਇੱਥੇ ਅਸੀਂ ਅੱਜ ਦੀ ਸਮਾਪਤੀ ਕਰਦੇ ਹਾਂ। ਇਸ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਬਾਰ ਟੇਬਲ 'ਤੇ ਇਸਦਾ ਸਕੈਨ ਦਾ ਪ੍ਰਬੰਧ ਬੇਟੇ ਵੱਲੋਂ ਸਾਰਾ ਹੋ ਜਾਏਗਾ, ਅਤੇ ਅਸੀਂ ਇਸ ਦੇ ਨਾਲ ਇਹ ਵਿਚਾਰ ਜ਼ਰੂਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਐਪ ਨੂੰ ਉਹਨਾਂ ਤੱਕ ਪਹੁੰਚਾਇਓ। ਇਸ ਦੇ ਨਾਲ ਅਸੀਂ ਇੱਕ ਨਵਾਂ, ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੱਚਾ ਅੱਜ ਸਾਡੇ ਨਾਲ ਉਂਗਲ ਫੜ ਕੇ ਗੁਰਦੁਆਰਾ ਸਾਹਿਬ ਆਇਆ, ਇਹ ਸਕੂਲ ਵਿੱਚ ਵੀ ਆਏ ਅਤੇ ਸਕੂਲ ਤੋਂ ਬਾਅਦ ਕਾਲਜ ਪੜ੍ਹਦਾ ਹੋਇਆ ਵੀ ਸਾਡੇ ਨਾਲ ਅਦਬ ਨਾਲ
ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਉਹਨਾਂ ਨੂੰ ਇਹ ਗੁੜਤੀ ਉਹਨਾਂ ਦੀ ਭਾਸ਼ਾ ਵਿੱਚ ਦੇਣੀ ਬੜੀ ਜ਼ਰੂਰੀ ਹੈ। ਆਓ ਅਨੰਦ ਸਾਹਿਬ ਦਾ ਪਾਠ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ, ਕੋਈ ਨ ਜਾਣੈ ਤੁਮਰਾ ਅੰਤ, ਉਚਿਤ ਉਚਾ ਸਾਗਲ ਸਮਗਰੀ ਤੁਮਰੇ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬੇ ਚਲਾਏ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

0: ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਾ ਦੇ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰੱਥਿਆ ਕਰੇ ਗੁਰੂ ਕਲਗੀ ਤਰ ਸੋ ਹਮਰੀ ਰੱਥਿਆ ਕਰੇ ਗੁਰੂ ਕਲਗੀ ਤਰ ਜਗਦੀ ਬਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

जय मलकंत पछाणा सुकहो टल गुर सेविय एहन सुसहज सुपाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ।

ਰਾਗਮਾਲਾ ਰਾਗ ਇੱਕ ਸੰਗ ਪੰਜ ਪਰੰਗਨ ਸੰਗ ਲਾਪੈ ਅੱਠ ਨੰਦਨ ਪ੍ਰਥਮ ਰਾਗ ਪੈਰੋ ਵੈ ਕਰੇ ਪੰਚ ਰਾਗ ਨੇ ਸੰਗ ਚਰਹੇ ਪ੍ਰਥਮ ਪੈਰ ਵੇ ਬਿਲਾਵ ਲੇ ਪੁਨਿਆ ਕੀ ਗਾਵੈ ਬੰਗਲੇ ਪੁਨਿਆ ਸਲੇ ਕੀ ਭੈ ਬਾਰੀ ਹੈ ਪੈਰੋ ਕੀ ਪੰਚ ਨਾਰੀ ਪੰਚਮ ਹਰਕ ਦੇ ਸਾਖ ਸੁਨਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵਲ ਗਾਵੈ ਆਪਣੇ ਆਪਣੇ ਭਾਂਤ ਅਸ਼ਟਪਦਰ ਪੈਰਵ ਕੇ ਗਾਵੈ ਗਾਇਨ ਪਾਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਸਾਧਿਕ ਓਅੰਕਾਰ ਸਤਿਗੁਰ ਪ੍ਰਸਾਦ, ਜਗ ਦਾਤਾ ਸੋਏ ਭਗਤ ਵਛਲਤਾ ਲੋਏ ਜੀਓ ਗੁਰੂ ਸ਼ਬਦ ਸਮਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮੋਹਨ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਥੋੜ੍ਹੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਲਗਭਗ 4 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਰੀਦਾ ਦਰੀਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ। ਸਤ ਸੰਗਤ ਅਕਸਰ ਉਹ ਭਾਣਾ ਵਾਪਰਦਾ ਹੈ ਜੋ ਮਨੁੱਖ ਦੇ ਚਿੱਤ ਚੇਤੇ ਵਿੱਚ ਨਾ ਹੋਵੇ, ਜਿਸ ਤਰ੍ਹਾਂ ਸਰਦਾਰ ਮੋਹਨ ਸਿੰਘ ਜੀ ਇਹਨਾਂ ਦੇ ਪਰਿਵਾਰ ਦੇ ਚਿੱਤ ਚੇਤੇ ਵਿੱਚ ਨਹੀਂ ਹੋਵੇਗਾ ਕਿ ਇਹ ਸਾਨੂੰ ਛੋੜਾ ਦੇ ਜਾਣਗੇ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਦਰਿਆ ਦੇ ਕੰਢੇ 'ਤੇ ਬਗਲਾ ਕੇਲਾ ਕਰਦਾ ਫਿਰਦਾ ਹੈ ਨਾ,

ਸਰਦਾਰ ਮੋਹਨ ਸਿੰਘ ਜੀ ਪਰਿਵਾਰ ਨੂੰ ਸਰੀਰੀ ਤੌਰ 'ਤੇ ਵਿਛੋੜਾ ਦੇ ਗਏ ਹਨ। ਉਹਨਾਂ ਦੇ ਨਿਮਿੱਤ ਜੋ ਸਹਿਜ ਪਾਠ ਆਰੰਭ ਸਨ ਉਹਨਾਂ ਦੇ ਭੋਗ ਪਏ ਹਨ। ਉਪਰੰਤ ਦਾਸਿਆਂ ਨੇ ਜੋ ਗੁਰੂ ਅਮਰਦਾਸ ਪਾਤਸ਼ਾਹੀ ਚਲਾਈ ਹੋਈ ਮਰਿਆਦਾ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਜੇ ਹੋ ਹਰ ਹਰ ਕਥਾ ਪੜ੍ਹੇ ਪ੍ਰਾਣ ਜੀ ਦੇ ਮਹਾਂਵਾਕ ਅਨੁਸਾਰ ਗੁਰੂ ਕੀ ਕੀਰਤੀ ਕੀਤੀ ਹੈ। ਸਤਿਗੁਰੂ ਮੇਰਾਮਤ ਕਰਨ ਸਮੁੱਚੀ ਪੜ੍ਹੀ ਸੁਣੀ ਗਹਿਣ ਕੀਤੀ ਗੁਰਬਾਣੀ ਦਾ ਮਹਾਤਮਾ ਸੁਸ਼ਰ ਚੁੱਕੀ ਆਤਮਾ ਨੂੰ ਬਖਸ਼ ਕੇ ਸਰੀਰ ਕਰਨ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਸਕਿਆ ਸੰਬੰਧੀਆਂ ਨੂੰ ਭੈਣਾਂ ਭਰਾਵਾਂ ਨੂੰ ਭਾਣਾ ਮਨ ਦਾ ਬਲ ਬਖਸ਼ਣ ਚ ਇਹੋ ਅਰਦਾਸ ਹੈ। ਕੀਰਤਨ ਦਾ ਸਮਾਂ ਸਮਾਪਤ ਹੈ, ਆਓ ਸਾਰੇ ਮਿਲ ਕੇ ਅਨੰਦ ਸਾਹਿਬ ਦੇ ਪੜ੍ਹ ਕੇ

ਵਾਹਿਗੁਰੂ ਸਾਹਿਬ ਜੀਓ, ਜਿਹਾ ਚਿਰੇ ਲਿਖਿਆ ਤਿਹਾ ਹੁਕਮ ਕਮਾਏ, ਘੱਲ ਆਵੇ ਨਾਨਕਾ ਸਦਾ ਉੱਠੀ ਜਾਏ। ਸੋ ਕਹੋ ਟਲ ਗੁਰ ਸੇਵੀਐ,

ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਮੋਹਨ ਸਿੰਘ ਜੀ ਬਿਰਕ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਪਹਿਲਾਂ ਸਾਰੇ ਸੰਸਕਾਰ 'ਤੇ ਪਹੁੰਚ ਕੇ ਉਹਨਾਂ ਦੇ ਸੰਸਕਾਰ ਕੀਤੇ, ਹੁਣ ਗੁਰਦੁਆਰਾ ਸਾਹਿਬ ਫਰੀਮੰਡ ਪਹੁੰਚ ਕੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਜੋ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਪਾਠੀ ਸਿੰਘਾਂ ਦਾ ਧੰਨਵਾਦ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੀ ਪੂਰੀ ਬਾਣੀ ਪੜ੍ਹ ਕੇ ਅੱਜ ਭੋਗ ਪਾਏ ਨੇ ਅਤੇ ਅੰਤਿਮ ਅਰਦਾਸ ਹੋਈ ਹੈ। ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਨੇ ਅੰਤਿਮ ਅਰਦਾਸ ਕੀਤੀ ਹੈ, ਉਹਨਾਂ ਦਾ ਧੰਨਵਾਦ ਜੋ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਸਤਿਕਾਰਯੋਗ ਭਾਈ ਨਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਹੁਕਮ ਸਰਵਣ ਕਰਾਏ ਨੇ, ਸੋ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਦਿਨ ਤੋਂ ਇਹ ਪਹਾੜਾਂ ਵਾਪਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਮਿਟਾਇਆ ਹੈ। ਸੋ ਤੁਹਾਡਾ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਫਰੀਮੌਂਡ ਦੇ ਸਮੂਹ ਸੇਵਾਦਾਰਾਂ ਵੱਲੋਂ, ਸਿੱਖ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਉਹਨਾਂ ਦੇ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾਂ ਮਿੱਤਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਆਪ ਸੰਗਤਾਂ ਲਈ ਪਰਿਵਾਰ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਉਹਨਾਂ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਜਿਵੇਂ ਕਿ ਆਪਣੀ ਰਵਾਇਤ ਹੈ ਕਿ ਜਦੋਂ ਕੋਈ ਪਰਿਵਾਰ ਦੇ ਵਿੱਚੋਂ ਵੱਡਾ ਚਲਿਆ ਜਾਂਦਾ ਹੈ, ਚੜ੍ਹਾਈ ਕਰ ਜਾਂਦਾ, ਅਤੇ ਉਹਨਾਂ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈਆਂ ਜਾਂਦੀਆਂ ਨੇ, ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ ਉਹ ਸਜਾਈ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਦੇ ਜੋ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਬਿਰਕ, ਉਸ ਦੇ ਸਹੁਰਾ ਪਰਿਵਾਰ ਭੈਣ ਜੀ ਪਰਮਜੀਤ ਕੌਰ ਬਿਰਕ, ਉਹਨਾਂ ਦਾ ਪੇਕਾ ਪਰਿਵਾਰ, ਉਹਨਾਂ ਦੇ ਭਰਾਤਾ ਜੀ ਸਤਿਕਾਰਯੋਗ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਜੋ ਦਸਤਾਰ ਲੈ ਕੇ ਪਹੁੰਚੇ ਨੇ, ਉਹ ਦਸਤਾਰ ਦੇਣ ਤੋਂ ਪਹਿਲਾਂ ਮੈਂ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਉਹ ਜੋ ਗੁਰੂ ਘਰ ਦੀ ਆਸ਼ੀਰਵਾਦ ਹੈ, ਬਲੈਸਿੰਗ ਹੈ, ਉਹ ਮਹਾਰਾਜ ਵੱਲੋਂ ਜੋ ਸਰੋਪਜ ਦੀ ਦਾਤ ਹੈ ਉਹ ਸਰਦਾਰ ਸੁਖਵਿੰਦਰ ਸਿੰਘ ਜੀ ਬਿਰਕ ਨੂੰ ਦਿੱਤੀ ਜਾਵੇ। ਮੱਥਾ ਟੇਕ ਕੇ ਉਹ ਪਹਿਲਾਂ ਗੁਰੂ ਸਾਹਿਬ ਦੀ ਆਸ਼ੀਰਵਾਦ ਲੈ ਲੈਣ, ਮਹਾਰਾਜ ਇਹਨਾਂ ਨੂੰ ਇਹ ਸਮਰੱਥਾ ਬਖਸ਼ਣ, ਇਹ ਦੁੱਖ ਝੱਲਣ ਦੀ ਸਮਰੱਥਾ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ, ਰਹਿੰਦੀਆਂ ਬਾਪ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਰੀਆਂ ਇਹਨਾਂ ਨੂੰ ਨਿਭਾਉਣ ਦੀ ਮਹਾਰਾਜ ਬਲ ਬਖਸ਼ੇ, ਗੁਰੂ ਘਰ ਵੱਲੋਂ ਜੋ ਸਰੋਪਾ ਦੀ ਦਾਤ ਉਹ ਲੈ ਲੈਣ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰਦਾ ਕਿ ਤੁਸੀਂ ਇੱਥੇ ਮੱਥਾ ਟੇਕ ਕੇ ਅੱਗੇ ਬਹਿ ਜਾਓ ਅਤੇ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ ਸਤਿਕਾਰਯੋਗ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਜੋ ਲੈ ਕੇ ਆਏ ਨੇ ਉਹ ਇਹਨਾਂ ਨੂੰ ਦਸਤਾਰ ਭੇਟ ਕਰਨ। ਸੋ ਬੇਨਤੀ ਕਰਦਾ ਕਿ ਆ ਕੇ ਜੋ ਦਸਤਾਰ ਹੈ, ਜ਼ਿੰਮੇਵਾਰੀਆਂ ਦੀ ਦਸਤਾਰ ਉਹ ਦਿੱਤੀ ਜਾਵੇ।
ਸਿਰ ਤੇ ਰੱਖ ਦਿਓ। ਬੋਲੇ ਸੋਨਹਾਰ ਸ੍ਰੀ ਅਕਾਲ। ਸੋ ਇਹ ਸਾਡੀ ਅਰਦਾਸ ਹੈ ਕਾਕਾ ਸਰਦਾਰ ਸੁਖਵਿੰਦਰ ਸਿੰਘ ਜੀ ਬਿਰਕ, ਤੁਸੀਂ ਸਾਡੇ 'ਤੇ ਬੜੀਆਂ ਜ਼ਿੰਮੇਵਾਰੀਆਂ ਪੈ ਗਈਆਂ ਨੇ। ਤੁਹਾਨੂੰ ਆਪਣੀ ਮਾਤਾ ਦਾ ਜੋ ਸੇਵਾ ਸੰਭਾਲ ਕਰਨੀ ਹੈ ਅਤੇ ਨਾਲ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਹੈ। ਇਹ ਜੋ ਦੁੱਖ ਪਿਆ ਹੈ ਇਹ ਸਾਰੇ ਹੀ ਪਰਿਵਾਰ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ, ਗੁਰੂ ਦਾ ਓਟ ਆਸਰਾ ਲੈਣਾ। ਮਹਾਰਾਜ ਅੱਗੇ ਅਰਦਾਸ ਹੈ, ਮਹਾਰਾਜ ਤੁਹਾਨੂੰ ਬਲ ਬਖਸ਼ੇ ਅਤੇ ਗੁਰਸਿੱਖੀ ਜੀਵਨ, ਗੁਰੂ ਘਰ ਦਾ ਪਿਆਰ ਇਸੇ ਤਰ੍ਹਾਂ ਬਖਸ਼ਣ। ਸੋ ਦੀਵਾਨ ਦੀ ਇੱਥੇ ਹੀ ਸਮਾਪਤੀ ਹੈ। ਹੁਣ ਸਤਿਕਾਰਯੋਗ ਸਦਾ ਭਾਈ ਵਿਚਿੱਤਰ ਸਿੰਘ ਜੀ, ਜੋ ਬੜੇ ਨਾਮ ਬਾਣੀ ਦੇ ਰਸੀਏ ਨੇ, ਹਮੇਸ਼ਾ ਗੁਰੂ ਜੀ ਦਾ ਸਿਮਰਨ ਕਰਾਉਂਦੇ ਨੇ ਅਤੇ ਗੁਰੂ ਦੇ ਨਾਲ ਜੋੜਦੇ ਨੇ, ਮਹਾਰਾਜ ਦਾ ਜਾਪ ਕਰਾਉਂਦੇ ਨੇ। ਹੁਣ 4 ਤੋਂ 6 ਵਜੇ ਤੱਕ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਸਿਮਰਨ ਹੋਵੇਗਾ। ਆਪਾਂ ਸਾਰਿਆਂ ਨੇ ਹੁਣ ਜਿਨ੍ਹਾਂ ਨੇ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru.

ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰਿਓ, ਆਪਾਂ ਗੁਰੂ ਘਰ ਸਾਰੇ ਆਉਂਦੇ ਹਾਂ ਸੁੱਖ ਲੈਣ ਲਈ। ਧੰਦੇ ਧੰਧਾਰਿਆਂ ਚੋਂ ਸਮਾਂ ਵੀ ਕੱਢਦੇ ਆ ਕੇ ਅਰਦਾਸ ਕਰਦੇ ਹਾਂ, ਸਤਿਗੁਰੂ ਸਾਨੂੰ ਸੁੱਖ ਬਖਸ਼ੋ। ਸਤਿਗੁਰੂ ਕਹਿੰਦੇ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸਿਮਰੋ ਸਿਮਰ ਸਿਮਰ ਸੁੱਖ ਪਾਓ। ਅਤੇ ਜਿਨ੍ਹਾਂ ਨੇ ਸੁੱਖ ਲੈਣਾ ਇਸ ਪਾਸੇ ਆ ਜਾਓ, ਸਾਡੇ ਲਾਗੇ ਵੇਖੋ ਕਿੰਨੀ ਜਗ੍ਹਾ ਖਾਲੀ, ਇੱਧਰ ਆ ਜਾਓ ਜਿਨ੍ਹਾਂ ਨੇ, ਕਿਉਂਕਿ ਸਾਰਿਆਂ ਨੂੰ ਬੇਨਤੀ ਆਪਾਂ ਕਰਨੀ ਹੈ ਕਿ ਆਪਾਂ ਆਪਣੇ ਮਨ ਨੂੰ ਜੋੜੀਏ ਸੁੱਖ ਦੇ ਨਾਲ। ਸੁਖੀ ਕੌਣ ਆ? ਵਾਹਿਗੁਰੂ। ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਜਿਹੜਾ ਨਾਮ, ਕਿਉਂਕਿ ਵਾਹਿਗੁਰੂ ਸੁੱਖ ਹੈ, ਉਸਦਾ ਨਾਮ ਸੁੱਖ ਹੈ, ਪਰ ਉਹਦੇ ਨਾਲ ਜੇ ਸੁਰਤੀ ਆਪਾਂ ਜੋੜਾਂਗੇ, ਮਨ 'ਚ ਹੀ ਦੁੱਖ ਹੁੰਦਾ ਨਾ ਜਦੋਂ ਕੋਈ ਗੁਰਮੁਖ ਮਿਲਦੇ ਨੇ। ਕਈ ਕਹਿੰਦੇ ਜੀ ਅੱਜ ਮੇਰਾ ਮਨ ਬੜਾ ਉਦਾਸ ਆ, ਕੋਈ ਕਹਿ ਦਿੰਦਾ ਮੇਰਾ ਮਨ ਬੜਾ ਅੱਜ ਖੁਸ਼ ਆ, ਅਤੇ ਜੇ ਉਹਨਾਂ ਨੂੰ ਪੁੱਛੀਏ ਮਨ ਕੀ ਹੁੰਦਾ ਤਾਂ ਉਹ ਪਤਾ ਨਹੀਂ ਗਾ ਮਨ ਕਿਹਨੂੰ ਕਹਿੰਦੇ। ਆਪਾਂ ਕਹਿ ਛੱਡਦੇ ਮਨ, ਇਸ ਤਨ ਦੇ ਵਿੱਚ ਇੱਕ ਸੂਖਮ ਸਰੀਰ ਹੈ ਜਿਹੜਾ ਅਮਰ ਹੈ, ਮਰਦਾ ਨਹੀਂ ਉਹ। ਆ ਹੁਣ ਇਹ ਵੇਖ ਰਿਹਾ ਸੀ ਨਾ ਗੁਰਮੁਖਾਂ ਦੇ ਫਿਊਨਰਲ ਹੋ ਰਿਹਾ ਸੀਗਾ, ਜਿਹੜੀ ਵਿੱਚੋਂ ਚੀਜ਼ ਨਿਕਲ ਗਈ ਆ ਉਹ ਅਮਰ ਆ, ਉਹ ਸਰੀਰ ਦੇ ਇੱਥੋਂ ਮਿਲਦਾ ਅਤੇ ਇੱਥੇ ਖਤਮ ਹੋ ਜਾਂਦਾ। ਸਰੀਰ ਦਾ ਆਪਾਂ ਪਿਆਰ ਸਰੀਰ ਨਾਲ ਪਾ ਲੈਂਦੇ ਹਾਂ, ਇਹ ਚਮੜੇ ਨਾਲ ਪਾ ਲੈਂਦੇ ਹਾਂ, ਜਿਹੜਾ ਅੰਦਰ ਮਨ ਹੈ ਉਸ ਨੂੰ ਨਹੀਂ ਜਾਣਦੇ। ਤਨ ਮੈਂ ਮਨੂਆ, ਤਨ ਮੈਂ ਮਨੂਆ, ਮਨ ਮੈਂ ਸਾਚਾ, ਉਹ ਮਰਦਾ ਨਹੀਂ ਗਾ, ਉਹ ਦੇਹ ਬਦਲ ਜਾਂਦਾ ਵਾ, ਬੜੇ ਚਿਰਾਂ ਦਾ ਤੁਰਿਆ ਵਾ ਸਫ਼ਰ 'ਤੇ। ਲਿਖਿਆ ਗੁਰਬਾਣੀ 'ਚ, ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ। ਆਪਾਂ ਕਹਿੰਦੇ ਫਲਾਨਾ ਮਰ ਗਿਆ, ਹੈ ਨਾ, ਉਹ ਮਰ ਨਹੀਂ ਗਿਆ, ਉਹ ਤਾਂ ਸਰੀਰ ਛੱਡ ਗਿਆ। ਆਪਾਂ ਕਹਿੰਦੇ ਫਲਾਨਾ ਗੁਰਮੁਖ ਚੋਲਾ ਛੱਡ ਗਿਆ, ਸਰੀਰ ਨੂੰ ਚੋਲਾ ਗਿਆ ਮਨ ਦਾ ਕੱਪੜਾ, ਅਤੇ ਉਹ ਮਨ ਜਿਹੜਾ ਹੈ ਉਹ ਵਿਚਾਰਾਂ 'ਚ ਹੋਣ ਕਰਕੇ ਦੁਖੀ ਹੁੰਦਾ, ਸੋਚਾਂ ਦੇ ਵਿੱਚ, ਥਾਟਸ ਕਹਿ ਜਾਂਦੇ ਤੁਸਾਂ, ਉਹ ਜਿਹੜੇ ਰਾਤ ਨੂੰ ਸੁਪਨੇ ਬਣ ਜਾਂਦੇ। ਉਹਨੂੰ ਸੁਖੀ ਕਰਨ ਲਈ ਫਿਰ ਤਰੀਕਾ ਹੈ, ਜੇ ਮਨ ਸੁੱਖ ਹੋ ਗਿਆ ਤਾਂ ਤਨ ਨੂੰ ਆਪੇ ਸੁੱਖ ਮਿਲ ਜਾਣਾ। ਕਹੋ ਨਾਨਕ, ਇਹ ਸਰੀਰ ਪ੍ਰਮਾਣ ਹੋਆ ਕਿਹਨਾਂ ਦਾ? ਜਿਨ ਸਤਿਗੁਰ ਸਿਓ। ਹਾਂ, ਜਦੋਂ ਮਨ ਜੁੜ ਜਾਂਦਾ ਉਹਨੂੰ ਚਿੱਤ ਕਹਿੰਦੇ ਆ, ਅਤੇ ਹੁਣ ਕਿੱਥੇ ਜੁੜਿਆ ਸਾਡਾ ਮਨ? ਮਾਇਆ ਨਾਲ, ਮਾਇਆ ਫੁਰਨਿਆਂ ਨੂੰ ਕਿਹਾ, ਕਿਤੇ ਚਿੱਤ ਜਿਨਕਾ ਹਿਰ ਲਿਆ ਮਾਇਆ, ਉਹ ਐਵੇਂ ਗੱਲਾਂ ਕਰੀ ਜਾਂਦੇ ਸਾਰਾ ਦਿਨ। ਆ ਵਾਹਿਗੁਰੂ ਤਾਂ ਬੋਲਦੇ ਨਹੀਂ, ਉਹ ਚਿੱਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਮਾਣ ਹੀ ਹੁੰਦਾ, ਐਵੇਂ ਗੱਲਾਂ ਕਰੀ ਜਾਣੀਆਂ ਜਿਹਦਾ ਫਾਇਦਾ ਕੋਈ ਨਹੀਂ, ਅਤੇ ਆਹ ਬੋਲਦੇ ਨੇਗੇ, ਆਹ ਬੋਲਣ ਲਈ ਕਿਹਾ ਵਾ। ਬੋਲੀਏ ਸੱਚ, ਧਰਮ ਵੀ ਕਿਹਾ ਵਾਹਿਗੁਰੂ ਨੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ। ਇਹ ਨਿਰਮਲ ਕਰਮ ਨਾ ਕੀਤਾ, ਇਹ ਮਨ ਨਿਰਮਲ ਨਹੀਂ ਹੋਣਾ, ਇਹ ਨਿਰਮਲ ਕਰਮ ਕਰਨਾ ਪੈਣਾ ਸਾਰਿਆਂ ਨੂੰ। ਹਾਂਜੀ, ਇਸ ਲਈ ਆਓ, ਜਿੰਨਾ ਨੇੜੇ ਆਓਗੇ ਤੁਸੀਂ ਸਾਰੇ ਅੱਖਾਂ ਬੰਦ ਕਰਦੇ, ਕਿਉਂਕਿ ਇਹ ਜੋਤ ਮਨ ਦੀ ਜਿਹੜੀ ਹੈ ਅੱਖਾਂ 'ਚ ਹੁੰਦੀ ਹੈ। ਮਨ ਦਾ ਸਰੂਪ ਕੀ ਹੈ? ਜੋਤ, ਪ੍ਰਕਾਸ਼। ਅਤੇ ਸਤਿ ਕਹਿੰਦੇ ਨੇਤਰ ਪ੍ਰਕਾਸ਼ ਕੀ ਆ ਗੁਰਦੇਵ, ਨੇਤਰਾਂ 'ਚ ਆਏ, ਇਹ ਨੇਤਰੋਂ ਮੇਰਿਓ ਹਰ ਤੋਂ ਮੈਂ ਜੋਤ ਧਰੀ, ਇਹ ਇੱਥੇ ਬੈਠ ਕੇ ਵੇਖਦਾ ਰਹਿੰਦਾ ਬਾਹਰ। ਜਦੋਂ ਅੱਖਾਂ ਬੰਦ ਕਰਦੇ ਫਿਰ ਇੱਕ ਹੋ ਜਾਂਦਾ, ਕੰਨਾਂ 'ਚ ਆ ਜਾਂਦਾ, ਉਦੋਂ ਫਿਰ ਇਹਨੂੰ ਜੋੜਨਾ ਵਾਹਿਗੁਰੂ ਦੇ ਨਾਲ, ਅੱਖਾਂ ਬੰਦ ਕਰਕੇ ਬੋਲ ਕੇ ਸੁਣਾਉਣਾ ਪਿਆਰ ਨਾਲ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਅਤੇ ਦੁੱਖ ਨਿਕਲ ਜਾਣਾ ਅਤੇ ਸੁੱਖ ਵੱਜ ਜਾਣਾ, ਦੁੱਖ ਪਾਰ ਹਰ ਸੁੱਖ। ਆਓ ਸੁੱਖ ਲਈਏ ਫਿਰ ਆਪਾਂ।

ਇਸ ਤਰ੍ਹਾਂ ਜਦੋਂ ਅਸੀਂ ਸਿੱਖ ਲੈਂਦੇ ਹਾਂ ਸੰਗਤ ਜਾ ਕੇ ਸੁੱਖ ਲੈਣ ਦੀ ਜਾਂਚ, ਤੇ ਫਿਰ ਇਹ ਦੁਨਿਆਵੀ ਸੁੱਖਾਂ ਤੋਂ ਅੱਗੇ ਸੁੱਖ ਦਿੰਦੇ ਨੇ ਸਤਿਗੁਰੂ, ਘਰ ਦਾ ਸੁੱਖ। ਪਹਿਲਾਂ ਤਾਂ ਅਸੀਂ ਬੜੇ ਘਰ ਵਸਾਏ ਆ ਮਨ ਨੇ, ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬੋ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਕਈ ਜਨਮ ਪਏ ਕੀਟ ਪਤੰਗਾ। ਅੱਜ ਨੇ 84 ਲੱਖ ਆਕਾਰ ਹੈ ਸਾਡੇ ਮਨ ਦੇ ਘਰ ਆ, ਮਾਇਆ ਦੇ ਘਰ। ਜੇ ਆਪਾਂ ਨਾ ਸਿੱਖਿਆ ਤੇ ਅੰਤ ਸਮੇਂ ਜਦੋਂ ਇਹਨੇ ਇੱਥੋਂ ਨਿਕਲਣਾ ਨਾ, ਇਸ ਘਰ ਨੂੰ ਛੱਡਣਾ, ਤੇ ਫਿਰ ਕਿਸੇ ਨਾ ਕਿਸੇ ਘਰ 'ਤੇ ਇਹਨੂੰ ਉਹਨਾਂ ਨੇ ਫਿਰ ਪਾ ਦੇਣਾ। ਤਾਂ ਹੀ ਸਤਿਗੁਰੂ ਕਹਿੰਦੇ ਨਾ, ਇਹ ਘਰ 'ਤੇ ਅਸੀਂ ਛੱਡ ਜਾਣਾ ਸਰੀਰ ਨੂੰ ਘਰ ਗਿਆ, ਪਰ ਮਨ ਜਿਹੜਾ ਇੱਥੇ ਹੀ ਲੱਗਾ ਪਿਆ। ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੇ ਵਸਣਾ ਕਿਸਕੀ ਚਿੰਤਾ ਨੇ। ਉਹ ਰੋਜ਼ ਰਾਤ ਨੂੰ ਪੜ੍ਹ ਕੇ ਸੌਂਦੇ ਆਪਾਂ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੋਹੜ ਨਾ ਹੋਏ ਗੋ ਫੇਰਾ। ਅਤੇ ਅੱਜ ਉਹ ਗੁਰਮੁਖ ਜਿਹੜੇ ਅੱਜ ਘਰ ਛੱਡ ਗਏ, ਜਿਨ੍ਹਾਂ ਦਾ ਭੋਗ ਤੁਸੀਂ ਵੇਖ ਰਹੇ ਸੀ, ਇੱਦਾਂ ਹੀ ਇੱਕ ਆਪਣਾ ਨੂੰ ਛੱਡਣਾ ਪੈਣਾ ਸਾਰਿਆਂ ਨੂੰ। ਵਾਰੀ ਆਪੋ ਆਪਣੀ ਹੈ ਨਾ, ਪਤਾ ਨਹੀਂ ਕਦੋਂ ਵਾਰੀ ਆ ਜਾਣੀ, ਅਤੇ ਫਿਰ ਕਿੱਥੇ ਜਾਵਾਂਗੇ। ਤਾਂ ਹੀ ਕਹਿੰਦੇ ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸ਼ੰਕ ਉਤਾਰ। ਗੁਰਬਾਣੀ 'ਤੇ ਸ਼ੰਕਾ ਨਾ ਕਰਿਆ ਕਰੋ, ਮੋਇਆ ਜਿੱਤ ਘਰ ਜਾਵਣ ਤਿੱਤ ਜੀਵਦਿਆਂ ਮਰ ਮਰ, ਨਿੱਜ ਘਰ ਮਹਿਲ ਪਾਵੋ ਸੁੱਖ ਸੇ, ਬੋੜ ਨਾ ਹੋਏ ਗੋ ਫੇਰੇ। ਫੇਰ ਮੁੱਕਣੇ ਆ ਘਰਾਂ ਦੇ, ਸਾਡੇ ਮਨ ਦੇ ਜਿਹੜੇ ਫੇਰੇ ਆ ਨਾ, ਬਹੁਤ ਲਿਖੇ ਨਾ, ਫੇਰ ਭੈ ਕਿਰਪਨ ਕਹੋ ਅਬ ਕਿਸ਼ ਕਿਰਪਾ ਕੀਜੀਏ, ਆਪਾਂ ਅਰਦਾਸ ਕਰਦੇ ਹਾਂ। ਉਹ ਜਦੋਂ ਤੁਸੀਂ ਆਏ ਤੇ ਉਦੋਂ ਇਹ ਹੁਕਮਨਾਮਾ ਸਾਹਿਬ ਆ ਰਿਹਾ ਸੀ, ਗੁਰਮੁਖ ਪੜ੍ਹ ਰਹੇ ਸੀ। ਪਰ ਸਾਡੇ ਅੰਦਰ ਹੋਵੇ ਤੇ ਸਹੀ ਕਾਂਖੀ, ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ, ਤੇ ਉਹ ਕਰਨੀ ਪੂਰੀ ਕਹਿੰਦੇ ਆ ਨਾਮ ਨੇ, ਜਿਸ ਨਾਮ ਨਾਲੋਂ ਜਨਮ ਸਮੇਂ ਲਿਵ ਟੁੱਟ ਗਈ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਚ ਫਸ ਗਿਆ ਮਨ। ਹੁਣ ਸਾਡੇ ਕਹਿੰਦੇ ਜੇ ਤੁਹਾਡੇ ਅੰਦਰ ਉਹ ਕਾਂਖੀ ਜਾਗ ਪਵੇ, ਕਾਂਖੀ ਹੁੰਦੀ ਇੱਛਾ, ਜਾਗਦੀ ਨਹੀਂ ਗੀ ਵਾਹਿਗੁਰੂ ਨੂੰ ਮਿਲਣ ਲਈ। ਆਉਂਦੀ ਹੈ ਕਿਸੇ ਨੂੰ ਕਾਂਖੀ, ਚਾਓ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ, ਆਉਂਦਾ ਚਾਓ ਨਹੀਂ ਨਾ ਆਉਂਦਾ, ਕਦੀ ਸੋਚਿਆ ਹੀ ਨਹੀਂ। ਉਹ ਇੱਛਾ ਫਿਰ ਸਾਡੇ ਅੰਦਰ ਜਾਗਦੀ ਹੈ ਵੀ ਅਸੀਂ ਵੀ ਮਿਲ ਸਕਦੇ ਹਾਂ, ਹੈ ਨਾ। ਅਤੇ ਫਿਰ ਸਤਿਗੁਰਾਂ ਨੇ ਅੱਜ ਹੁਕਮਨਾਮੇ 'ਚ ਦੱਸਿਆ ਜਿਹੜਾ ਤੁਸੀਂ ਸੁਣ ਰਹੇ ਸੀ, ਕਹਿੰਦੇ ਉਹ ਵਾਹਿਗੁਰੂ ਜੀ ਦਾ ਨਾਮ ਜਪ ਰਹੇ ਹੋ ਨਾ, ਸਾਰੀਆਂ ਇੱਛਾ ਪੂਰੀਆਂ ਕਰਦਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਬੋਲੋ ਹਾਂ ਸਾਰੇ, ਇੱਛਾ ਪੂਰਕ, ਇੱਛਾ ਪੂਰੀ ਕਰਨ ਵਾਲਾ ਉਹ ਵਾਹਿਗੁਰੂ, ਅਜੇ ਤਾਂ ਨਾਮ ਜਪ ਰਹੇ ਹੋ। ਪਰ ਇਹ ਸਿਮਰਨ ਬੜਾ ਕਰਨਾ ਪੈਣਾ ਜੇ ਇੱਛਾ ਪੂਰੀ ਕਰਾਉਣੀ। ਅੱਜ ਤੁਸੀਂ ਪੜ੍ਹ ਲਿਓ ਸ਼ਬਦ ਜਾ ਕੇ ਘਰ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨ। ਕਾਮ ਧਿਨ ਨਾਮ ਨੂੰ ਕਿਹਾ ਇੱਥੇ, ਕਿਤੇ ਉਹ ਗਾਂ ਨਾ ਸਮਝ ਲਿਓ ਕਿ ਵੇਦਾਂ 'ਚ ਇੱਕ ਕਾਮ ਧਿਨ ਗਊ ਨੂੰ ਕਿਹਾ, ਕਹਿੰਦੇ ਉਹ ਜਿਹਦੇ ਕੋਲ ਹੋਵੇ ਨਾ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣ। ਇੱਕ ਪਾਰਜਾਤ ਰੁੱਖ ਨੂੰ ਕਿਹਾ, ਉਹ ਜਿਹਦੇ ਕੋਲ ਹੋਵੇ ਉਹਦੇ ਸਾਰੀਆਂ ਇੱਛਾ ਪੂਰੀਆਂ ਹੋ ਜਾਣ। ਪਰ ਸਤਿਗੁਰਾਂ ਨੇ ਸਾਨੂੰ ਕੱਢਿਆ ਵਾ ਪਰਮਾ ਚੋਂ, ਉਹ ਕਹਿੰਦੇ ਪਾਰ ਜਾ ਤੇ ਹਰ ਕੋ ਨਾਮ, ਆ ਜਿਹੜਾ ਜਪ ਰਹੇ ਹੋ, ਪਾਰ ਜਾ ਤੇ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ, ਆ ਕਾਮ ਧਿਨ ਗੁਰਮੁਖਾਂ ਲਈ, ਕਾਮ ਧਿਨ ਕੀ ਹੈ ਉਹਦਾ ਨਾਮ, ਵਾਹਿ।

ਆਪਾਂ ਮਨ ਜੋੜ ਕੇ ਸਿਮਰਨ ਕਰਦੇ ਹਾਂ, ਮਨ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਇਹਦੀ ਮੈਲ ਸੋਚਾਂ ਨਹੀਂ। ਮਨ ਦੀ ਮੈਲ ਕੀ ਹੈ? ਸਾਡੇ ਥਾਟਸ, ਵਿਚਾਰ, ਜਿਹੜੇ ਸੁਪਨੇ ਬਣ ਜਾਂਦੇ ਰਾਤ ਨੂੰ, ਉੱਤੋਂ ਫਿਰ ਇਹ ਕਲੀਨ ਅਪ ਹੋ ਜਾਂਦਾ। ਆ ਜਿਹੜਾ ਸਿਮਰਨ ਕਰ ਰਹੇ ਹੋ ਨਾ, ਬੋਲ ਕੇ ਸੁਣਦੇ ਤੁਸੀਂ, ਅੱਖਾਂ ਬੰਦ ਕਰਕੇ ਮਨ ਕੰਨਾਂ 'ਚ ਆ ਕੇ ਜਦੋਂ ਸੁਣਦਾ ਤਾਂ ਧੁੱਪ ਜਾਂਦਾ, ਇਹਦਾ ਇਸ਼ਨਾਨ ਹੋ ਜਾਂਦਾ। ਗੁਰੂ ਨਾਨਕ ਸਾਹਿਬ ਨੇ ਦੱਸਿਆ ਨਾ ਜਪਜੀ ਸਾਹਿਬ 'ਚ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਓ ਧੋਏ ਭਰੀਏ ਮਤ। ਉਹ ਕਰਨਾ ਧੁੱਪਦੀ ਹੈ। ਆ ਜਿਹੜੇ ਜਪ ਰਹੇ ਵਾਹ, ਉਹ ਧੁੱਪ ਹੈ ਤਾਂ ਇਹਨੂੰ ਸਿਮਰਨ ਵੀ ਕਿਹਾ ਗੁਰਬਾਣੀ 'ਚ। ਇੱਛਾ ਪੂਰਕ ਸਰਬ ਸੁਖਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨ। ਆਪਾਂ ਤਾਂ ਦੁਨਿਆਵੀ ਸੁੱਖ ਲਈ ਆਏ ਸੀ ਨਾ ਘੜੀ, ਵੀ ਚਲੋ ਗੁਰੂ ਘਰ ਚੱਲਦੇ, ਪਰ ਸਤਿਗੁਰਾਂ ਨੇ ਘਰ ਦਾ ਸੁੱਖ ਦੇ ਦੇਣਾ ਤੁਹਾਨੂੰ। ਜੇ ਗੁਰਮੰਤਰ ਨੂੰ ਦ੍ਰਿੜ ਕਰਾਂਗੇ ਤਾਂ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ। ਆ ਜਿਹੜਾ ਗੁਰਮੰਤਰ ਹੈ, ਵਾਹਿਗੁਰੂ ਵਾਹਿਗੁਰੂ ਗੁਰਮੰਤਰ, ਇੰਨਾ ਸਤਿਗੁਰੂ ਬਖਸ਼ਿਸ਼ ਕਰਦੇ ਹੈ। ਇੱਛਾ ਪੂਰਕ ਸਰਬ ਸੁਖਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਇਹ ਲੋਕ 'ਚ ਵੀ ਸੁਖੀ ਅਤੇ ਪਰਲੋਕ ਵੀ। ਹਾਲਤ ਪਲਤ ਗਿਆ, ਲੋਕ ਪਰਲੋਕ ਨੂੰ ਕੀ ਕਿਹਾ ਜੀ? ਹਾਲਤ ਪਲਤ ਮੁੱਖ ਉੱਜਲ ਹੋਈ ਹੈ, ਪਰ ਨਿੱਤ ਫਿਰ ਕਰਨਾ ਨਿੱਤ

ਗੁਰੂ ਪਿਆਰਿਓ, ਜੇ ਇਹ ਸਿਮਰ ਨਾ ਕੀਤਾ ਤੇ ਭਵਜਲ ਨਹੀਂ ਪਾਰ ਹੋਣਾ। ਭਵਜਲ ਆ ਸਾਡੇ ਫੁਰਨੇ ਵਿਚਾਰ ਸੋਚਾਂ, ਜਿਨ੍ਹਾਂ ਨੇ 84 ਲੱਖ ਜੂਨਾਂ ਦੇ ਭਵਜਲ ਚ ਲੈ ਜਾਣਾ ਸਾਡੇ ਮਨ ਨੂੰ। ਜੇ ਹਰ ਸਿਮਰਨ ਪਿਆ ਤੇ ਉਪਾਧ ਗਤ ਕੀਨੀ ਵਡਭਾਗੀ ਹਰ ਜਪਣਾ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ। ਹਰ ਕਿਹਨੂੰ ਕਿਹਾ ਜੀ? ਵਾਹਿਗੁਰੂ ਜੀ ਨੂੰ। ਜਪ ਹਰ, ਅੱਗੇ ਬੋਲੋ, ਭਵਜਲ ਮੈਂ ਤਾਂ ਨਹੀਂ ਕਿਹਾ, ਸਤਿਗੁਰੂ ਕਹਿ ਰਹੇ ਨੇ ਭਵਜਲ ਬਿਖਮ ਅਸਗਾ। ਕਿੱਦਾਂ ਨਿਕਲਾਂਗੇ? ਆ ਗੁਰੂ ਦੇ ਸ਼ਬਦ ਰਾਹੀਂ। ਮੇਰੀ ਗੱਲ ਭਾਵੇਂ ਨਾ ਮੰਨੋ, ਪਰ ਸਤਿਗੁਰੂ ਦੀ ਤਾਂ ਮੰਨੋ ਨਾ ਤੁਸੀਂ। ਭਵਜਲ ਕਿੱਦਾਂ ਲੰਘਣਾ? ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ। ਜੇ ਤੁਸੀਂ ਬੋਲਦੇ ਹੋ ਵਾਹਿਗੁਰੂ, ਇਹ ਜੇ ਸੁਣ ਲਿਆ ਮਨ ਨੇ ਅੱਖਾਂ ਬੰਦ ਕਰਕੇ, ਫਿਰ ਚੜ੍ਹਦਾ ਹੈ। ਨਹੀਂ ਤਾਂ ਫਿਰ ਸੋਚਾਂ ਉਹ ਭਵਜਲ 'ਚ ਤਾਂ ਪਿਆ ਹੀ ਹੈ, ਸੋਚਾਂ ਦੇ ਭਵਜਲ 'ਚ ਡੁੱਬਾ ਪਿਆ ਵਾ ਮਨ ਸਾਡਾ। ਇਹਨੂੰ ਪਾਰ ਲਾਉਣਾ ਆਪਾਂ। ਅੱਜ ਹੁਕਮਨਾਮਾ ਸਾਹਿਬ ਇਹੋ ਹੀ ਬੋਲ ਰਹੇ ਸੀ ਨਾ ਗੁਰਮੁਖ, ਜਦੋਂ ਆਪਾਂ ਅੰਦਰ ਆਏ, ਜਿਹੜੇ ਸਿਮਰਨ ਕਰਨਗੇ ਉਹ ਭਵਜਲ ਤੋਂ ਪਾਰ ਹੋਣਗੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਉੱਚਾ ਕੰਮ ਕਰਨਾ ਚਾਹੀਦਾ ਕਿ ਨਹੀਂ ਸਾਨੂੰ? ਦੱਸੋ ਸਾਰੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੋਏਗਾ ਕੀ? ਪ੍ਰਭ ਕੇ ਸਿਮਰਨ ਉਧਰੇ, ਉੱਚਾ ਹੁੰਦਾ ਮੂਰਖ ਮਨ ਦਾ ਉਧਾਰ ਹੋਜੂਗਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ। ਇਹ ਮੋਹਰਾਂ ਲਾਈਆਂ ਸਤਿਗੁਰਾਂ ਗੁਰਬਾਣੀ 'ਚ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਅਸੀਂ ਗੁਰਬਾਣੀ 'ਚ ਸੁਣ ਕੇ ਵੀ ਨਹੀਂ ਮੰਨਦੇ, ਗੁਰਬਾਣੀ ਕਹੇ ਸੇਵਕ ਜਨ, ਆਪਾਂ ਸੇਵਕ ਹੀ ਹਾਂ ਸਾਰੇ, ਮੰਨ ਲਓ ਫਿਰ। ਪ੍ਰਤੱਖ ਗੁਰੂ, ਇਹ ਤਾਂ ਤਾਰ ਦੇਣਗੇ ਭਵਜਲ 'ਚੋਂ, ਕਿਉਂ ਨਹੀਂ ਤਾਰਨਗੇ? ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਸੋਚਾਂ ਮੈਲ ਆ ਇਹ ਖਤਮ ਹੋ ਜਾਣਗੇ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਟੁੱਟੀ ਗੱਡੀ ਜਾਣੀ ਅੰਦਰੋਂ, ਨਾਮ ਪ੍ਰਗਟ ਹੋ ਜਾਣਾ ਤੁਹਾਡੇ। ਉਹਨੂੰ ਕਿਹਾ ਸੀ ਪਾਰ ਜਾ ਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਉਹ ਵਾਹਿਗੁਰੂ ਸਾਡੇ ਨਿੱਜ ਘਰ 'ਚ ਬੈਠ ਕੇ ਕਥਾ ਕਰ ਰਿਹਾ ਵਾ, ਉਹਦੀ ਕਥਾ ਨੂੰ ਨਾਮ ਕਿਹਾ ਵਾ, ਕੀਰਤਨ ਕਰ ਰਿਹਾ ਵਾ, ਉਹਦੇ ਕੀਰਤਨ ਨੂੰ ਨਾਮ ਕਿਹਾ ਵਾ। ਪਰ ਉਹ 'ਚ ਭਾਸ਼ਾ ਨਹੀਂ ਹੈਗੀ ਕੋਈ ਵੀ, ਉਹ ਡਿਵਾਈਨ ਮੈਲੋਡੀ ਆ, ਅਨਸਟਕ ਸਾਊਂਡ, ਇੱਕ ਬੜਾ ਪਿਆਰਾ ਮਿਊਜ਼ਿਕ ਚੱਲ ਰਿਹਾ ਤੁਹਾਡੇ ਅੰਦਰ, ਸਹਿਜ ਧੁਨ। ਬਸ ਉਹਦੇ ਨਾਲ ਜਨਮ ਸਮੇਂ ਲਈ ਵੀ ਟੁੱਟੀ ਸਾਡੀ। ਜਦੋਂ ਉਹਦੇ ਨਾਲ ਮਨ ਜੁੜ ਗਿਆ, ਉਹਦੇ 'ਚੋਂ ਫਿਰ ਅੰਮ੍ਰਿਤ ਰਸ ਆਉਂਦਾ ਸ਼ੁਰੂ। ਅਤੇ ਜੇ ਉਹ ਰਸ ਨਾ ਲਿਆ ਆਪਾਂ,